0: ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਪੀਰ ਪਛਾਣੈ ਘਟ ਘਟ ਕੇ ਪੜ ਪੜ ਕੇ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਾਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪੇ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭਵ।

ਆਪਣਾ ਜਾਨ ਮੁਝੈ ਪ੍ਰਤ ਪਰੀਐ, ਚੁਣ ਚੁਣ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹ ਆਰ ਆਨੰਦ ਲੈ। ਤੁਮ ਮਮ ਕਰਹੁ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰਹੋ ਮੋਹੇ, ਹਾਰ ਭਰਾ ਮੈਂ ਆਣ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹਾਥ ਉਬਾਰੋ, ਹਮਰੇ ਸਭ ਬੈਰੀਨ ਸੰਘਾਰੋ। ਪ੍ਰੇਥਮ ਧਰੋ ਭਗਵਤ ਕੋ ਧਿਆਨਾ, ਬਹਰ ਕਰੋ ਕਵਿਤਾ ਬਿਦ ਨਾਨਾ, ਕ੍ਰਿਸ਼ਨ ਜਥਾ ਮਾਤ

ਆਓ ਭਾਈ ਜੋ ਇਹ ਕਥਾ ਸੁਣਿਆ ਅਰਗਾਵੈ ਦੁਖ ਪਾਵ ਤੇ ਨਿਕਟ ਨਾ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸਵੈ ਸਕੈ ਨਾ ਕੋਈ ਸੰਮਤ ਸਤਰੈ ਸਹਿਸ ਪਚਾਵਨ ਹਾਲ ਵਧੀ ਪ੍ਰਥਮ ਸੁਖ ਦਾਵਨ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲੇਹੁ ਸੁਧਾਰਾ ਦੋਹਰਾ ਨੇਤਰ ਤੋਂਕੇ ਚਰਨ ਤਾਰ ਸਤਦ੍ਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਹ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ

ਸਤੁਹਾਰ ਰਾਮ ਗਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਾਰੇ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਭਾਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਹਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੁਮਹਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤੇ ਆਦਰਗ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਾਗ ਮਹਿ ਉੱਤਮ ਕਾਢੀ।

ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਜੀਓ।

ਵਾਹਿਗੁਰੂ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਕ ਬਹਾਦਰ ਸਿਮਰੀਐ ਕਰਨ ਦਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕੇ ਸਹਾਇਕ ਅੰਮ੍ਰਿਤ ਕੇ ਦਾਤੇ। ਸਹਜੇ ਪਿਤਾ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਨਿਡਿੱਠ ਕੀਤਾ। ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਬਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਿਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖੇ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿਰਾਜ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ। ਅੱਗੇ ਵਾਸਤੇ ਸਮਤ ਸੋਝੀ ਬਖਸ਼ਿਸ਼ ਕਰੋ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ। ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਭਰੋਸਾ। ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ। ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾਂ ਪਰਸਪਰ ਪ੍ਰੇਮ ਪਿਆਰ ਏਕਤਾ ਦਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ। ਜਸਕਰਨ ਸਿੰਘ ਵਾਈਆ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਨਾਮਦਾਨ ਦੀ ਦਾਤ ਵਾਸਤੇ ਅਰਦਾਸ। ਅਮਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਕੰਮ ਕਾਲ ਦੀ ਅਰਦਾਸ ਬੇਨਤੀ ਹੈ। ਸਤਿਗੁਰੂ ਜੀਓ ਬੀਬੀ ਜਸਪ੍ਰੀਤ ਕੌਰ ਦੇ ਜਨਮ ਦਿਨ ਤੇ ਮਹਾਰਾਜ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੰਦਰੁਸਤੀ ਚੜ੍ਹਦੀ ਕਲਾ ਗੁਰਸਿੱਖੀ ਨਾਮਦਾਨ ਦੀ ਜਾਚਨਾ ਅਰਦਾਸ ਬੇਨਤੀ ਹੈ ਜੀ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਭੋਗ ਲਾਭ ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿੱਚ ਵਰਤੇ। ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੀ ਮਨ ਮੁਖਾਰ ਬਿੰਦ ਤੋਂ ਮੁਖ ਵਾਗ ਦੀ ਦਾਤ
ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ ਸਹੀ ਪਿਆਰਿਆਂ ਦੇ ਮੇਹਰ ਇਹਨਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਦਿੱਲੀ ਤਖ਼ਤ ਪਰ ਬਹੇਗੀ ਸ਼ਤਰ ਝੁਲੇਗਾ।

ਦੂਜੇ ਭਾਏ ਸਭ ਪਰਜ ਵਿਗੋਏ, ਮਨਮੁਖ ਚੋਟਾਂ ਖਾਏ ਆਪਣੀ ਪਤ ਖੋਏ, ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਾਤ ਉਤਮ ਹੋਏ ਰਹਾਉ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਉਹ ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਦੇ ਅਮੋਘ ਦਰਸ਼ਨ ਦੀਦਾਰ ਰਿਹਾਰਾ ਸਾਹਿਬ ਦੇ ਪਾਠ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਸਵਾਓ ਹੁਣ ਸੰਧਿਆ ਸਮੇਂ ਦੀਵਾਨ ਦੀ ਰੰਭਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਿਪਾਹੀ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥਾ। ਸਾਧ ਸੰਗਤ ਜੀ, ਕੱਲ੍ਹ ਸਵੇਰੇ 6 ਵਜੇ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਣੇ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਸਵੇਰੇ 6 ਵਜੇ ਗੁਰੂ ਘਰ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਪੀਵਹ ਪਾਹਲ ਖੰਡ ਤਾਰ ਹੋਏ ਜਨਮ ਸੁਹੇਲਾ। ਸੋ ਸਾਧ ਸੰਗਤ ਜੀ ਉਹਨੇ ਗੋਰੇ ਪੁਨੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪੌਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ ਤਾਂ ਹੀ ਇਹ ਮਨਾਏ ਹੋਏ ਪੁਰਬ ਦਿਹਾੜੇ ਸਫਲੇ ਨੇ। ਅੱਜ ਗੁਰੂ ਘਰ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋਏ ਹਨ। ਪਰਸੋਂ ਭੋਗ ਪੈਣਗੇ, ਉਪਰੰਤ ਜੋ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਇਹ ਸ਼ਬਦ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਸਜਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਓ, ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

हर गोविंद शुभ सुमत प्रकाशक।

ਸ੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਬੇਕਾਰ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਔਰ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਪਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲਾ ਇਤਿਹਾਸ ਆਪ ਜੀਆਂ ਨੇ ਪ੍ਰੇਮ ਸਹਿਤ ਸਰਵਨ ਕੀਤਾ ਹੈ ਕਿ ਜਿਸ ਵੇਲੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਤੀਸਰੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਪਣੇ ਸਿੰਘਾਸਣ ਤੇ ਬਿਠਾ ਕਰਕੇ ਗੁਰਤਾ ਗੱਦੀ ਦੀ ਸਾਰੀ ਰਸਮ ਕਰ ਦਿੱਤੀ ਹੈ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਸਾਰੀਆਂ ਸੰਗਤਾਂ ਨੂੰ ਇਹ ਹੁਕਮ ਕੀਤਾ ਹੈ ਕਿ ਭਾਈ ਜਿਵੇਂ ਆਪ ਜੀ ਸਾਡਾ ਸਤਿਕਾਰ ਕਰਦੇ ਸੀ, ਸਾਡੇ ਚਰਨ ਪਰਸਦੇ ਸੀ, ਏਦਾਂ ਹੀ ਹੁਣ ਸਾਡੀ ਥਾਂ ਤੇ ਬਿਰਾਜਮਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨੇ ਨੇ ਹੁਕਮਾਂ ਦੀ ਪਾਲਣਾ ਕਰਨੀ ਹੈ। ਆਪ ਮਹਾਰਾਜ ਸੁੰਦਰ ਪਲੰਘੇ ਦੇ ਉੱਪਰ ਪੈ ਕਰਕੇ ਇੱਕ ਬਸਤਰ ਉੱਪਰ ਲੈ ਲਿਆ ਹੈ। ਆਪਣੇ ਸਰੀਰ ਨੂੰ ਮਹਾਰਾਜ ਛੱਡ ਕਰਕੇ ਸੱਚਖੰਡ ਗਵਨ ਕਰ ਗਏ ਨੇ। ਸੰਗਤਾਂ ਨੇ ਬਹੁਤਾ ਬੈਰਾਗ ਵੀ ਕੀਤਾ ਹੈ, ਜੈ ਜੈਕਾਰ ਦੇ ਮੰਗਲ ਵੀ ਗਾਏ ਨੇ। ਰਾਗੀ ਸਿੱਖਾਂ ਨੇ ਰਾਗਾਂ ਨੂੰ ਗਾਉਣਾ ਕੀਤਾ ਹੈ। ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਬਾਬਾ ਬੁੱਢਾ ਸਾਹਿਬ ਨੇ, ਭਾਈ ਬੱਲੂ ਜੀ, ਭਾਈ ਮੋਹਰੀ ਜੀ ਜੋ ਸਤਿਗੁਰਾਂ ਦੇ ਪੁੱਤਰ ਸਨ, ਚਾਰਾਂ ਗੁਰਸਿੱਖਾਂ ਨੇ ਪਾਤਸ਼ਾਹ ਦੇ ਸਰੀਰ ਨੂੰ ਠੰਡੇ ਜਲ ਦੇ ਨਾਲ ਨਿਭਾਉਣਾ ਕੀਤਾ ਹੈ। ਬਿਆਸਾ ਦਰਿਆ ਦੇ ਕਿਨਾਰੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਸਜਾਈ ਗਈ ਹੈ। ਪਾਤਸ਼ਾਹ ਦਾ ਸਰੀਰ ਉਸ ਚਿਖਾ ਦੇ ਵਿੱਚ ਪਾ ਕਰਕੇ ਫਿਰ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀਆਂ ਨੂੰ ਚੰਡਾ ਪ੍ਰਚੰਡ ਕਰਨ ਵਾਸਤੇ ਲਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਸਮਾਂ ਉੱਥੇ ਬਹਿ ਕਰਕੇ ਗੁਰਬਾਣੀ ਦਾ ਜਾਪ ਕਰਦੀਆਂ ਰਹੀਆਂ, ਜਿਸ ਵੇਲੇ ਸਾਰਾ ਸਿਵਾ ਬਲ ਚੁੱਕਾ ਹੈ। ਫਿਰ ਸਾਰੀਆਂ ਸੰਗਤਾਂ ਆ ਕਰਕੇ ਬੌਲੀ ਸਾਹਿਬ ਦੇ ਨਜ਼ਦੀਕ ਬੈਠੀਆਂ ਨੇ ਪਾਤਸ਼ਾਹ ਦੇ ਪਰ ਉਪਕਾਰਾਂ ਨੂੰ ਚੇਤੇ ਕਰਦੀਆਂ ਨੇ ਕਿ ਮਹਾਰਾਜ ਜੀ ਬੜੇ ਪਰ ਉਪਕਾਰੀ ਸਨ, ਗਰੀਬ ਗੁਰਬੇ ਦੇ ਰੱਖਿਅਕ ਸੀ, ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਮੁੜਨ ਨਹੀਂ ਦਿੰਦੇ ਸੀ। ਏਦਾਂ ਸੰਗਤ ਜੀ, ਪਰ ਸੰਗਤਾਂ ਵਿੱਚ ਬੈਰਾਗ ਵੀ ਬੜਾ ਹੋਇਆ ਸੀ। ਜਿਹੜੀਆਂ ਪ੍ਰੇਮ ਵਾਲੀਆਂ ਸੰਗਤਾਂ ਸਨ, ਪਾਤਸ਼ਾਹ ਦਾ ਹੁਕਮ ਸੀ ਭਾਈ ਸਾਡੇ ਜਾਣ ਦੇ ਮਗਰੋਂ ਕਿਸੇ ਨੇ ਵੀ ਏਦਾਂ ਰੋਣਾ ਧੋਣਾ ਨਹੀਂ, ਕਿਸੇ ਪ੍ਰਕਾਰ ਦੀ ਕੋਈ ਦੁੱਖ ਨਹੀਂ ਮਨਾਉਣਾ, ਉਸ ਪਰਮੇਸ਼ਰ ਦੇ ਭਾਣੇ ਅੰਦਰ ਰਹਿਣਾ ਹੈ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਹੈ। ਇਸ ਪ੍ਰਕਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਹੈ। ਔਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਨੇ। ਦਮਦਮੀ ਟਕਸਾਲ ਦੇ ਪੰਜਵੇਂ ਮੁਖੀ ਗਿਆਨੀ ਸੰਤ ਸਿੰਘ ਜੀਆਂ ਦੇ ਵਿਦਿਆਰਥੀ ਕਵੀ ਸੰਤੋਖ ਸਿੰਘ ਜੀਆਂ ਨੇ ਗੁਰੂ ਨਾਨਕ ਦੇ ਘਰ ਦਾ ਜੋ ਪਵਿੱਤਰ ਇਤਿਹਾਸ ਹੈ ਮੋਤੀਆਂ ਦੇ ਵਾਂਗ ਪਰੋਇਆ ਹੈ। ਆਓ ਮਾਨ ਚਿਤ ਬਿਰਤੀਆਂ ਇਕਾਗਰ ਕਰੀਏ। ਜਿਵੇਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਥਾ ਆਰੰਭ ਹੁੰਦੀ ਹੈ, ਮਾਨ ਚਿਤ ਬਿਰਤੀਆਂ ਇਕਾਗਰ ਕਰਕੇ ਸ਼ਾਂਤੀ ਪੂਰਕ ਬਹਿ ਕਰਕੇ

ਦੀ ਵਡਿਆਈ ਪਰਥਾਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਉਹ ਰਾਮ ਹੈ ਜਿਹੜਾ ਸਰਬ ਥਾਈ ਵਿਆਪਕ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਹੈ, ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਪਰ ਸਰਗੁਣ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਗੁਰਤਾ ਗੱਦੀ ਤੇ ਬਿਰਾਜ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ, ਭਾਈ ਰਤੀ ਭਰ ਵੀ ਭੇਦ ਨਾ ਜਾਣੋ, ਗੁਰੂ ਨਾਨਕ ਹੀ ਰੂਪ ਹੈ, ਗੁਰੂ ਨਾਨਕ ਦੀ ਜੋਤ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਥਾਂ ਤੇ ਬੈਠ ਕਰਕੇ ਹੁਣ ਸਿੱਖੀ ਦਾ ਭਲਾ ਕਰਨਾ ਹੈ, ਗੁਰਸਿੱਖਾਂ ਦਾ ਭਲਾ ਕਰਨਾ ਹੈ, ਲੋਕਾਈ ਦਾ ਕਲਿਆਣ ਕਰਨਾ ਹੈ। ਇਸ ਲਈ ਰਤੀ

ਭਾਵ ਸ਼ੰਕਾ ਨਾ ਕਰੋ ਗੁਰ ਸਿੱਖੋ, ਇਹ ਇੱਕੋ ਹੀ ਰੂਪ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਅੰਗਦ ਰੂਪ ਹੋਏ, ਗੁਰੂ ਅੰਗਦ ਦੇ ਮਹਾਰਾਜ ਜੀ ਅੱਗੇ ਗੁਰੂ ਅਮਰਦਾਸ ਰੂਪ ਹੋਏ, ਹੁਣ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਰੂਪ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਰੂਪ, ਚੌਥੇ ਥਾਂ ਉੱਪਰ ਧੰਨ ਗੁਰੂ ਰਾਮਦਾਸ।

ਦੇ ਅੰਦਰ ਵੀ ਰਾਮ ਹੋਇਆ ਹੈ। ਉਹ ਸ਼੍ਰੀ ਰਾਮ ਚੰਦਰ ਜੀ ਹੋਏ ਨੇ, ਉਹ ਰਾਜਾ ਸਰੂਪ ਹੋਏ ਨੇ। ਯਸ਼ਰਥ ਰਾਜੇ ਦੇ ਪੁੱਤਰ ਸਨ ਸ਼੍ਰੀ ਰਾਮ ਚੰਦਰ ਜੀ, ਉਹਨਾਂ ਨੇ ਤ੍ਰੇਤੇ ਯੁੱਗ ਦੇ ਅੰਦਰ ਜੀਵਾਂ ਦਾ ਕਲਿਆਣ ਕੀਤਾ ਹੈ। ਇਧਰ ਕਲਯੁੱਗ ਦੇ ਅੰਦਰ ਹੁਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ

ਦਾਸ ਮਹਾਰਾਜ ਜੋ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਰਿਓ ਜੀਵਾਂ ਦੇ ਕਲਿਆਣ ਲਈ ਜਿਵੇਂ ਗੁਰੂ ਨਾਨਕ ਮਹਾਰਾਜ ਆਏ ਅੱਗੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਹੋਏ ਉਵੇਂ ਹੀ ਉਹਨਾਂ ਦੇ ਘਰ ਦੇ ਸੇਵਕ ਦਾਸ ਧੰਨ ਗੁਰੂ ਰਾਮ

0: ਖਬਰਾਂ ਪਹੁੰਚੀਆਂ ਨੇ ਦੂਰ ਦਰੇਡੇ ਕਾਬਲ ਕੰਧਾਰ ਤੱਕ ਦਿੱਲੀ ਦੱਖਣ ਤੱਕ ਆਦਿਕ ਜਿੱਥੇ ਜਿੱਥੇ ਇਹ ਖਬਰ ਗਈ ਹੈ ਵੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ। ਆਪਣੇ ਘਰ ਦੇ ਸੇਵਾਦਾਰ ਲਾਹੌਰ ਦੇ ਵਾਸੀ ਭਾਈ ਜੇਠਾ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਬਣਾ ਕਰਕੇ ਗੁਰਤਾ ਗੱਦੀ ਬਖਸ਼ੀ ਹੈ।
1: ਸ੍ਰੀ ਗੁਰ ਅਮਰ ਇਹੀ ਲਾਖ ਪਾਏ।
0: ਏਦਾਂ ਸੰਗਤ ਜੀ ਸਾਰੀਆਂ ਸੰਗਤਾਂ ਫਿਰ ਜਿੱਥੇ ਵੀ ਇਹ ਜ਼ਿਕਰ ਹੁੰਦਾ ਹੈ ਸੰਗਤਾਂ ਜੁੜਦੀਆਂ ਨੇ, ਇਹੀ ਬਚਨ ਕਰਦੀਆਂ ਨੇ ਕਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਯੋਗ ਚੋਣ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਲਈ।
1: ਸ੍ਰੀ ਨਾਨਕ ਕੀ ਜੋਤ ਬਿਸਾਲਾ।
0: ਇਹ ਸਾਰੀ ਗੁਰੂ ਨਾਨਕ ਦੀ ਜੋਤ ਹੀ ਵਰਤ ਰਹੀ ਹੈ। ਜਿਵੇਂ ਸੰਗਤ ਜੀ ਘਰ ਵਿਚ ਕਿੰਨੀਆਂ ਮਰਜ਼ੀ ਲਾਈਟਾਂ ਹੁੰਦੀਆਂ ਨੇ, ਜਿਹੜੀ ਬਿਜਲੀ ਹੈ ਉਹ ਇੱਕੋ ਥਾਂ ਤੋਂ ਹੀ ਆਉਂਦੀ ਹੈ, ਮੇਨ ਤਾਰ ਇੱਕੋ ਹੀ ਹੁੰਦੀ ਹੈ, ਫਿਰ ਸੰਗਤ ਜੀ ਕੁਝ ਵੀ ਚਲਾਈ ਜਾਈਏ। ਏਦਾਂ ਜੋਤ ਗੁਰੂ ਨਾਨਕ ਮਹਾਰਾਜ ਜੀਆਂ ਦੀ ਹੈ, ਹੁਣ ਵਰਤ ਚੌਥੀ ਪਾਤਸ਼ਾਹੀ ਵਿਚ ਰਹੀ ਹੈ।
1: ਇਹਨਾਂ
0: ਏਦਾਂ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਹੁਣ ਗਿਆਨ ਦਾ ਸੂਰਜ ਹੋ ਕਰਕੇ ਚੌਥੇ ਥਾਂ ਤੇ ਪ੍ਰਕਾਸ਼ ਹੋ ਗਏ ਨੇ।
1: ਧਾਰ ਧਾਰ ਸਭਨਾ ਉਪਾਏ ਨ ਬੰਦੇ।
0: ਬੇਅੰਤ ਹੀ ਸੰਗਤਾਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਆਉਂਦੀਆਂ, ਪਾਤਸ਼ਾਹ ਦੇ ਚਰਨਾਂ ਵਿਚ ਸਿਰ ਰੱਖਦੀਆਂ, ਯੋਗਤਾ ਅਨੁਸਾਰ ਸਮਰੱਥਾ ਅਨੁਸਾਰ ਮਾਇਆ ਭੇਟਾ ਕਰਦੀਆਂ ਨੇ।
1: ਦੇਖ ਸਰੂਪ ਸੁਭਾਉ ਅਨੰਦੇ।
0: ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸੰਗਤ ਜੀ ਲੰਮਾ ਦਾੜਾ ਹੈ, ਕਬਲ ਦੀਆਂ ਪੰਖੜੀਆਂ ਵਰਗੀਆਂ ਮਹਾਰਾਜ ਜੀਆਂ ਦੇ ਨੇਤਰ ਸੁੰਦਰ ਸੋਭਾ ਪਾਉਂਦੇ, ਦਗ ਦਗ ਕਰਦਾ ਪਾਤਸ਼ਾਹ ਦਾ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਚਿਹਰਾ ਹੈ। ਮਹਾਰਾਜ ਜੀਆਂ ਦੇ ਮੁਖੋਂ ਨਿਮਰਤਾ ਭਰੇ ਮਿੱਠੜੇ ਬੋਲਾਂ ਨੂੰ ਸੁਣ ਸੁਣ ਕੇ ਸੰਗਤਾਂ ਬਹੁਤ ਆਨੰਦ ਦੇ

0: ਥਾਂ ਦੇ ਉੱਪਰ ਗਏ ਨੇ। ਗੋਬਿੰਦਵਾਲ ਸਾਹਿਬ ਦੇ ਨੇੜੇ ਜਿਹੜਾ ਬਿਆਸਾ ਦਰਿਆ ਵਗਦਾ ਹੈ, ਉਸ ਦੇ ਕਿਨਾਰੇ ਪਾਤਸ਼ਾਹ ਗੁਰੂ ਅਮਰਦਾਸ ਜੀਆਂ ਦਾ ਸੰਸਕਾਰ ਕੀਤਾ ਸੀ। ਜਿੱਥੇ ਸੰਸਕਾਰ ਕੀਤਾ ਸੀ ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਾਣਾ ਕੀਤਾ ਹੈ।
1: ਸਤਿਗੁਰ ਰਾਮਦਾਸ ਹੋਏ ਖਰੇ।
0: ਉੱਥੇ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਖਲੋਣਾ ਕਰਦੇ ਨੇ।
1: ਕਮਲ ਬਿਲੋਚਨ ਜਲ ਸੂੰ ਭਰੇ।
0: ਮਹਾਰਾਜ ਜੀਆਂ ਦੇ ਕਵਲ ਦੀਆਂ ਫੁੱਲਾਂ ਵਰਗੇ ਜਿਹੜੇ ਸੁੰਦਰ ਨੇਤਰ ਨੇ, ਹਿਰਦੇ ਦਾ ਜਿਹੜਾ ਪ੍ਰੇਮ ਹੈ, ਹਿਰਦੇ ਦਾ ਜਿਹੜਾ ਵੈਰਾਗ ਹੈ, ਉਹ ਅੱਖਾਂ ਰਾਹੀਂ ਹੰਝੂ ਬਣ ਕੇ ਆਇਆ ਹੈ।
1: ਸੰਗ ਮੋਹਰੀ ਸ਼ੋਕ ਉਪਾਵਤ।
0: ਮਹਾਰਾਜ ਜੀਆਂ ਦੇ ਨਾਲ ਧੰਨ ਗੁਰੂ ਅਮਰਦਾਸ ਜੀਆਂ ਦੇ ਛੋਟੇ ਪੁੱਤਰ ਬਾਬਾ ਮੋਹਰੀ ਜੀ, ਉਹ ਵੀ ਬੜੇ ਗਮਗੀਨ ਹੋਏ ਨੇ। ਪਿਤਾ ਦੀ ਯਾਦ ਆਉਂਦੀ ਹੈ, ਹਿਰਦੇ ਦਾ ਬੈਰਾਗ ਹੈ, ਹੰਝੂ ਬਣ ਕੇ ਟਪਕਦਾ ਹੈ।
1: ਮੋਹਨ ਆਦਿਕ ਸੀਸ ਨਿਵਾਵਤ।
0: ਏਦਾਂ ਵੱਡਾ ਪੁੱਤਰ ਵੀ ਬਾਬਾ ਮੋਹਨ ਹੈ, ਛੋਟਾ ਮੋਹਰੀ ਹੈ, ਵੱਡਾ ਮੋਹਨ ਹੈ, ਉਹ ਵੀ ਸੱਚੇ ਸਤਿਗੁਰਾਂ ਦੇ ਥਾਂ ਤੇ ਆ ਕਰਕੇ ਸੀਸ ਨਿਵਾਉਣਾ ਕਰਦਾ ਹੈ।
1: ਬ੍ਰਿਧ ਨੇ ਸਭ ਸੋਂ ਬਾਖ ਉਚਾਰਾ।
0: ਜਿਸ ਵੇਲੇ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬੈਰਾਗ ਜਿਹਾ ਕਰਦੇ ਵੇਖੇ, ਮਹਾਰਾਜ ਮਨ ਵਿੱਚ ਬੈਰਾਗ ਕਰ ਰਹੇ ਨੇ ਕਿ ਅਸੀਂ ਲਾਹੌਰ ਦੇ ਅੰਦਰ ਯਤੀਮ ਸਾਂ। ਲੋਕ ਏਦਾਂ ਗੱਲਾਂ ਕਰਦੇ ਸੀ ਵੀ ਕਿਵੇਂ ਪਲੇਗਾ, ਕਿਵੇਂ ਜੀਵਨ ਬਸਰ ਹੋਵੇਗਾ, ਕਿੱਥੋਂ ਖਾਵੇਗਾ, ਕਿੱਥੋਂ ਪਾਵੇਗਾ। ਸਾਨੂੰ ਇੰਨੀ ਯੋਗਤਾ ਅਨੁਸਾਰ ਜਾਣ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਬਖਸ਼ੀ ਗੁਰੂ ਅਮਰਦਾਸ ਜੀਆਂ ਨੇ। ਕੱਲੀ ਗੁਰਤਾ ਗੱਦੀ ਨਹੀਂ ਬਖਸ਼ੀ, ਆਪਣੇ ਜੀਵਨ ਦੇ ਏਦਾਂ 6 ਸਾਲ 11 ਮਹੀਨੇ ਤੇ 18 ਦਿਨ ਉੱਪਰ ਸਾਨੂੰ ਆਪਣੀ ਜ਼ਿੰਦਗੀ ਵੀ ਬਖਸ਼ਿਸ਼ ਕਰ ਗਏ ਪਾਤਸ਼ਾਹ ਜੀ, ਆਪ ਸੱਚਖੰਡ ਪਿਆਨਾ ਕਰ ਗਏ। ਇਹ ਸੋਚ ਸੋਚ ਕਰਕੇ ਗੁਰੂ ਰਾਮਦਾਸ ਬੈਰਾਗ ਜਿਹਾ ਕਰਦੇ, ਬਾਬਾ ਮੋਹਰੀ ਜੀ ਪਿਤਾ ਨੂੰ ਯਾਦ ਕਰਕੇ ਬਾਬਾ ਮੋਹਨ ਜੀ ਬੈਰਾਗ ਕਰਦੇ। ਇੰਨੇ ਕੁ ਸਮੇਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ। ਜਦੋਂ ਵੇਖਿਆ ਭਾਈ ਕਿ ਸਤਿਗੁਰਾਂ ਦੇ ਅੱਖਾਂ ਦੇ ਵਿੱਚ ਜਲ ਹੈ, ਸਤਿਗੁਰਾਂ ਦੇ ਪੁੱਤਰਾਂ ਦੇ ਅੱਖਾਂ ਵਿੱਚ ਜਲ ਹੈ, ਫੇਰ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ ਨੇ,
1: ਕਹਿਓ ਗੁਰੂ ਕੋ ਕਿਉ ਨਾ ਚਤਾਰਾ।
0: ਭਾਈ ਗੁਰਸਿੱਖੋ, ਧੰਨ ਗੁਰੂ ਰਾਮਦਾਸ ਮਹਾਰਾਜ, ਆਪ ਜੀ ਹੁਣ ਗੁਰੂ ਬਣ ਗਏ ਹੋ। ਮਹਾਰਾਜ ਆਪ ਜੀ ਗੁਰਤਾ ਗੱਦੀ ਤੇ ਸੁਭਾਏ ਮਾਣ ਹੋ। ਜਿਹੜੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਆਖ ਕੇ ਗਏ ਸੀ, ਉਹਨਾਂ ਨੂੰ ਚੇਤੇ ਕਰੀਏ, ਉਹਨਾਂ ਨੂੰ ਚਤਾਰਨਾ ਕਰੀਏ ਜੀ।
1: ਮੇਰੋ ਸ਼ੋਕ ਨਾ ਕਰੋ ਕਦਾਈ।
0: ਧੰਨ ਗੁਰੂ ਅਮਰਦਾਸ ਮਹਾਰਾਜ ਇਹ ਬੋਲ ਆਖ ਕੇ ਗਏ ਸੀ ਕਿ ਜਿਸ ਵੇਲੇ ਅਸੀਂ ਸਰੀਰ ਨੂੰ ਛੱਡ ਜਾਈਏ, ਲੋਕ ਤੋਂ ਪ੍ਰਲੋਕ ਚਲੇ ਜਾਈਏ, ਰਤੀ ਭਰ ਵੀ ਸਾਡਾ ਸ਼ੋਕ ਨਹੀਂ ਕਰਨਾ, ਸੋਗ ਨਹੀਂ ਮਨਾਉਣਾ, ਰੋਣਾ ਕਰਲਾਉਣਾ ਨਹੀਂ, ਆਨੰਦ ਵਿੱਚ ਰਹਿਣਾ ਹੈ।
1: ਸਿਮਰਹੋ ਹਰ ਹਰ ਆਨੰਦ ਉਪਾਈ।
0: ਇਸ ਲਈ ਭਾਈ ਗੁਰਸਿੱਖੋ, ਹੁਣ ਤੇ ਹਰ ਹਰ ਜਿਹੜਾ ਹਰਿਆਂ ਭਰਿਆਂ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਜੀ।
1: ਉਲੰਘਣ ਜੋਗ ਨਾ ਬਾਕ ਤੈਨੂੰ ਕਾ।
0: ਏਦਾਂ ਉਹਨਾਂ ਦੇ ਬਚਨਾਂ ਦੀ ਉਲੰਘਣਾ ਨਾ ਕਰੀਏ ਜਿਹੜੇ ਪਾਤਸ਼ਾਹ ਜੀ ਹੁਕਮ ਕਰਕੇ ਗਏ ਨੇ ਸਾਨੂੰ, ਕਿ ਜਗਤ ਦੀ ਮਰਿਆਦਾ ਦੇ ਅਨੁਸਾਰ ਰੋਣਾ ਕਰਲਾਉਣਾ ਨੀ, ਕਿਸੇ ਪ੍ਰਕਾਰ ਦੇ ਪਿੱਟ ਸਿਆਪੇ ਕਰਨੇ ਜਾਂ ਏਦਾਂ ਸਾਡੇ ਗਿਆਨ ਦੀ ਚਿੰਤਾ ਕਰਨੀ ਨਹੀਂ। ਪਾਈ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਐਸੀ ਨਹੀਂ, ਆਨੰਦ ਦੇ ਸਹਿਤ ਰਹਿਣਾ ਹੈ। ਜੋ ਆਇਆ ਹੈ ਉਹਨੇ ਜਾਣਾ ਹੀ ਹੈ ਸੰਸਾਰ ਤੋਂ। ਅਸੀਂ ਸਾਰਾ ਕਾਰਜ ਆਪਣਾ ਸਮੇਂ ਸਿਰ ਕਰ ਗਏ ਹਾਂ, ਸੰਤੁਸ਼ਟ ਹਾਂ ਔਰ ਬੜੇ ਆਨੰਦ ਦੇ ਸਹਿਤ ਲੋਕ ਤੋਂ ਪ੍ਰਲੋਕ ਜਾ ਰਹੇ ਹਾਂ। ਤੁਸੀਂ ਵੀ ਆਨੰਦ ਦੇ ਸਹਿਤ ਹੀ ਰਹਿਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪੁੱਤਰ ਬਾਬਾ ਮੋਹਨ ਤੇ ਮੋਹਰੀ ਨੂੰ ਦੱਸ ਰਹੇ ਨੇ।
1: ਜਾਂਤੇ ਕਰਹੁ ਨਾ ਕਬ ਮਿਲ ਸ਼ੋਕਾ।
0: ਇਸ ਲਈ ਗੁਰੂ ਕੇ ਬਚਨਾਂ ਨੂੰ ਯਾਦ ਕਰੀਏ, ਹਿਰਦੇ ਅੰਦਰ ਜਿਹੜਾ ਸੋਗ ਜਿਹਾ ਹੈ

0: ਧੀਰਜ ਭਰੇ ਬੋਲਾਂ ਨੂੰ ਸੁਣ ਕਰਕੇ ਜੇ
1: ਰੋਕਿਓ ਜਲ ਕੋ ਨਿਜ ਨਿਜ ਨੈਣਾ।
0: ਏਦਾਂ ਸੰਗਤ ਜੀ ਆਪਣੀਆਂ ਅੱਖਾਂ ਪੂੰਝ ਲਈਆਂ ਬਾਬਾ ਮੋਹਣ ਤੇ ਮੋਹਰੀ ਨੇ। ਰਤੀ ਭਰ ਵੀ ਜਿਹੜਾ ਜਲ ਹੈ ਉਸ ਤੋਂ ਬਾਅਦ ਸੁੱਟਣਾ ਨਹੀਂ ਕੀਤਾ, ਬੜੇ ਆਨੰਦ ਦੇ ਸਹਿਤ ਸਬਰ ਸੰਤੋਖ ਜਿਹਾ ਕੀਤਾ ਹੈ।
1: ਬੀਨ ਬੀਨ ਕਰ ਅਸਤ ਸਕੀਲੇ।
0: ਫਿਰ ਸੰਗਤ ਜੀ ਜਿਹੜੇ ਮਹਾਰਾਜ ਜੀਆਂ ਦੇ ਸੰਸਕਾਰ ਹੋਏ ਫੁੱਲ ਸਨ, ਭਾਵ ਅਸਤੀਆਂ ਹੱਡੀਆਂ ਸੀ, ਮਹਾਰਾਜ ਦਾ ਹੁਕਮ ਸੀ ਭਾਈ ਬੀਨ ਬੀਨ ਕਰ, ਕੱਲੀ ਕੱਲੀ ਕਰਕੇ ਨਹੀਂ ਚੁਗਣੀ, ਇਹ ਗੁਰਮਤ ਦੇ ਅਨੁਸਾਰ ਨਹੀਂ। ਜਦੋਂ ਵੀ ਕੋਈ ਜੀਵ ਚੜਾਈ ਕਰ ਜਾਵੇ ਉਹਦੇ ਸਾਰੇ ਅੰਗੀਠੇ ਨੂੰ ਸਾਰੀ ਸਵਾਹ ਨੂੰ ਇੱਕੇ ਵਾਰੀ ਹੀ ਸੰਗਤ ਜੀ ਬੋਰੀ ਆਦਿਕ ਵਿੱਚ ਪਾ ਲੈਣਾ ਹੈ, ਇੱਕ ਭਾਂਡੇ ਅੰਦਰ ਉਸ ਨੂੰ ਪਾ ਕਰਕੇ ਸਾਰੀ ਨੂੰ ਪਰਵਾਹ ਕਰਨਾ ਹੈ, ਕੋਈ ਕੱਲੀ ਕੱਲੀ ਹੱਡੀ ਚੁਗਣ ਦੀ ਮਰਿਆਦਾ ਨਹੀਂ ਸੰਗਤ ਜੀ। ਏਦਾਂ ਹੀ ਫਿਰ ਸੰਗਤ ਜੀ ਜੋ ਸੱਚੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗੀਠਾ ਹੈ, ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਇਕੱਠਾ ਕਰਨਾ ਕੀਤਾ ਹੈ।
1: ਸੁੰਦਰ ਬਸਤਰ ਵਿਖੇ ਸਭ ਮੇਲੇ।
0: ਇੱਕ ਸੁੰਦਰ ਬਸਤਰ ਸੀ, ਸੁੰਦਰ ਝੋਲਾ ਜਿਹਾ ਸੀ ਸੰਗਤ ਜੀ, ਉਹਦੇ

0: ਜਿੱਥੇ ਜਾਂਦੇ ਨੇ ਵੀ ਉੱਥੇ ਮੁਕਤੀ ਮਿਲ ਜਾਂਦੀ ਹੈ। ਨਹੀਂ, ਜਿੱਥੇ ਜਲ ਵਗਦਾ ਹੈ, ਜਲ ਵਗਦੇ ਹੋਏ ਜਲ ਵਿੱਚ ਪ੍ਰਵਾਹ ਕਰ ਦੇਣੇ ਨੇ, ਭੇਟਾ ਕਰ ਦੇਣੇ ਨੇ। ਜਿਵੇਂ ਸੰਗਤ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੱਖ ਜਾ ਕੇ ਫੁੱਲ ਪਾਉਂਦੇ। ਜੇਕਰ ਉੱਥੋਂ ਤੱਕ ਜਾਣ ਦੀ ਸਮਰੱਥਾ ਨਾ ਹੋਵੇ ਸੰਗਤ ਜੀ, ਪਿੰਡ ਦੇ ਨੇੜੇ ਕੋਈ ਨਹਿਰ, ਨਦੀ, ਸੂਆ ਆਦਿਕ ਜੀ ਦਾ ਪ੍ਰਵਾਹ ਚੱਲਦਾ ਹੀ ਰਹੇ, ਜਲ ਦਾ ਉੱਥੇ ਜਲ ਪ੍ਰਵਾਹ ਕਰ ਦੇਣੇ ਨੇ। ਕੋਈ ਸ਼ੰਕਾ ਨਹੀਂ ਕਰਨੀ ਬਈ ਕੀਰਤਪੁਰ ਜਾਣਾ ਹੈ। ਹਾਂ, ਜੇ ਸਮਰੱਥਾ ਹੈ, ਮਾਇਆ ਦੀ ਸਮਰੱਥਾ ਹੈ, ਫਿਰ ਕੀਰਤਪੁਰ ਜਾਣਾ ਵੀ ਆ ਸੰਗਤ ਜੀ, ਕੋਈ ਮਨਾਹੀ ਨਹੀਂ। ਪਰ ਸ਼ੰਕਾ ਨਹੀਂ ਕਰਨੀ, ਕੋਈ ਨੇੜੇ ਨਹਿਰ ਨਦੀ ਵਗਦੀ ਹੈ, ਉੱਥੇ ਸੰਗਤ ਜੀ ਜਲ ਪ੍ਰਵਾਹ ਕਰ ਦੇਣੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਖਿਆ ਸੀ, ਪੁੱਤਰ ਮੋਹਰੀ, ਸਾਡਾ ਜਿਹੜਾ ਅੰਗੀਠਾ ਹੈ ਜੋ ਨੇੜੇ ਬਿਆਸਾ ਦਰਿਆ ਵਗ ਰਿਹਾ ਹੈ, ਇਹਦੇ ਅੰਦਰ ਹੀ ਅਰਪਣ ਕਰ ਦੇਣਾ ਹੈ।
1: ਸਾਵਣ ਮਲ ਤਿੰਨ ਸੰਗ ਸਦਾਏ।
0: ਫਿਰ ਸੰਗਤ ਜੀ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਭਾਈ ਸਾਵਣ ਮਲ, ਉਹ ਵੀ ਏਦਾਂ ਸੰਗਤ ਜੀ ਫੁੱਲ ਪਾਉਣ ਲਈ ਬਾਬਾ ਮੋਹਨ ਮੋਹਰੀ, ਧੰਨ ਗੁਰੂ ਰਾਮਦਾਸ ਔਰ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਾਲ ਹੀ ਜਾਣਾ ਕੀਤਾ ਹੈ।
1: ਜਗਤ ਮਰਜਾਦ ਹੇਤ ਕ੍ਰਿਤ ਸਾਰੀ।
0: ਏਦਾਂ ਜਿਹੜੀ ਮਰਿਆਦਾ ਜਗਤ ਵਿਚ ਰਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਵਿਚ ਬੈਠ ਕੇ, ਸੰਗਤਾਂ ਨੂੰ ਦੱਸ ਕੇ, ਆਪਣੇ ਪੁੱਤਰ ਮੋਹਰੀ ਨੂੰ ਸਮਝਾ ਕੇ ਗਏ ਸੀ, ਉਹ ਸਾਰੀ ਮਰਿਆਦਾ ਕਰਨਾ ਕੀਤੀ ਹੈ।
1: ਜਥਾ ਯੋਗ ਕੀਨਸ ਹਿਤਕਾਰੀ।
0: ਏਦਾਂ ਸੰਗਤ ਜੀ ਜਥਾ ਯੋਗ ਜੋ ਜੋ ਮਹਾਰਾਜ ਮਰਿਆਦਾ ਦੱਸ ਗਏ ਸੀ, ਉਹ ਸਾਰੀ ਮਰਿਆਦਾ ਉਦਾਂ ਉਦਾਂ ਹੀ ਕੀਤੀ ਹੈ।
1: ਬੈਠ ਹੈ ਸਕਲ ਬਾਵਲੀ ਤੀਰ।
0: ਏਦਾਂ ਬਿਆਸਾ ਦਰਿਆ ਵਿਚ ਫੁੱਲ ਅਰਪਣ ਕਰਕੇ, ਫਿਰ ਵਾਪਸ ਆ ਕਰਕੇ ਜੋ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਮੁਕਤੀ ਸਰੋਵਰ 84 ਪੌੜੀਆਂ ਲਵਾ ਕਰਕੇ ਸ੍ਰੀ ਬੌਲੀ ਸਾਹਿਬ ਆਰੰਭ ਕਰਵਾਇਆ ਸੀ, ਫਿਰ ਸਾਰੀਆਂ ਸੰਗਤਾਂ ਪਾਤਸ਼ਾਹ ਦੇ ਪਵਿੱਤਰ ਸਰੋਵਰ ਬੌਲੀ ਸਾਹਿਬ ਦੇ

0: ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਚੱਲ ਕੇ ਵੱਡੇ ਇਕੱਠ ਵਿੱਚ ਵੱਡੀ ਭੀੜ ਦੇ ਵਿੱਚ ਪਾਤਸ਼ਾਹ ਦੇ ਦਰਸ਼ਨਾਂ ਲਈ ਆਉਂਦੀ ਹੈ।
1: ਗਾਵ ਹੈ ਸ਼ਬਦ ਰਬਾਬੀ ਰਾਗ
0: ਤੇ ਹਰ ਰੋਜ਼ ਨਿਤ ਦੇ ਨੇਮ ਅਨੁਸਾਰ ਜਿਹੜੀ ਮਰਿਆਦਾ ਧੰਨ ਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਵਿੱਚ ਕਾਇਮ ਕਰ ਗਏ ਸਨ, ਉਹੀ ਮਰਿਆਦਾ ਹੁਣ ਸੰਗਤ ਜੀ ਅੰਮ੍ਰਿਤ ਵੇਲੇ ਸੰਧਿਆ ਵੇਲੇ ਦੀਵਾਨ ਸਜਦੇ ਗੁਰੂ ਕੇ ਰਾਗੀ ਰਬਾਬੀ ਸਿੱਖ ਬੈਠ ਕੇ ਕੀਰਤਨ ਕਰਦੇ ਨੇ।
1: ਜਿਨ ਕੇ ਬਿਖੈ ਪਰਮ ਬੈ ਰਾਗ
0: ਏਦਾਂ ਜਿਨ੍ਹਾਂ ਗੁਰਸਿੱਖ ਸੰਗਤਾਂ ਦੇ ਹਿਰਦੇ ਵਿੱਚ ਵੱਡਾ ਬੈਰਾਗ ਹੈ, ਬੈਰਾਗ ਦੀ ਮੂਰਤ ਨੇ।
1: ਸਭਾ ਲੱਗ ਹੈ ਜਪ ਹੋਵਤ ਭੋਰ
0: ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਵੈਰਾਗੀ ਤੇ ਰਾਗੀ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੰਗਤ

ਜੀ ਆਖਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੀ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜੋਕੇ ਸਮੇਂ ਦੇ ਅੰਦਰ ਕਿੰਨਾ ਸੰਗਤਾਂ ਦਾ ਇਕੱਠ ਰਹਿੰਦਾ ਹੈ, ਪੁਰਾਤਨ ਸਮੇਂ ਦੇ ਅੰਦਰ ਵੀ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨ ਲਈ ਹਜ਼ਾਰਾਂ ਹੀ ਸੰਗਤਾਂ ਆਉਂਦੀਆਂ ਨੇ।

0: ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਲੋਕ ਤੋਂ ਪਰਲੋਕ ਗਿਆ ਨੂੰ ਜਿਸ ਵੇਲੇ 13 ਦਿਨ ਬਤੀਤ ਹੋ ਗਏ ਨੇ।
1: ਭੋਜਨ ਕਰਿਓ ਅਨਕ ਬਿਦ ਤਬੈ।
0: ਉਦਨ ਵੀ ਸੰਗਤ ਜੀ ਏਦਾਂ ਸਵਾਦਲੇ ਭੋਜਨ ਜਿਹੜੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਤਿਆਰ ਹੋਏ ਨੇ, ਤਮਾਮ ਸੰਗਤਾਂ

0: ਸਾਰੀਆਂ ਸੰਗਤਾਂ ਨੇ ਆ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਪਰਸਨਾ ਕੀਤੇ ਨੇ।
1: ਸਕਲ ਭੇਖ ਸਾਧੂ ਸਮੁਦਾਏ,
0: ਬਹੁਤ ਸੰਗਤ ਜੀ ਸਾਧੂ ਜਨ ਵੀ ਜਿਨ੍ਹਾਂ ਨੂੰ ਖਬਰ ਹੋਈ ਕਿ ਗੁਰੂ ਅਮਰਦਾਸ ਜੀ ਪਰਲੋਕ ਸੁਧਾਰ ਗਏ, ਗੁਰਤਾ ਗੱਦੀ ਤੇ ਗੁਰੂ ਰਾਮਦਾਸ ਜੀ ਬਿਰਾਜ ਗਏ ਨੇ। ਏਦਾਂ ਪਰ ਜਿਹੜੇ ਬਹੁਤਿਆਂ ਭੇਖਾਂ ਦੇ ਜੋਗੀ ਜੰਗਮ ਸਰੇਵੜ ਆਦਿਕ ਸਿੱਧਨਾਥ ਸਾਰੇ ਚੱਲ ਕੇ ਆਏ ਨੇ।
1: ਕਰਨ ਆਹਾਰ ਮੇਲ ਕਰ ਆਏ,
0: ਸਾਰਿਆਂ ਨੇ ਆ ਕਰਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਪੰਗਤ ਵਿਚ ਬਹਿ ਕਰਕੇ ਪ੍ਰਸ਼ਾਦਾ

ਰਾਜ ਜੀਆਂ ਨੇ ਸੰਗਤ ਜੀ, ਉਸ ਵੇਲੇ ਦਿੱਲੀ ਦੇ ਤਖ਼ਤ ਉੱਪਰ ਬਾਦਸ਼ਾਹ ਅਕਬਰ ਸੀ। ਉਹਨੇ ਹਿੰਦੁਸਤਾਨ ਨੂੰ ਬਾਹੀਆਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇ ਘਰ ਤੋਂ ਸਾਜੇ ਨਿਵਾਜੇ ਜਿਹੜੇ 22 ਸੰਗਤ ਜੀ ਪ੍ਰਚਾਰਕ ਸਨ, ਮਸੰਦ ਸਨ, 22 ਮੰਜੀਆਂ ਥਾਪ ਕਰਕੇ 22 ਸੂਬਿਆਂ ਅੰਦਰ

0: ਨਾਮ ਜਿਹੜੇ ਗੁਰਸਿੱਖ ਸਨ ਬਾਈ ਸੰਗਤ ਜੀ ਪਾਤਸ਼ਾਹ ਦੇ ਦਰਸ਼ਨਾਂ ਲਈ ਦਰਸ਼ਨੀ ਭੇਟਾ ਲੈ ਕਰਕੇ ਗੁਰਸਿੱਖਾਂ ਦਾ ਸੰਬੰਧ ਲੈ ਕਰਕੇ ਰਸਤਾਂ ਬਸਤਾਂ ਲੈ ਕਰਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਣਾ ਕੀਤਾ ਹੈ।
1: ਸ੍ਰੀ ਗੁਰੂ ਰਾਮਦਾਸ ਕੇ ਅੱਗੇ
0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅੱਗੇ ਖਲੋ ਕਰਕੇ
1: ਅਰਪ ਅਰਪ ਕਰ ਪਾਇਨ ਲਾਗੇ
0: ਉਹ ਸਾਰਾ ਗੁਰਸਿੱਖ ਸੰਗਤਾਂ ਦਾ ਧਨ ਪਦਾਰਥ ਪਾਤਸ਼ਾਹ ਦੇ ਚਰਨਾਂ ਵਿਚ ਰੱਖਣਾ ਕੀਤਾ ਹੈ।
1: ਜਿਸ ਕੋ ਆਪ ਗਏ ਕਰ ਟੀਕਾ
0: ਏਦਾਂ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਲੈ ਕਰਕੇ ਜਿਸ ਵੇਲੇ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ, 5 ਪੈਸੇ ਨਾਰੀਅਲ ਔਰ ਸੰਗਤ ਜੀ ਗੁਰਤਾ ਦਾ ਤਿਲਕ ਬਖਸ਼ਿਸ਼ ਕਰਕੇ ਗਏ ਨੇ।
1: ਕੌਣ ਹਟਾਏ ਸਕੈ ਤਿਨ ਲੀਕਾ
0: ਫਿਰ ਆਪਸ ਦੇ ਵਿਚ ਉਹ ਬਾਈ ਜਿਹੜੇ ਮਸੰਦ ਗੱਲਾਂ ਕਰਦੇ ਕਿ ਭਾਈ ਕੌਣ ਹਟਾ ਸਕਦਾ ਹੈ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਆਪਣੇ ਹੱਥੀ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗਏ ਹੋਵਣ ਜੀ।
1: ਮੋਹਨ ਅਪਰ ਮੋਹਰੀ ਦੂਵਾ
0: ਫਿਰ ਸੰਗਤ ਜੀ ਮਹਾਰਾਜ ਗੁਰੂ ਅਮਰਦਾਸ ਜੀਆਂ ਦੇ ਦੋਨੋਂ ਪੁੱਤਰ ਵੱਡੇ ਛੋਟੇ ਬਾਬਾ ਮੋਹਨ ਤੇ ਮੋਹਰੀ

0: ਪਿਤਾ ਦੇ ਵਿਛੋੜੇ ਵਿੱਚ ਬੈਠੇ ਨੇ ਸੰਗਤ ਜੀ, ਹਜੇ ਵੀ ਮਨ ਤੋਂ ਉਹ ਦੁੱਖ ਉਤਰਿਆ ਨਹੀਂ ਪਾਤਸ਼ਾਹ ਦੇ ਜਾਣ ਦਾ। ਜਿਵੇਂ ਬਾਲਕ ਸੰਗਤ ਜੀ ਮੋਹ ਦੇ ਅੰਦਰ ਬੈਰਾਗ ਕਰਦੇ, ਏਦਾਂ ਹਰ ਵੇਲੇ ਹੀ ਬਾਬਾ ਮੋਹਰੀ ਜੀਆਂ ਦੇ ਅੱਖਾਂ ਵਿੱਚੋਂ ਜਲ ਚੱਲਦਾ ਰਹਿੰਦਾ ਪਾਤਸ਼ਾਹ ਨੂੰ ਯਾਦ ਕਰ ਕਰਕੇ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਦੋਨਾਂ ਤਾਈ ਵੇਖਿਆ ਹੈ,
1: ਪਰ ਸੰਬੰਧਨ ਕੀ ਲੱਖ ਚਾਲੀ।
0: ਮਹਾਰਾਜ ਜੀਆਂ ਨੇ ਹੋਰ ਵੀ ਸਾਕ ਸੰਬੰਧੀ ਵੇਖੇ ਜਿਹੜੇ ਧੰਨ ਗੁਰੂ

0: ਮਨ ਜਿਹੜੇ ਟਿਕਾਓ ਵਿੱਚ ਨਹੀਂ ਆ ਸਕੇ। ਜਦੋਂ ਸੱਚੇ ਸਤਿਗੁਰੂ ਜੀ ਲੋਕ ਤੋਂ ਪਰਲੋਕ ਸੁਧਾਰ ਗਏ, ਉਦੋਂ ਦੇ ਬੈਰਾਗੀ ਜਾਏ ਹੋਏ ਫਿਰਦੇ ਨੇ।
1: ਸ੍ਰੀ ਗੁਰ ਅਮਰ ਸ੍ਰੀ ਗੁਰ ਰਾਮਦਾਸ ਮਹਾਰਾਜਾ।
0: ਧੰਨ ਗੁਰੂ ਰਾਮਦਾਸ ਮਹਾਰਾਜ, ਜਿਹੜੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਹਨ।
1: ਮਹਿਦ ਬਿਲੋਚਨ ਲਾਜ ਜਹਾਜਾ।
0: ਪਾਤਸ਼ਾਹ ਜੀ, ਏਦਾਂ ਸੰਗਤ ਜੀ ਮਨ ਵਿੱਚ ਬੈਠੇ ਸੋਚਦੇ ਵੀ ਕੀ ਕਰੀਏ, ਜਿਸ ਕਾਰਨ ਇਨ੍ਹਾਂ ਦੇ ਪੁੱਤਰਾਂ ਨੂੰ ਹੌਸਲਾ ਆ ਜਾਵੇ, ਧੀਰਜ ਆ ਜਾਵੇ। ਹਰ ਵੇਲੇ ਅੱਖਾਂ ਚੋਂ ਜਲ ਸੁੱਟਦੇ ਰਹਿੰਦੇ, ਬੈਰਾਗ ਕਰਦੇ ਨੇ। ਕੀ ਇਨ੍ਹਾਂ ਨੂੰ ਆਖੀਏ, ਕੀ ਬਚਨ ਬਿਲਾਸ ਕਰੀਏ, ਜਿਸ ਕਾਰਨ ਇਹ ਏਦਾਂ ਆਪਣੀ ਸੁੱਧ ਬੁੱਧ ਸੰਭਾਲਣ, ਬੈਰਾਗ ਚੋਂ ਬਾਹਰ ਆਵਣ ਜੀ।
1: ਬਹੁ ਕੋਮਲ ਜਿਨ ਸਰਲ ਸੁਭਾਉ।
0: ਧੰਨ ਗੁਰੂ ਰਾਮਦਾਸ ਮਹਾਰਾਜ, ਕਵੀ ਜੀ ਆਖਦੇ ਵੀ ਬੜੇ ਕੋਮਲ ਸੁਭਾ ਦੇ ਮਾਲਕ ਨੇ ਮਹਾਰਾਜ, ਨਿਮਰਤਾ ਦੇ ਪੁੰਜ ਹਨ।
1: ਨਹਿ ਪਿਖ ਸਕੈ ਭੰਗ ਮਨ ਕਾਉ।
0: ਮਹਾਰਾਜ ਕਿਸੇ ਨੂੰ ਵੀ ਦੁੱਖ ਦੇ ਸਹਿਤ ਵੇਖ ਨਹੀਂ ਸਕਦੇ। ਸੰਗਤ ਜੀ, ਕੋਈ ਦੁਖੀ ਹਿਰਦੇ ਵਾਲਾ ਬੈਠਾ ਹੁੰਦਾ, ਪਾਤਸ਼ਾਹ ਤੋਂ ਸਹਾਰ ਨਾ ਹੁੰਦਾ, ਮਹਾਰਾਜ ਮਨ ਹੀ ਮਨ ਵਿੱਚ ਸੋਚਦੇ ਵੀ ਕੀ ਕਰੀਏ ਜੋ ਇਹਨਾਂ

0: ਵਿਚਾਰਾਂ ਜੀਆਂ ਕੀਤੀਆਂ ਮਨ ਵਿੱਚ ਸੋਚਿਆ ਹੈ।
1: ਭਏ ਪ੍ਰਵੇਸ਼ ਸਦਨ ਗੁਣ ਖਾਨੇ।
0: ਪਾਤਸ਼ਾਹ ਜੀ ਸੰਗਤ ਵਿੱਚੋਂ ਉੱਠ ਖਲੋਤੇ। ਸੰਗਤ ਜੀ ਹੁਣ ਕਿਉਂਕਿ ਗੋਬਿੰਦਵਾਲ ਸਾਹਿਬ ਦੇ ਅੰਦਰ ਸੰਗਤਾਂ ਬਹੁਤ ਬੈਰਾਗ ਕਰ ਰਹੀਆਂ ਸਨ, ਪਾਤਸ਼ਾਹ ਨੇ ਹੁਣ ਇੱਕ ਕੌਤਕ ਰਚਨਾ ਹੈ ਜਿਸ ਦੇ ਕਾਰਨ ਸਾਰਿਆਂ ਦਾ ਧਿਆਨ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਵੱਲ ਖਿੱਚਿਆ ਜਾਵੇਗਾ। ਪਾਤਸ਼ਾਹ ਜੀ ਏਦਾਂ ਬੈਠੇ ਬਿਠਾਏ ਸੰਗਤ ਜੀ ਵਿੱਚੋਂ ਉੱਠੇ ਨੇ। ਉੱਠ ਕਰਕੇ ਮਹਾਰਾਜ ਆਪਣੇ ਘਰ ਵੱਲ ਨੂੰ ਗ੍ਰਹਿ ਵੱਲ ਨੂੰ ਚਾਲਾ ਪਾਇਆ ਹੈ।
1: ਰਹੇ ਇਕਾਂਕੀ ਬੈਠਕ ਸਾਈ।
0: ਮਹਾਰਾਜ ਘਰ ਵਿੱਚ ਜਾ ਕਰਕੇ ਕੱਲੇ ਹੀ ਬਹਿ ਗਏ ਨੇ, ਕਿਸੇ ਨੂੰ ਕੋਲ ਨਹੀਂ ਆਉਣ ਦਿੰਦੇ ਜੀ।
1: ਅੰਤਰ ਬ੍ਰਿਤੀ ਰਹੇ ਸੁਖ ਪਾਈ।
0: ਮਹਾਰਾਜ ਬੜੇ ਸੁਖ ਸਰੂਪ ਸ਼ਾਂਤੀ ਦੇ ਪੁੰਜ ਇਕਾਂਤ ਚਿਤ ਹੋ ਕਰਕੇ ਕੱਲੇ ਹੀ ਸੰਗਤ ਜੀ ਆਪਣੇ ਘਰ ਅੰਦਰ ਬਰਾਜੇ ਨੇ।
1: ਵਹਿਰ ਨਿਕਸ ਕਰਨਾ ਹੈਨ ਬੈਠੇ।
0: ਮਹਾਰਾਜ ਨੇ ਹੁਣ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਹੈ, ਸੰਗਤ ਵਿੱਚ ਆਉਂਦੇ ਨੇ, ਕੱਲੇ ਅੰਦਰ ਬੈਠੇ ਰਹਿੰਦੇ ਨੇ।
1: ਸਿੱਖ ਸੰਗਤ ਜਹੈ ਸਕਲ ਇਕੱਠ ਹੈ।
0: ਜਿੱਥੇ ਸੰਗਤ ਜੀ ਬਹੁਤਾਤ ਸੰਗਤਾਂ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੁਣ ਐਸਾ ਕੌਤਕ ਰਚਿਆ ਹੈ। ਸੰਗਤ ਵਿੱਚੋਂ ਉੱਠ ਕੇ ਮਹਾਰਾਜ ਘਰ ਅੰਦਰ ਚਲੇ ਗਏ। ਘਰ ਦੇ ਅੰਦਰ ਹੀ ਬੈਠੇ ਰਹਿੰਦੇ ਪਾਤਸ਼ਾਹ ਜੀ, ਕਦੇ ਵੀ ਬਾਹਰ ਨਾ ਆਉਂਦੇ। ਹੁਣ ਸੰਗਤਾਂ ਨੇ ਸੰਗਤ ਜੀ ਉਹ ਬੈਰਾਗ ਵਾਲਾ ਸੁਭਾਅ ਛੱਡ ਕੇ ਇਹ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮਹਾਰਾਜ ਨੂੰ ਕੀ ਹੋ ਗਿਆ ਏ, ਪਾਤਸ਼ਾਹ ਜੀ ਸੰਗਤ ਵਿੱਚ ਆਉਂਦੇ ਨਹੀਂ। ਗੁਰੂ ਅਮਰਦਾਸ ਤੇ ਸੰਗਤਾਂ ਵਿੱਚ ਬੈਠੇ ਰਹਿੰਦੇ ਸਨ, ਐਸੀਆਂ ਵਿਚਾਰਾਂ ਹੋਈਆਂ। ਫਿਰ ਸੰਗਤਾਂ ਅਗਲੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ ਕਿ ਵਿਚਾਰਾਂ ਜੀਆਂ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਨਗੀਆਂ। ਬਾਬਾ ਬੁੱਢਾ ਸਾਹਿਬ ਜੀ, ਆਪ ਗੁਰੂ ਨਾਨਕ ਦੇ ਘਰ ਦੇ ਵੱਡੇ ਪ੍ਰਾਤਨ ਗੁਰਸਿੱਖ ਹੋ, ਕਿਰਪਾ ਕਰਕੇ ਆਪ ਜੀ ਜਾਵੋ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰੋ ਵੀ ਸੰਗਤਾਂ ਵਿੱਚ ਆਇਆ ਕਰੇ, ਦਰਸ਼ਨ ਬਖਸ਼ਿਆ ਕਰੇ, ਕੋਈ ਬਚਨ ਬਲਾਸ ਮਹਾਰਾਜ ਸੰਗਤਾਂ ਨਾਲ ਕਰਿਆ ਕਰਨ। ਸੰਗਤਾਂ ਦੂਰ ਦੁਰੇਡਿਆਂ ਤੋਂ ਦਰਸ਼ਨਾਂ ਲਈ ਆਉਂਦੀਆਂ ਨੇ। ਇਹ ਇਤਿਹਾਸ ਕੱਲ ਦਿਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਬੇਨਤੀ ਕਰਨਗੇ। ਇੱਥੋਂ ਤੱਕ ਅੱਜ ਦਾ ਇਤਿਹਾਸ ਆਇਆ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰੇ, ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ। ਆਓ ਦੋ ਪੰਕਤੀਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਦੀ, ਵਿਦਿਆਰਥੀ ਦਮਦਮ ਟਕਸਾਲ ਅਤੇ ਉਹਨਾਂ ਦੇ ਸਾਧ ਸੰਗਤ ਜੀ, ਹੁਣ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਅਤੇ ਉਹਨਾਂ ਦਾ ਢਾਡੀ ਜਥਾ, ਆਪ ਸੰਗਤ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਜੋ ਪਿਛਲੇ ਸਮੇਂ ਵਿੱਚ ਗੁਰੂ ਘਰ ਵਿਖੇ ਪਾਠ ਬੋਧ ਸਮਾਗਮ ਆਰੰਭ ਹੋਏ ਸਨ, ਸਮਾਗਮਾਂ ਕਰਕੇ ਵਿਸ਼ਰਾਮ ਸੀ, ਸੋ ਅੱਜ ਤੋਂ ਪਾਠ ਬੋਧ ਸਮਾਗਮਾਂ ਦੀ ਆਰੰਭਤਾ ਹੋਵੇਗੀ। ਕੱਲ੍ਹ ਸਵੇਰੇ ਸਾਧ ਸੰਗਤ ਜੀ 6 ਵਜੇ ਗੁਰੂ ਘਰ ਵਿਖੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਸ਼੍ਰੀ ਸਵੇ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੱਜ ਸਾਧ ਸੰਗਤ ਦੀ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ 3 ਸ਼੍ਰੀ ਅਖੰਡਪੜ ਸਾਹਿਬ ਗੁਰੂ ਘਰ ਵਿਖੇ ਆਰੰਭ ਹੋਏ ਨੇ, 1 ਸ਼੍ਰੀ ਅਖੰਡਪੜ ਸਾਹਿਬ ਗੈਲਰੀ ਹਾਲ ਵਿੱਚ ਪਿੰਡ ਦੁਸਾਂਝ ਕਲਾਂ ਦੀਆਂ ਸੰਗਤਾਂ ਦੇ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਪ ਸੰਗਤਾਂ ਨੇ ਸਾਧ ਸੰਗਤ ਜੀ ਉਹ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੌਣ ਵਾਲੇ ਸਮਾਗਮਾਂ ਵਿੱਚ ਵੀ ਆਪ ਜੀ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ।

0: ਦਰ ਦੇਣਾ ਸਬਕ ਸਿਖਾ ਦਿੱਤਾ ਨਹੀਂ ਡਰਾਉਣਾ ਨਾ ਡਰ ਦੇਣਾ ਸਬਕ ਸਿਖਾ ਦਿੱਤਾ
1: ਜਾਤ ਪਾਤ ਨੂੰ ਛੱਡ ਕੇ
2: ਵਾਹਿਗੁਰੂ
1: ਜਾਤ ਪਾਤ ਨੂੰ ਛੱਡ ਕੇ ਬਦਲ

ਮਰ ਨੂੰ ਮੂਲ ਨਾ ਡਰਦੀ ਕੌਮ ਸਿੰਘਾਂ ਸਿਰ ਦਾ।

ਸਿੰਘ ਬਲ ਵੀਰ ਦਾ ਬੰਦ ਬੰਦ ਗਿਆ ਕਟਿਆ ਮਨੀ ਸਿੰਘ ਸਰੀਰ ਦਾ ਬੰਦ ਬੰਦ ਗਿਆ ਕਟਿਆ ਮਨੀ ਸਿੰਘ।

Guru Vaheguru Ji. Hai kehte Nanak Shahj ne, bo pure hai agah guru. Hai kehte Nanak Shahj ne, bo pure hai agah guru. Nit lutfo karm se karte hai hum logon ka nirvah guru. Is azmat ke, is bakshish ke hai Baba Nanak Shah guru. Sab sees chuka ke adb se aankho wah guru wah guru wah guru aankho ji wah guru ji ka khalsa wah guru ji ki fateh dasan to pehla satkar yog veer gyani kuldeep singh ji vidyarthi damdami taksal rao kewale ਆਪਣੀਆਂ ਦੇ ਨਾਲ ਸ਼ਬਦ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਆਪਣੀਆਂ ਦੇ ਨਾਲ ਕਥਾ ਦੁਆਰਾ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਆਪ ਜੀਆਂ ਨੇ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਦੀ ਬਾਤ ਸ਼ਰਵਣ ਕੀਤੀ ਹੈ ਗੁਰੂ ਬਾਬਾ ਜੀ ਕਿਰਪਾ ਕਰਨ ਤੁਹਾਡਾ ਸੁਣਿਆ ਹੋਇਆ ਥਾਏ ਪਾਉਣ ਤੇ ਆਪਣੇ ਦਰੋਂ ਘਰੋਂ ਆਪਣੀ ਸਿੱਖੀ ਦੇ ਨਾਲ ਨਿਵਾਜਣ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉੱਜਮ ਚਾਓ ਮੇਰੇ ਦਤਾਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਆਓ ਇਤਿਹਾਸ ਦਾ ਪ੍ਰਕਰਨ ਪਿਛਲੇ ਰੋਜ਼ ਆਪਣੀਆਂ ਦੇ ਸਨਮੁਖ ਕਹਿ ਰਿਹਾ ਸਾਂ ਨੁਸ਼ਹਿਰੇ ਦਾ ਚੌਧਰੀ ਹੈ ਸਾਹਿਬ ਰਾਏ ਮਾਝੇ ਦਾ ਨਗਰ ਹੈ ਨੁਸ਼ਹਿਰਾ ਪਨੂਆ ਜਿਹਨੂੰ ਕਹਿੰਦੇ ਨੇ ਨਿਸ਼ਹਿਰਾ ਪਨੂਆ ਉੱਥੇ ਦਾ ਚੌਧਰੀ ਹੈ ਸਾਹਿਬ ਰਾਏ ਜ਼ਾਲਮ ਹਕੂਮਤ ਦੇ ਨਾਲ ਇਹਦੀ ਚੰਗੀ ਬਣਦੀ ਹੈ ਜਿਹਦੀ ਹਕੂਮਤ ਨਾਲ ਬਣਦੀ ਹੋਵੇ ਤਾਂ ਹਕੂਮਤ ਉਹਨੂੰ ਧੱਕੇ ਕਰਨ ਵਾਸਤੇ ਖੁੱਲੇ ਅਖਤਿਆਰ ਦੇ ਦਿਆ ਕਰਦੀ ਇਹ ਚ ਕੋਈ ਅਤਕਥਨੀ ਨਹੀਂ ਹੈ ਚਾਹੇ ਪ੍ਰਾਤਨ ਹਕੂਮਤਾਂ ਹੋਣ ਤੇ ਚਾਹੇ ਅਜੋਕੀਆਂ ਹੋਣ ਜਿਹੜੀ ਹਕੂਮਤ ਹੈ ਉਹਨੂੰ ਜੀ ਹਜ਼ੂਰੀ ਕਰਨ ਵਾਲਾ ਚਾਹੀਦਾ ਤੇ ਝੂਠ ਦਾ ਸਹਾਰਾ ਦੇਣ ਵਾਲਾ ਬੰਦਾ ਉਹਨਾਂ ਨੂੰ ਚਾਹੀਦਾ ਸੱਚ ਬੋਲਣ ਵਾਲਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਰੋੜ ਦੀ ਤਰ੍ਹਾਂ ਰੜਕਦਾ ਹੈ ਕਿਉਂਕਿ ਹਕੂਮਤ ਹੈ ਝੂਠ ਦੇ ਸਹਾਰੇ ਟਿੱਕੀ ਹੋਈ ਹੁਣ ਸਾਹਿਬ ਰਾਏ ਦੀ ਜ਼ਾਲਮ ਹਕੂਮਤ ਦੇ ਨਾਲ ਚੰਗੀ ਬਣਦੀ ਹੈ ਤੇ ਹਕੂਮਤ ਨੇ ਇਹਨੂੰ ਖੁੱਲ ਦੇ ਕੇ ਛੱਡੀ ਹੋਈ ਸੀ ਕਿ ਤੂੰ ਮਨ ਆਈਆਂ ਕਰ ਸਕਦਾ ਪਰ ਜਾਣਾ ਜਿੰਨਾ ਧੱਕਾ ਹੁੰਦਾ ਉਨਾ ਧੱਕਾ ਕਰ ਉਹਨਾਂ ਲੋਕਾਂ ਦੇ ਨਾਲ ਜਿਹੜੇ ਸਾਡੀ ਸਰਕਾਰ ਸਾਡੀ ਹਕੂਮਤ ਦੇ ਬਾਗੀ ਨੇ ਜਦੋਂ ਇਹ ਗੱਲ ਆਖੀ ਹੈ ਸਾਹਿਬ ਰਾਜ ਦੀ ਨਜ਼ਰਾਂ ਦੇ ਅੰਦਰ ਬਾਗੀ ਸਭ ਤੋਂ ਪਹਿਲਾਂ ਸਿੱਖ ਤੇ ਦੂਜੇ ਨੰਬਰ ਤੇ ਜਿਹੜੇ ਜ਼ਿਮੀਦਾਰ ਨੇ ਇਹ ਇਹਨਾਂ ਨੂੰ ਬਾਗੀ ਦੀਦੇ ਨੇ ਜ਼ਿਮੀਦਾਰ ਕਿਸੇ ਵੀ ਫਿਰਕੇ ਨੂੰ ਬਿਲੋਂਗ ਕਰਦਾ ਹੋ ਸਕਦਾ ਜਿਹੜਾ ਕਿਸਾਨੀ ਕਰਦਾ ਹੋਵੇ ਉਹ ਜ਼ਿਮੀਦਾਰ ਜਿਹੜਾ ਖੇਤੀ ਕਰਦਾ ਉਹ ਜ਼ਿਮੀਦਾਰ ਹੈ ਪਰ ਸਿੱਖ ਗੁਰੂ ਨਾਨਕ ਨੂੰ ਮੰਨਣ ਵਾਲਾ ਗੁਰੂ ਨਾਨਕ ਤੇ ਟੇਕ ਰੱਖਣ ਵਾਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ

ਮੇਰੀਆਂ ਘੋੜੀਆਂ ਕਰਦੀਆਂ, ਮੇਰੇ ਤੋਂ ਘੋੜੀਆਂ ਨੂੰ ਬੰਨਣ ਵਾਸਤੇ ਰੱਸੇ ਨਹੀਂ ਹੈ। ਹੁਣ ਬਜ਼ੁਰਗ ਸਿਆਣੇ ਕਹਿਣ ਲੱਗੇ ਕਿ ਰੱਸੇ ਸਾਣਦੇ ਅਸੀਂ ਮੱਟ ਕੇ ਦੇ ਦਿੰਦੇ ਹਾਂ। ਅੱਗੇ ਉਹ ਪਤਾ ਹੰਕਾਰਿਆ ਹੋਇਆ ਕੀ ਕਹਿਣ ਲੱਗਾ, ਮੇਰੇ ਘੋੜੀਆਂ ਦੇ ਗਲਾਂ ਦੇ ਵਿੱਚ ਸਣਾਂ ਦੇ ਰੱਸੇ ਨੇ, ਸਿੱਖੋ ਤੁਹਾਡੇ ਬਾਲਾਂ ਦੇ ਰੱਸੇ ਵੱਟ ਕੇ ਪਾਵਾਂਗਾ, ਮੈਂ ਤੁਹਾਡੇ ਦਾੜੇ ਮੁੰਨਾਂਗਾ, ਤੁਹਾਡੇ ਕੇਸ ਕਤਲ ਕਰਾਂਗਾ, ਫਿਰ ਮੈਂ ਬਜ਼ੁਰਗਾਂ ਦੇ ਕੋਲੋਂ ਉਹਨਾਂ ਦੇ ਰੱਸੇ ਵਟਾਵਾਂਗਾ ਤੇ ਆਪਣੀਆਂ ਘੋੜੀਆਂ ਦੇ ਗਲਾਂ ਦੇ ਵਿੱਚ ਪਾ ਕੇ ਕੀਲਿਆਂ ਨਾਲ ਮੰਨਾਂਗਾ। ਹੁਣ ਜਦੋਂ ਇਹ ਗੱਲ ਆਖੀ ਹੈ, ਸਿੱਖ ਬਰਦਾਸ਼ਤ ਕਰਦਾ, ਕੇਸ ਗੁਰੂ ਦੀ ਮੋਹਰ ਹੈ, ਜੇ ਜੀਵਾ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਸ ਖਾਏ। ਹੁਣ ਪਾਤਸ਼ਾਹ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹੈ, ਇਹ ਪਾਪੀ ਜੁਰਮਾਨਾ ਗੁਰੂ ਦੀ ਮੋਹਰ ਨੂੰ ਇਹ ਸ਼ਬਦ ਆਖੇ, ਇਹ ਬੋਲ ਬੋਲੇ, ਸਿੱਖ ਕਦੋਂ ਬਰਦਾਸ਼ਤ ਕਰਦੇ ਆ? ਸਿੱਖਾਂ ਨੇ ਟੈਂਟਾਂ ਨਿਬੇੜਿਆ, ਇਹਦੀਆਂ ਤਬੀਲੇ ਚੋਂ ਘੋੜੀਆਂ ਕੱਢ ਲਈਆਂ। ਜਦੋਂ ਘੋੜੀਆਂ ਨੂੰ ਤਬੀਲੇ ਚੋਂ ਕੱਢਿਆ ਨਾ, ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਜਾ ਕੇ ਵੇਚ ਦਿੱਤੀਆਂ। ਉਹਨਾਂ ਦੀ ਮਾਇਆ ਲਿਆ ਕੇ ਤਾਰਾ ਸਿੰਘ ਬਾਨਗਰ ਦੇ ਰਹਿਣ ਵਾਲੇ ਇੱਕ ਬ੍ਰਹਮ ਗਿਆਨੀ ਪੁਰਸ਼ ਨੇ, ਰੱਬ ਨੂੰ ਮੰਨਣ ਵਾਲੇ ਹੈ, ਭਾਈ ਤਾਰਾ ਸਿੰਘ ਜੀ ਹੁਣਾਂ ਨੇ ਆਪਣੇ ਨਗਰ ਵਾ ਦੇ ਅੰਦਰ ਨਾ ਆਪਣੀ ਜ਼ਮੀਨ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਜਿੱਥੇ ਲੰਗਰ ਦੀ ਪ੍ਰਥਾ ਚੱਲਦੀ ਹੈ, ਸੰਗਤ ਤੇ ਪੰਗਤ ਇੱਕ ਬਰਾਬਰ ਹੈ, ਉੱਥੇ ਕੁਛ ਨਹੀਂ ਵੇਖਿਆ ਜਾਂਦਾ, ਇਹ ਊਚ ਹੈ ਕਿ ਨੀਚ ਹੈ, ਇਹ ਜੈਨੀ ਆ ਕੇ ਬੋਧੀ ਹੈ, ਇਹ ਪਾਰਸੀ ਆ ਕੇ ਸਰੇਵੜਾ ਹੈ, ਇਹ ਹਿੰਦੂ ਆ ਕੇ ਮੁਸਲਮਾਨ ਹੈ, ਇਹ ਸਿੱਖ ਹੈ ਕਿ ਸਿੱਖ ਦਾ ਵੈਰੀ ਹੈ, ਇੱਥੇ ਕੀ ਵੇਖਿਆ ਜਾਂਦਾ? ਇੱਥੇ ਪਾਤਸ਼ਾਹ ਦਾ ਬਚਨ ਵਿੱਚ ਪਗਾਇਆ ਜਾਂਦਾ, ਪਹਿਲੇ ਪੰਗਤ ਪਛੇਰੇ ਸੰਗਤ, ਕੋਈ ਆ ਜਾਵੇ ਉਹਨੂੰ ਬਾਹੋਂ ਫੜ ਕੇ ਪਹਿਲਾਂ ਗੁਰੂ ਨਾਨਕ ਦੇ ਦਰ ਘਰ ਦੇ ਉਹ ਲੰਗਰ ਛਕਾਇਆ ਜਾਂਦਾ, ਪਾਤਸ਼ਾਹ ਦਾ ਬਚਨ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀਆਂ ਦਾ। ਸਿੱਖ ਨੇ ਪਹਿਲਾਂ ਪੰਗਤ ਵਿੱਚ ਬੈਠਣਾ, ਭਾਵ ਕੇ ਲੰਗਰ ਛਕਣਾ, ਉਸ ਤੋਂ ਬਾਅਦ ਗੁਰੂ ਕੀ ਸੰਗਤ ਕਰਨੀ ਹੈ, ਤਾਂ ਸੰਗਤ ਦੇ ਵਿੱਚ ਇਕਾਗਰ ਚਿੱਤ ਬੈਠ ਕੇ ਗੁਰੂ ਦੀ ਬਚਨ ਦੇ ਸਰਵਣ ਕਰਨਾ ਹੈ। ਹੁਣ ਭਾਈ ਤਾਰਾ ਸਿੰਘ ਜੀ ਬਾਹਰ ਜਿਹੜੇ ਨੇ, ਇਹਨਾਂ ਦੇ ਕੋਲ ਵਿਦਿਆ ਪ੍ਰਾਪਤ ਕਰਨ ਵਾਸਤੇ ਹਰ ਵੇਲੇ 40-45 ਸਿੰਘ ਪਚੰਗੀ ਔਰ ਬਜ਼ੁਰਗ ਰਹਿੰਦੇ ਹੋਏ ਨੇ, ਨੌਜਵਾਨ ਰਹਿੰਦੇ ਨੇ। ਆ ਪਾਠ ਬੋਧਨ ਸਮਾਗਮ ਦੀ ਅੱਜ ਦੁਆਰਾ ਥੋੜੇ ਜਨ ਆਪਣੇ ਸ਼ਹੀਦੀ ਸਮਾਗਮਾਂ ਕਰਕੇ ਵਿਰਾਮ ਦਿੱਤਾ ਸੀ ਨਾ, ਪਾਠ ਬੋਧਨ ਸਮਾਗਮ ਅੱਜ ਫਿਰ ਆਰੰਭ ਹੋ ਜਾਣੇ ਨੇ। ਗਿਆਨੀ ਜੀ ਹੁਣੀ ਵੱਡਾ ਅਪਰਪਲਾਲਾ ਹੈ, ਬਜ਼ੁਰਗ ਆਉਂਦੇ ਨੇ, ਨੌਜਵਾਨ ਆਉਂਦੇ ਨੇ, ਬੱਚੇ ਆਉਂਦੀਆਂ ਨੇ, ਬੱਚੀਆਂ ਆਉਂਦੀਆਂ ਨੇ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸੰਥਿਆ ਕਰਦੇ ਨੇ, ਬਾਣੀ ਦਾ ਅਦਬ ਕਰਦੇ ਨੇ, ਬਾਣੀ ਦਾ ਉਚਾਰਨ ਸਿੱਖਦੇ ਨੇ। ਸਤਿਗੁਰਾਂ ਦਾ ਬਚਨ ਇਹ ਵੀ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਹੁਣ ਭਾਈ ਤਾਰਾ ਸਿੰਘ ਜੀ ਦਾ ਕਰਮ ਹੈ ਕਿ ਲੰਗਰ ਚਲਾਉਣੇ, ਸ਼ਬਦ ਦੇ ਨਾਲ ਸੰਗਤ ਨੂੰ ਜੋੜਨਾ। ਜਦੋਂ ਇਹ ਲਖਮੀਰ ਸਿੰਘ ਤੇ ਸਰਦਾਰ ਅਮਰ ਸਿੰਘ ਜੀ ਘਰਿਆਲੇ ਵਾਲਿਆਂ ਨੇ ਇਹ ਮਾਇਆ ਲਿਆ ਕੇ ਇਹਨਾਂ ਨੂੰ ਦਿੱਤੀ ਆ ਨਾ, ਇਹ ਕਹਿਣ ਲੱਗੇ ਕਿ ਮਾਇਆ ਦੀ ਕੋਈ ਲੋੜ ਨਹੀਂ। ਫਿਰ ਕਹਿੰਦੇ ਕਾਹਦੀ ਲੋੜ ਹੈ, ਇਹ ਮਾਇਆ ਤਾਂ ਅਸੀਂ ਕੋਲ ਰੱਖ ਨਹੀਂ ਸਕਦੇ। ਕਹਿੰਦੇ ਇਹਦੀ ਰਸਤ ਵਾਸਤੇ ਲੈ ਕੇ ਆਓ, ਗੁਰੂ ਕੇ ਲੰਗਰ ਦੇ ਵਿੱਚ ਪਾ ਦਿਓ, ਆਪਾਂ ਲੰਗਰ ਚਲਾਉਣਾ ਸ਼ੁਰੂ ਚੱਲਦਾ ਹੈ, ਲੰਗਰ ਦੇ ਵਿੱਚ ਰਸਤਾ ਮਸਤਾ ਪਾ ਦਿੰਦੇ। ਹੁਣ ਭਾਈ ਤਾਰਾ ਸਿੰਘ ਜੀ ਹੁਣਾਂ ਨੇ ਪਤਾ ਨਹੀਂ ਅਮਰ ਸਿੰਘ ਤੇ ਬਘੇਲ ਸਿੰਘ ਮਾਇਆ ਕਿੱਥੋਂ ਲੈ ਕੇ ਆਏ ਆ। ਬਘੇਲ ਸਿੰਘ ਜੀ ਕਹਿਣ ਲੱਗੇ ਕਿ ਠੀਕ ਹੈ ਬਾਬਾ ਤਾਰਾ ਸਿੰਘ ਜੀ, ਆਪ ਦੀਆਂ ਦਾ ਹੁਕਮ, ਅਸੀਂ ਰਸਤਾ ਮਸਤਾ ਲੈ ਕੇ ਆਉਂਦੇ ਹਾਂ, ਇਹ ਤੁਸਾਂ ਗੁਰੂ ਕੇ ਲੰਗਰ ਵਿੱਚ ਪਾ ਦੇਣੀਆਂ। ਲੰਗਰ ਦੇ ਵਿੱਚ ਰਸਤਾ ਮਸਤਾ ਪਾ ਦਿੱਤੀਆਂ ਗਈਆਂ, ਲੰਗਰ ਚੱਲਦਾ ਹੈ। ਹੁਣ ਇੱਧਰ ਸਾਹਿਬ ਰਾਜ ਟੈਕ ਕੇ ਨਹੀਂ ਬੈਠਾ, ਉਹਦੇ ਤਬੇਲੇ ਚੋਂ ਘੋੜੀਆਂ ਕੱਢੀਆਂ ਨੇ। ਹੁਣ ਜਦੋਂ ਘੋੜੀਆਂ ਕੱਢੀਆਂ, ਟੈਕ ਕੇ ਨਾ ਬੈਠਾ, ਇਹਨੇ ਸੀਆਈਡੀ ਕੀਤੇ ਕਿ ਮੇਰੀਆਂ ਘੋੜੀਆਂ ਕੌਣ ਕੱਢ ਕੇ ਲੈ ਗਿਆ। ਪਤਾ ਲੱਗਾ ਕਿ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਇਹ ਘਰਿਆਲੇ ਨਗਰ ਦੇ ਰਹਿਣ ਵਾਲੇ, ਇਹਨਾਂ ਦੋਨਾਂ ਨੇ ਘੋੜੀਆਂ ਕੱਢੀਆਂ। ਫਿਰ ਉਹਨਾਂ ਦੀ ਪਿੱਛਾ ਕੀਤਾ ਹੈ ਵੀ ਘੋੜੀਆਂ ਗਈਆਂ ਕਿੱਥੇ ਹੈ। ਇਹਨੂੰ ਪਤਾ ਲੱਗਾ ਕਿ ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਦੇ ਤਬੀਲੇ ਦੇ ਵਿੱਚ ਵੇਚ ਕੇ ਆਏ ਇਹਨੇ ਦੋਨੇ ਜਾਣੇ। ਉਹ ਮਾਇਆ ਬਾਰੇ ਪਤਾ ਲੱਗ ਗਿਆ। ਜਦੋਂ ਮਾਇਆ ਬਾਰੇ ਪਤਾ ਲੱਗਾ, ਇਹ ਸਾਹਿਬ ਰਾਏ ਭਾਈ ਤਾਰਾ ਸਿੰਘ ਦੇ ਕੋਲ ਆਉਂਦੇ ਨੇ, ਕੋਲ ਆਉਂਦਿਆਂ ਸਾਰ ਦਬਕਾਉਣਾ ਸ਼ੁਰੂ ਕਰ ਦਿੱਤਾ। ਸਿੱਖ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦਾ, ਆਧਾਰ ਕਿਸੇ ਦਾ ਰੱਖਦਾ ਨਹੀਂ। ਜਦੋਂ ਇਹਨੂੰ ਧਮਕਾਉਣਾ ਸ਼ੁਰੂ ਕੀਤਾ, ਭਾਈ ਤਾਰਾ ਸਿੰਘ ਜੀ ਦੇ ਕੋਲ 40-45 ਸਿੰਘ ਜਿਹੜੇ ਨੇ ਵਿਦਿਆ ਪ੍ਰਾਪਤ ਕਰਦੇ ਨੇ ਨਾ, ਉਹ ਹਰ ਵੇਲੇ ਤਿਆਰ ਬਾਰ ਤਿਆਰ ਕੋਲ ਰਹਿੰਦੇ ਨੇ। ਜਦੋਂ ਉਸਤਾਦ ਨੂੰ ਕੁਛ ਆਖਣਾ ਕੀਤਾ ਨਾ, ਇਹ ਸਿੰਘਾਂ ਨੇ ਇਹਨੂੰ ਚਾਟਾ ਛਕਾ ਦਿੱਤਾ, ਇਹਦਾ ਸੋਧਾ ਲਾ ਦਿੱਤਾ। ਹੁਣ ਸਾਹਿਬ ਰਾਏ ਦੋ ਗੱਲਾਂ ਤੋਂ ਬੜਾ ਦੁਖੀ ਹੈ, ਉਹ ਸਰੀਰਕ ਕਸ਼ਟ ਤੋਂ ਇੰਨਾ ਦੁਖੀ

0: ਪੀੜਾ ਜਿੰਨਾ ਕਿ ਸਿੰਘਾਂ ਨੇ ਇਹਨੂੰ ਸੋਧਾ ਲਾਇਆ ਉਹ ਮਾਨਸਿਕ ਪੀੜਾ ਤੋਂ ਜ਼ਿਆਦਾ ਦੁਖੀ ਹੈ। ਉਹਨੂੰ ਬੜਾ ਦੁੱਖ ਦਿੰਦੀਆਂ ਨੇ। ਇਹਨੇ ਕੀ ਕੀਤਾ, ਇਹ ਪੱਟੀ ਵਾਲੇ ਜਾਫਰ ਵੇਗ ਪਠਾਨ ਦੇ ਨਾਲ ਇਹਦੀ ਚੰਗੀ ਬਣਦੀ, ਜਾਫਰ ਵੇਗ ਦੇ ਨਾਲ ਇਹ ਘਰ ਨਹੀਂ ਗਿਆ। ਕਹਿੰਦਾ ਜੇ ਘਰ ਗਾਊਂਗਾ ਕੀ ਮੂੰਹ ਦਿਖਾਲਾਂਗਾ ਕਿ ਮੈਂ ਇੱਕ ਸਾਧ ਦੇ ਕੋਲੋਂ ਛੱਤਰ ਖਾ ਕੇ ਆ ਗਿਆ। ਇਹ ਸਾਹਿਬ ਰਾਏ ਗਿਆ ਸਿੱਧਾ ਜਾਫਰ ਵੇਗ ਦੇ ਕੋਲ ਗਿਆ, ਜਿਹੜਾ ਪੱਟੀ ਦੇ ਰਹਿਣ ਵਾਲਾ ਹੈ, ਇਹਦੇ ਲਾਹੌਰ ਦਰਬਾਰ ਦੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਨਾਲ ਚੰਗੇ ਰਿਲੇਸ਼ਨ ਹੈ। ਜਾਫਰ ਵੇਗ ਦੇ ਕੋਲ ਗਿਆ, ਕਹਿਣ ਲੱਗਾ ਕਿ ਚੌਧਰੀ ਸਾਹਿਬ, ਤੁਮੀ ਚੌਧਰੀ, ਮੈਂ ਵੀ ਚੌਧਰੀ, ਇੱਕ ਸਾਧ ਨੇ ਮੇਰੇ ਨਾਲ ਆਹ ਕੁਛ ਭਾਣਾ ਵਰਤਾਇਆ। ਕਹਿਣ ਲੱਗਾ ਕਿ ਕੋਈ ਗੱਲ ਨਾ, ਫਿਕਰ ਨਾ ਕਰ, ਆਪਾਂ ਦੋਨੇ ਜਾਣੇ ਇਕੱਠੇ ਹੁੰਦੇ ਹਾਂ। ਤਾਰਾ ਸਿੰਘ ਬਾ ਇੱਕ ਹੈ ਤਾਂ ਸਾਧ ਹੀ ਨਾ, ਉਹਦੇ ਕੋਲ ਕਿਹੜੀਆਂ ਫੌਜਾਂ ਏ, ਆਪਾਂ ਉਹਨੂੰ ਸਬਕ ਸਿਖਾਉਂਦੇ ਹਾਂ। ਇਹ ਦੋਨੋਂ ਜਾਣੇ ਰਲ ਕੇ ਸਕੀਮ ਬਣਾਈ ਕਿ ਅੱਧੀ ਰਾਤ ਵੇਲੇ ਭਾਈ ਤਾਰਾ ਸਿੰਘ ਦਾ ਜਿਹੜਾ ਅਸਥਾਨ ਗੁਰਦੁਆਰਾ ਸਾਹਿਬ ਬਣਾਇਆ, ਅੱਧੀ ਰਾਤ ਨੂੰ ਉੱਥੇ ਹਮਲਾ ਕਰ ਦਈਏ। ਹਮਲਾ ਕਰਨ ਵਾਸਤੇ ਅੱਧੀ ਰਾਤ ਕਿਉਂ ਚੁਣੀ ਗਈ? ਇਹਨਾਂ ਦੇ ਮਨ ਦੀ ਮਨਸ਼ਾ ਸੀ ਕਿ ਜਦੋਂ ਅਸੀਂ ਅੱਧੀ ਰਾਤ ਨੂੰ ਚੜ੍ਹਾਈ ਕਰਾਂਗੇ, ਹੱਲਾ ਕਰਾਂਗੇ, ਸਿੰਘ ਸੁੱਤੇ ਹੋਣਗੇ, ਉਹਨਾਂ ਨੂੰ ਸ਼ਾਸਤਰ ਉਠਾਉਣ ਦਾ ਸਮਾਂ ਨਹੀਂ ਮਿਲੇਗਾ। ਅੱਧੀ ਰਾਤ ਇਸ ਕਰਕੇ ਚੁਣੀ ਗਈ ਹੈ, ਅੱਧੀ ਰਾਤ ਵੇਲੇ ਜਦੋਂ ਇਹ ਤਿਆਰੀ ਕਰਕੇ ਫੌਜਾਂ ਲੈ ਕੇ ਦੋਨੇ ਚੌਧਰੀ ਇਕੱਠੇ ਹੋ ਕੇ ਆਪਣੇ ਹਮ ਖਿਆਲੀ ਆਪਣੇ ਨਾਲ ਦੀ ਚੰਡਾਲ ਚੌਂਕੜੀ ਨੂੰ ਇਕੱਠੀ ਕਰਕੇ ਭਾਈ ਤਾਰਾ ਸਿੰਘ ਤੇ ਚੜ੍ਹਾਈ ਕਰਕੇ ਆਏ, ਉਸ ਵੇਲੇ ਸਰਦਾਰ ਬਘੇਲ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਕਿਰਿਆ ਸੁਧਣ ਵਾਸਤੇ, ਬਰ ਮੈਦਾਨ ਖੇਡਣ ਵਾਸਤੇ ਜਾ ਰਿਹਾ ਸੀ। ਜਦੋਂ ਜਾ ਰਿਹਾ ਸੀ, ਇਹਨਾਂ ਨੂੰ ਇਹ ਨਹੀਂ ਪਤਾ, ਇਹ ਸੋਚਦੇ ਕਿ ਸਿੰਘ ਅੱਧੀ ਰਾਤ ਨੂੰ ਸੌਂਦੇ ਨੇ, ਪਰ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹ ਪਹਿਲੀ ਰਾਤ ਜਾਗਦੇ ਨੇ, ਇਸ਼ਨਾਨ ਕਰਦੇ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਸਿੱਖ ਵਾਸਤੇ ਪਹਿਲਾ ਕਰਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਨਾ ਸਿੱਖਾ, ਜਿੱਥੇ ਤੂੰ ਸੰਨ ਦੀ ਸਫਾਈ ਕਰਦਾ ਹੈ ਨਾ, ਇਸ਼ਨਾਨ ਕਰਕੇ ਅਰੋਗ ਰੋਗ ਮਿਟਦੇ ਨੇ, ਅਰੋਗ ਹੁੰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਾਂ ਜਦੋਂ ਤੂੰ ਸਿਮਰਨ ਕਰੇਗਾ, ਮਨ ਤੇ ਤਨ, ਤਨ ਜਿਹੜਾ ਇਹ ਆਪਣੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਰੋਗ ਦੂਰ ਹੋਣਗੇ। ਮਨ ਦਾ ਇਸ਼ਨਾਨ ਬਾਣੀ ਦੇ ਨਾਲ ਕਰਵਾਉਣਾ ਹੈ।
1: You're listening to KRPI 1550 Radio, Ferndale, Washington. 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਘਰਿਆਲੀ ਨਗਰ ਦੇ ਰਹਿਣ ਵਾਲਾ ਹੈ। ਇਹਨੇ ਵੇਖਣਾ ਕੀਤਾ ਕਿ ਟਿੱਕੀ ਰਾਤ ਹੋਵੇ, ਘੋੜਿਆਂ ਦੇ ਸੰਬਾਂ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਆਵਾਜ਼ ਬੜੀ ਦੂਰ ਤੱਕ ਜਾਂਦੀ, ਅੱਧੀ ਰਾਤ ਟਿੱਕੀ ਹੋਵੇ। ਜਦੋਂ ਇਹਨੇ ਸੁਣਿਆ ਕਿ ਘੋੜਿਆਂ ਦੀ ਆਵਾਜ਼ ਆਉਂਦੀ, ਪਤਾ ਸੀ ਕਿ ਭਾਣਾ ਵਾਪਰੇਗਾ। ਸਾਹਿਬ ਰਾਏ ਨੂੰ ਸੋਧਾ ਲਾਇਆ, ਇਹ ਕਿਸੇ ਆਪਣੇ ਹਮ ਖਿਆਲੀ ਦੇ ਕੋਲ ਜਾਵੇਗਾ, ਇਹ ਫੌਜਾਂ ਲੈ ਕੇ ਚੜ੍ਹਾਈ ਕਰਕੇ ਆਉਣਗੀਆਂ। ਇੱਧਰ ਜਦੋਂ ਇਹਨੇ ਕੰਨਾਂ ਦੇ ਅੰਦਰ ਸੰਬਾਂ ਦੀ ਆਵਾਜ਼ ਪਈ, ਘੋੜਿਆਂ ਦੇ ਸੰਬਾਂ ਦੀ, ਬਈ ਇੱਕ ਨੀ ਅਣਗਿਣਤਾਂ ਘੋੜੇ ਦੌੜੇ ਆ ਰਹੇ ਨੇ, ਉਹਨਾਂ ਦੇ ਸੰਬਾਂ ਦੀ ਆਵਾਜ਼ ਪਈ, ਹੁਣ ਇਹ ਪਿੱਛੇ ਮੁੜਨਾ ਵੀ ਮੁਨਾਸਬ ਨਹੀਂ ਸਮਝਿਆ, ਵੀ ਸਿੱਖਾਂ ਨੂੰ ਠਾਲ ਦੇਵਾਂ ਮੈਂ ਜਾ ਕੇ। ਅੱਜ ਅਸੀਂ ਸ਼ਾਸਤਰ ਛੱਡ ਦਿੱਤੇ ਪਹਿਨਣੇ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਬਾਬਾ ਕਰਤਾਰ ਸਿੰਘ ਜੀ ਹੁਣਾਂ ਨੇ 1975 ਦੇ ਵਿੱਚ ਦਿੱਲੀ ਦੁਸਹਿਰਾ ਗਰਾਊਂਡ, 84 ਤੋਂ ਪਹਿਲਾਂ, 78 ਵਾਲਾ ਕਾਂਡ ਵਰਤਣ ਤੋਂ ਪਹਿਲਾਂ, ਦਿੱਲੀ ਦੁਸਹਿਰਾ ਗਰਾਊਂਡ ਦੇ ਅੰਦਰ ਸਿੱਖਾਂ ਨੂੰ ਇੱਕ ਹੁਕਮ ਲਾਇਆ ਸੀ, ਇੱਕ ਅਪੀਲ ਕੀਤੀ ਸੀ, ਸਿੱਖੋ ਜੀ ਸਲਾਮਤੀ ਚਾਹੁੰਦੇ ਹੋ ਨਾ, 1975 ਵਿੱਚ, ਸਿੱਖੋ ਜੇ ਸਲਾਮਤੀ ਚਾਹੁੰਦੇ ਹੋ ਨਾ, ਆਪਣੇ ਕੋਲ ਚੰਗੇ ਵਧੀਆ ਸ਼ਾਸਤਰ ਰੱਖੋ, ਨਹੀਂ ਤੇ ਧੋਤੀਆਂ ਤੇ ਟੋਪੀਆਂ ਵਾਲਿਆਂ ਨੇ ਤੁਹਾਡਾ ਜੀਣਾ ਹਰਾਮ ਕਰ ਦੇਣਾ। ਵਾਪਰਿਆ ਨਾ, 78 ਤੋਂ ਵੀ ਕੰਮ ਸ਼ੁਰੂ ਹੋ ਗਿਆ। ਜੇ ਸਿੰਘਾਂ ਦੇ ਕੋਲ ਚੰਗੇ ਸ਼ਾਸਤਰ ਹੁੰਦੇ ਨਾ, ਇਹ ਪਾਪੀ ਤੁਹਾਡੇ ਵੱਲ ਮੂੰਹ ਕਰਕੇ ਨਹੀਂ ਵੇਖ ਸਕਦੇ, ਤੁਹਾਡੀ ਧੀਆਂ ਦੀ ਬੇਪਤੀ ਨਹੀਂ ਕਰਦੇ, ਤੁਹਾਡੇ ਘਰਾਂ ਨੂੰ ਨਾ ਲੁੱਟਦੇ, ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਨਾ ਲਾਉਂਦੇ, ਤੇ ਤੁਹਾਨੂੰ ਇਹ ਨਾ ਆਖਦੇ ਕਿ ਸਿੱਖੜਾ ਨਾਚ ਕਿਵੇਂ ਰਿਹਾ ਹੈ। ਹੁਣ ਬਘੇਲ ਸਿੰਘ ਜਿੱਥੇ ਕਿਰਿਆ ਸੁਧਣ ਵਾਸਤੇ ਚੱਲਿਆ, ਰਫਲ ਦਿਲ ਇਹਦੇ ਮੋਢੇ ਵਿੱਚ ਪਾਈ ਹੋਈ ਹੈ। ਜਦੋਂ ਦੇਖਿਆ ਕਿ ਮੈਂ ਪਿੱਛੇ ਮੁੜ ਕੇ ਜਾਵਾਂਗਾ, ਸਿੰਘਾਂ ਨੂੰ ਦੱਸਣ ਵਾਸਤੇ ਇਹ ਲਾਗੇ ਆ ਜਾਣਗੇ, ਹੱਲਾ ਕਰ ਦੇਣਗੇ, ਸਿੰਘ ਕੁਝ ਵਿਸ਼ਰਾਮ ਕਰਦੇ ਨੇ, ਕੁਝ ਇਸ਼ਨਾਨ ਕਰਕੇ ਨਿਤਨੇ ਵੱਲ ਜੁੜੇ ਹੋਏ ਨੇ। ਇਹਨੇ ਫਿਰ ਬਿਉਂਤ ਤੋਂ ਕੰਮ ਲਿਆ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸਾ ਕੀਤਾ ਕਿ ਪਾਸ਼ਾ ਦੁਸ਼ਮਣ ਚੜ ਕੇ ਆਇਆ, ਇਹਦਾ ਟੱਕਰਾ ਖੱਲਾ ਕਰਾਂਗਾ, ਕਿਉਂਕਿ ਪਾਸ਼ਾ ਨੇ ਕਿਹਾ 125,000 ਸੇਕ ਲੜਾਂ, ਨਿਸ਼ਚੇ ਕਰ ਆਪਣੀ ਜੀਤ ਕਰੋ। ਹੁਣ ਸਿੰਘ ਦਾ ਜਿਹੜਾ ਬਾਣੀ ਪੜਦਾ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਤੇ ਟੇਕ ਰੱਖਦਾ, ਉਹ ਤਾਂ ਇਬਾਦਤ ਕਰਨ ਵਾਲੇ ਇਹ ਕਹਿੰਦੇ ਕਿ ਜਿਹੜਾ ਮੇਰੇ ਬਾਪੂ ਨੇ ਹੁਕਮ ਕਰ ਦਿੱਤਾ ਉਹ ਸੱਚ ਹੈ। ਸਰਦਾਰ ਭਗੇਤ ਸਿੰਘ ਕਹਿੰਦਾ ਕਿ ਮੇਰੇ ਬਾਪੂ ਨੇ ਆਖਿਆ 1.25 ਲੱਖ ਸੇ ਏਕ ਲੜਾਊਂ ਤਾਂ ਵਹਿ ਗੋਬਿੰਦ ਸਿੰਘ ਨਾਮ ਕਹਾਊਂ। ਇਹ ਤਾਂ ਹੋ ਸਕਦਾ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਹੋਵੇ, ਸਿੱਖ ਦਾ ਕੱਲਾ 1.25 ਲੱਖ ਨਾਲ ਲੜਨ ਵਾਸਤੇ ਤਿਆਰ ਹੈ। ਸਰਦਾਰ ਭਗੇਤ ਸਿੰਘ ਅੱਗੇ ਨੂੰ ਵਧਿਆ, ਹਨੇਰਾ ਹੈ ਲਾਗੇ ਆਏ, ਜਦੋਂ ਬਿਲਕੁਲ ਨਜ਼ਦੀਕ ਆ ਗਏ ਸਰਦਾਰ ਭਗੇਲ ਸਿੰਘ ਨੇ ਰਫਲ ਜਿਹੜੀ ਇਹਦੇ ਕੋਲ ਇਹਦੇ ਵਿੱਚ ਗੋਲੀ ਪਾ ਕੇ ਤੋੜਾ ਦੱਗ ਗਿਆ, ਆਵਾਜ਼ ਆਈ ਰਫਲ ਚੱਲਣ ਦੀ। ਹੁਣ ਜਿਹੜੇ ਬਾਣੀ ਪੜਦੇ ਨਾ ਅੰਦਰ ਬੈਠੇ ਗੁਰਦੁਆਰਾ ਸਾਹਿਬ ਦੇ ਅੰਦਰ, ਪਤਾ ਲੱਗਾ ਆਵਾਜ਼ ਆਈ ਆ ਗੋਲੀ ਚੱਲਣ ਦੀ, ਮੁੜ ਕੇ ਨਹੀਂ, ਜਦੋਂ ਆਵਾਜ਼ ਆਈ ਗੋਲੀ ਚੱਲਣ ਦਾ ਦੀ, ਇਕਦਮ ਜਿਹੜੇ ਸਿੰਘ ਵਿਸ਼ਰਾਮ ਕਰਦੇ ਸਨ ਉੱਠ ਕੇ ਤਿਆਰ ਹੋਏ, ਜਦੋਂ ਦੇਖਿਆ ਕਿ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਆ, ਲਗਾਤਾਰ ਭਾਈ ਭਗੇਲ ਸਿੰਘ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸ਼ਾਸਤਰ ਕੋਲ ਸੀ ਤਾਂ ਪਾਤਸ਼ਾਹ ਨੇ ਕੀ ਆਖਿਆ ਸ਼ਾਸਤਰਾਂ ਨੂੰ, ਜਿਹੀ ਹਮਾਰੇ ਪੀਰ, ਇਹਨਾਂ ਨੂੰ ਪੀਰ ਆਖਿਆ ਕਿ ਕਿੰਤੂ ਕਰੀ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਨਮੁਖ ਖੰਡਾ ਤੀਰ ਤਲਵਾਰ ਇਹ ਕਾਹਦੇ ਲਈ ਸੁਸ਼ੋਭਿਤ ਕੀਤੇ ਹੋਏ ਨੇ। ਪਾਤਸ਼ਾਹ ਕਹਿੰਦੇ ਕਿ ਇਹ ਸਾਡੇ ਪੀਰ ਨੇ ਨਾ, ਆ ਸਾਡੀਆਂ ਮਾਈਆਂ ਵੀਰ ਵਾਲੇ ਦਿਨ ਇੰਨਾ ਕੁ ਤੇਲ ਡੱਬੇ ਚ ਪਾ ਕੇ ਨਾ ਕਿਸੇ ਮੁਸਲਮਾਨ ਦੀ ਜਗ੍ਹਾ ਵੱਲ ਤੁਰੇ ਜਾਂਦੇ ਪੀਰਾਂ ਦੇ ਦੀਵਾ ਜਗਾਉਣ ਚੱਲੇ, ਉਹਨਾਂ ਦੇ ਆਪਣੇ ਹਨੇਰਾ ਤੁਹਾਡੇ ਦੀਵੇ ਨਾ ਕਿੱਥੋਂ ਚਾਨਣ ਹੋ ਜਾਊ ਉਹਨੂੰ। ਜੇ ਪੀਰਾਂ ਨੂੰ ਮੰਨਣਾ ਇਹਨਾਂ ਸਿੱਖੋ, ਪੀਰ ਬੁੱਧੂ ਸ਼ਾਹ ਨੂੰ ਮੰਨ ਲਿਓ, ਜਿਹਨੇ ਆਪਣੇ ਪੁੱਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭੰਗਾਣੀ ਦੀ ਜੰਗ ਦੇ ਅੰਦਰ ਵਾਰ ਦਿੱਤੇ, ਜਿਹਨੇ ਆਪਣੇ ਭਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਫੌਜ ਦੇ ਅੰਦਰ ਭਰਤੀ ਕਰਵਾ ਕੇ ਸ਼ਹੀਦ ਕਰਵਾ ਲਿਆ, ਜਿਹਨੇ ਆਪਣੇ ਪੁੱਤਰ ਜਿਹਨੇ ਆਪਣੇ ਮਰੀਦ ਸ਼ਹੀਦ ਕਰਾ ਲਏ, ਉਹ ਪੀਰ ਬੁੱਧੂ ਸ਼ਾਹ ਨੂੰ ਤਾਂ ਕਦੀ ਕਿਸੇ ਨੇ ਯਾਦ ਨਹੀਂ ਕੀਤਾ ਕਿ ਜਿਹੜਾ 2 ਕੌਡੀ ਦਾ ਭੁੱਖਾ ਮਰ ਗਿਆ ਉਹ ਪੀਰ ਦੀ ਮੜੀ ਦੇ ਜਾ ਕੇ ਦੀਵਾ ਜਗਾਉਣ ਡਏ ਹੋ ਤੁਸੀਂ। ਜੇ ਪੀਰ ਨੂੰ ਯਾਦ ਕਰਨਾ ਸਾਈ ਮੀਆਂ ਮੀਰ ਜੀ ਨੂੰ ਯਾਦ ਕਰ ਲਿਓ, ਇਹਨਾਂ ਤੋਂ ਵੱਡੇ ਪੀਰ ਕੋਈ ਹੋਰ ਨਹੀਂ ਹੋ ਸਕਦੇ। ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸਾਈ ਮੀਆਂ ਮੀਰ ਕਹਿੰਦਾ ਕਿ ਪਾਤਸ਼ਾਹ ਐਡਾ ਤਕੜਾ ਕਸ਼ਟ ਹੋ ਰਿਹਾ ਬਰਦਾਸ਼ਤ ਨਹੀਂ ਹੋ ਰਿਹਾ, ਹੁਕਮ ਦਿਓ ਇਹ ਪਾਪੀ ਜੁਰਮਾਨੇ ਜਿਹੜੇ ਤੁਹਾਡੇ ਤੇ ਕਹਿਰ ਕਰ ਰਹੇ ਨੇ ਆਗਿਆ ਬਖਸ਼ਿਸ਼ ਕਰੋ, ਦਿੱਲੀ ਤੇ ਲਾਹੌਰ ਦਾ ਤਖ਼ਤ ਭੇੜ ਕੇ ਮਾਰ ਦਿਆਂਗਾ। ਐਡੀ ਤਾਕਤ ਦਾ ਮਾਲਕ ਸੀ ਉਹ ਪੀਰ ਸਾਈ ਮੀਆਂ ਮੀਰ ਜੀ, ਇਸਲਾਮਤ ਨੂੰ ਮੰਨਣ ਵਾਲੇ ਹੋ ਨਾ, ਆ ਲੱਖਾਂ ਦਾ ਦਾਤਾ ਜਿਹਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਢੌਂਗੀ ਉਹਦੇ ਬਣੇ ਹੋਏ ਨੇ, ਆ ਜੀ ਲੱਖਾਂ ਦਾ ਦਾਤਾ, ਜਾਂ ਜੇ ਸਿੱਖ ਨੂੰ ਕਰੋੜਾਂ ਦੀ ਲੋੜ ਪੈ ਜਾਵੇ ਲੱਖਾਂ ਵਾਲਾ ਕਰੋੜ ਦਊਗਾ ਕਿੱਥੋਂ, ਦੇ ਦਊਗਾ ਤੁਹਾਨੂੰ ਕਰੋੜ ਉਹ ਤਾਂ ਆਪ ਹੈ ਲੱਖਾਂ ਵਾਲਾ, ਉਹ ਕਰੋੜ ਕਿੱਥੋਂ ਦੇ ਦੇਵੇਗਾ ਤੁਹਾਨੂੰ। ਆ ਬੈਠਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿੰਦੇ ਤੋੜਨ ਆਵਈ, ਅੱਗੇ ਪੜ੍ਹਿਓ ਹੁਣ ਧਿਆਨ ਦੇ ਨਾਲ, ਅਗਣਤ ਭਰੇ ਭੰਡਾਰ, ਭੰਡਾਰੇ ਭਰੇ ਪਏ ਨਾ,
2: ਹੋ ਪੜੀ ਪੜੀ ਆਲ ਵਿਭਾਜਲ ਹੋਇਆ ਕਦੇ ਆਪਣੇ ਆਪ ਨੂੰ ਪੜਿਆਈ ਨਹੀਂ, ਹੋ ਤੂੰ ਲੋਕਾਂ ਦੇ ਨਾਲ ਲੜਨਾ ਫਿਰਨਾ ਕਦੇ ਨਫ ਜੀ ਆਪਣੇ ਨਾਲ ਲੜਿਆਈ ਨਹੀਂ, ਉਹ ਤੂੰ ਭੱਜ ਭੱਜ ਬੜਨਾ ਏ ਮੰਦਿਰ ਮਸੀਤੀ, ਉਹ ਕਦੇ ਆਪਣੇ ਆਪ ਵਿੱਚ ਬੜਿਆਈ ਨਹੀਂ, ਬੁੱਲੇ ਸ਼ਾਹ ਨਿੱਤ ਅਸਮਾਨੀ ਉੱਡਦੀਆਂ ਫੜਨਾ, ਬੁੱਲੇ ਸ਼ਾਹ ਨਿੱਤ ਅਸਮਾਨੀ ਉੱਡਦੀਆਂ ਫੜਨਾ, ਉਹ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ।
0: ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਤੇਰਾ ਮੂਲ ਕਿਹੜਾ ਹੈ। ਮੈਂ ਸਾਥੀਆਂ ਕੋਲ ਚੀਜ਼ ਕਹਾਉਣ ਲੱਗਾ, ਅੱਗ ਹੈ ਧਰਤੀ ਤੇ ਬਾਲਦੇ ਨਾ ਆਪਾਂ, ਉਹ ਟਰੈਂਗੋ ਦੀ ਤਰ੍ਹਾਂ ਤਾਂ ਨੂੰ ਜਾਂਦੀ ਆ, ਕਿਉਂ ਜਾਂਦੀ ਆ ਤਾਂ ਨੂੰ, ਅਸਮਾਨ ਵੱਲ ਨੂੰ ਉੱਠਦੀ ਆ ਨਾ, ਜਦੋਂ ਆਪਾਂ ਬਾਲਦੇ ਧਰਤੀ ਤੇ ਆ ਉਹ ਉੱਠਦੀ ਅਸਮਾਨ ਵੱਲ ਨੂੰ, ਭੜਾਂਬੜ ਕਿਉਂ ਅਸਮਾਨ ਵੱਲ ਨੂੰ ਜਾਂਦੇ ਨੇ, ਕਿਉਂਕਿ ਉਹਦਾ ਮੂਲ ਸੂਰਜ ਹੈ। ਸਿੱਖਾ ਤੇਰਾ ਮੂਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਹੈ, ਤੂੰ ਇਹਦੇ ਨਾਲ ਜੁੜਨਾ ਹੈ, ਜੁੜਨ ਵਿੱਚ ਜ਼ਿੰਦਗੀ ਅਤੇ ਟੁੱਟਣ ਵਿੱਚ ਮੌਤ ਹੈ। ਹੁਣ ਸਾਹਿਬ ਰਾਏ ਤੇ ਜਾਫਰ ਵੇਖ ਇਹ ਦੋਨੋਂ ਇਕੱਠੇ ਹੋ ਕੇ ਭਾਈ ਤਾਰਾ ਸਿੰਘ ਦੇ ਉੱਪਰ ਚੜ੍ਹਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਜਾਂ ਸ਼ਹੀਦ ਕਰਨ ਵਾਸਤੇ ਮੰਦੇ ਮਰਸ਼ ਨਾਲ ਆਏ ਨੇ। ਬਘੇਲ ਸਿੰਘ ਨੇ ਵੇਖਣਾ ਕੀਤਾ ਕਿ ਦੁਸ਼ਮਣ ਚੜ ਕੇ ਆ ਰਿਹਾ। ਪਾਤਸ਼ਾਹ ਨੂੰ ਯਾਦ ਕੀਤਾ, ਪਾਤਸ਼ਾਹ ਤੇਰਾ ਵਚਨ ਹੈ 1,25,000 ਸੇ ਏਕ ਲੜਾਉ ਤਵੇ ਗੋਬਿੰਦ ਸਿੰਘਾ, ਨਾਮ ਕਹਾਉ ਪਾਤਸ਼ਾਹ ਤੇਰਾ ਹੁਕਮ ਹੈ, ਮੈਂ ਇਕੱਲਾ ਨੀ 1,25,000 ਹਾਂ, ਤੂੰ ਤਾਂ ਲੱਖਾਂ ਨੀ ਆ ਸਕਦੇ ਨਾ, ਸੈਂਕੜਿਆਂ ਦੀ ਗਿਣਤੀ ਵਿੱਚ ਹੋਣਗੇ, ਮੁਕਾਬਲਾ ਕਰਾਂਗਾ। ਅੱਗੇ ਵਧਿਆ, ਜਦੋਂ ਅੱਗੇ ਵਧਿਆ ਤਾਂ ਭਾਈ ਬਘੇਲ ਸਿੰਘ ਨੇ ਰਫਲ ਦਾ ਤੋੜਾ ਦੱਗ ਗਿਆ, ਆਵਾਜ਼ ਆਈ ਅੰਦਰ, ਸਿੰਘ ਜਿੰਨੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹੋਏ ਨੇ ਸਾਰੇ ਉੱਠ ਕੇ ਬਾਹਰ ਆ ਗਏ, ਅਸਲਾ ਚੱਕ ਕੇ, ਬਈ ਦੁਸ਼ਮਣ ਆ ਗਿਆ, ਲੜਾਈ ਹੋਣ ਲੱਗ ਪਈ ਹੈ। ਜਦੋਂ ਦੁਸ਼ਮਣ ਇਹਨਾਂ ਦੀ ਮਾਰ ਥੱਲੇ ਆਇਆ ਨਾ, ਜਾਂ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਾਂ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀ ਜੇ ਸਿਰ ਦੀ ਜਾਏ, ਕਾਣ ਨਾ ਕੀਜੇ ਫਿਰ ਕੀ ਹੋਇਆ ਜੇ ਸਿਰ ਵਾਰਿਆ ਗਿਆ। ਇਹ ਗੁਰਧਾਮ ਦੇ ਉੱਪਰ ਚੜ ਕੇ ਆਏ ਆ, ਇਹਨਾਂ ਪਾਪੀਆਂ ਨੂੰ ਸਬਕ ਸਿਖਾਵਾਂਗੇ। ਸਿੱਖਾਂ ਨੇ ਇਹਨਾਂ ਨੂੰ ਲੋਹੇ ਦੇ ਚਣੇ ਚ ਵਾ ਦਿੱਤੇ, ਜਿਹੜਾ ਜਾਫਰ ਵੇਖਦੇ ਸਾਹਿਬ ਆਇਆ। ਸਭ ਤੋਂ ਵੱਧ ਨੁਕਸਾਨ ਹਨੇਰੇ ਦਾ ਫਾਇਦਾ ਲੈਣ ਵਾਸਤੇ ਆਏ ਸਨ, ਇਹਨਾਂ ਦਾ ਵੱਧ ਨੁਕਸਾਨ ਹੋ ਗਿਆ। ਜਾਫਰ ਵੇਗ ਜਿਹੜਾ ਪੱਟੀ ਦਾ ਚੌਧਰੀ ਨਾ, ਇਹਦੇ ਦੋ ਭਤੀਜੇ ਇਹ ਜੰਗ ਦੇ ਵਿੱਚ ਮਾਰੇ ਗਏ, ਇਹਦੇ ਭਰਾ ਮਾਰੇ ਗਏ। ਸਹਿਬ ਰਾਜ ਦੇ ਹੋਰ ਹਮ ਖਿਆਲੀ ਜਿਹੜਾ ਨਸ਼ਹਿਰੇ ਵਾਲਾ ਚੌਧਰੀ ਹੈ, ਉਹਦੇ ਬਹੁਤਾਤ ਵਿੱਚ ਸਿਪਾਹੀ ਮਾਰੇ ਗਏ, ਪਠਾਨ ਮਾਰੇ ਗਏ। ਇਹਨਾਂ ਦਾ ਜਦੋਂ ਵੱਡਾ ਨੁਕਸਾਨ ਹੋ ਗਿਆ ਨਾ, ਇਹ ਪਿੱਛੇ ਹਟੇ ਹੈ, ਜਾ ਕੇ ਪੱਟੀ ਜਾਫਰ ਵੇਗ ਦੇ ਘਰ ਬੈਠ ਕੇ ਇਹਨਾਂ ਨੇ ਸਲਾਹ ਕੀਤੀ ਵੀ ਹੁਣ ਕੀਤਾ ਕੀ ਜਾਵੇ। ਤਾਰਾ ਸਿੰਘ ਤਾਂ ਸਿਰ ਨੂੰ ਪੈ ਗਿਆ, ਅਸੀਂ ਸੋਚਿਆ ਕਿ ਸਿੱਖ ਸੁੱਤੇ ਹੋਣਗੇ, ਅਸੀਂ ਮੌਤ ਦੇ ਮੂੰਹ ਨਗਾ ਦਿਆਂਗੇ। ਜਦੋਂ ਇਹ ਬੈਠੇ ਆ ਨਾ, ਇਹ ਪੱਟੀ ਦੇ ਵਿੱਚ ਬੈਠੇ, ਸਲਾਹ ਕੀਤੀ ਗਈ, ਕਹਿਣ ਲੱਗੇ ਕਿ ਇੱਕ ਵਾਰੀ ਉਹਨਾਂ ਨੂੰ ਮਿਹਨਤ ਤਾਲਾ ਕਰੀਏ ਕਿ ਸਾਡੇ ਜਿਹੜੇ ਪੁੱਤਰ ਭਤੀਜੇ ਮਾਰੇ ਗਏ ਨਾ, ਉਹਨਾਂ ਦੀਆਂ ਲਾਸ਼ਾਂ ਚੱਕ ਲੈਣ ਦਿਓ, ਅਸੀਂ ਤੁਹਾਡੇ ਤੇ ਹੱਲਾ ਨਹੀਂ ਕਰਦੇ। ਜਦੋਂ 1 ਜੂਨ ਨੂੰ ਅੰਦਰ ਵੜੀ ਸੀ ਨਾ ਆਰਮੀ ਹਰਿਮੰਦਰ ਸਾਹਿਬ ਦੇ ਅੰਦਰ, ਤਾਂ ਗੋਲੀਆਂ ਦਾ ਮੀਂਹ ਬਣਾਇਆ ਸੀ ਨਾ, ਜਦੋਂ ਜਨਰਲ ਸਵੇਗ ਸਿੰਘ ਹੋਣਾ ਦੀ ਵਿਉਂਤਬੰਦੀ ਨੇ, ਤੇ ਕਰਨਲ ਬਰਾੜ ਕਹਿੰਦਾ ਸਾਨੂੰ ਇੱਕ ਵਾਰੀ ਰਿਕਵੈਸਟ ਕਰਨੀ ਪਈ ਸੀ ਭਿੰਡਰਾਂ ਵਾਲੇ ਨੂੰ, ਸਾਨੂੰ ਲਾਸ਼ਾਂ ਚੱਕ ਲੈਣ ਦਿਓ ਅੰਦਰੋਂ। ਤਾਂ ਅੰਦਰੋਂ ਆਜ਼ਾਦੀ ਦਿੱਤੀ, ਕਹਿੰਦੇ ਲਾਸ਼ਾਂ ਚੱਕਣੀਆਂ ਚੱਕੋ, ਫਿਰ ਚੱਕੀਆਂ, ਕਹਿੰਦੇ ਇਹਨਾਂ ਨੇ ਲਾਸ਼ਾਂ ਚੱਕੀਆਂ ਸੀ। ਤੇ ਹੁਣ ਇੱਧਰ ਜਾਫਰ ਵੇਗ ਪਠਾਨ ਜਿਹੜਾ ਆ, ਇਹ ਸਿੱਖੋ ਇਤਿਹਾਸ ਵਾਚੋ ਨਾ, ਇਤਿਹਾਸ ਆਪਣੇ ਆਪ ਦੁਹਰਾਉਂਦਾ ਹੈ। ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ, ਇਹ 84 ਤੋਂ ਕਿੰਨਾ ਸਮਾਂ ਪਹਿਲਾਂ, ਜੇ 1756 ਦੇ ਲਾਗੇ ਛਾਗੇ ਦੀ ਗੱਲ ਹੈ, ਤਾਂ 84 ਵਿੱਚ ਜਦੋਂ 1756 ਦੇ ਵਿੱਚ ਇਹ ਬਘੇਲ ਸਿੰਘ ਹੋਣਾ ਨੇ, ਤਾਰਾ ਸਿੰਘ ਵਾਹ ਹੋਣਾ ਨੇ, ਅਮਰ ਸਿੰਘ ਜੀ ਭਰਿਆਲੇ ਵਾਲਿਆਂ ਨੇ, ਇਹਨਾਂ ਦੀ ਮੂੰਹ ਦੀ ਖਾਣੀ ਪਈ ਨਾ ਜਾਫਰ ਵੇਗ ਪਠਾਨ ਹੋਣਾ ਨੂੰ, ਤਾਂ ਉਹ ਇਤਿਹਾਸ ਵਿੱਚ ਜਨਰਲ ਸਵੇਗ ਸਿੰਘ ਹੋਣਾ ਨੇ ਦੁਹਰਾਇਆ ਸੀ। ਫਿਰ ਇਹਨਾਂ ਨੇ ਮਿਹਨਤ ਕੀਤੀ ਕਿ ਸਾਨੂੰ ਲਾਸ਼ਾਂ ਚੱਕ ਲੈਣ ਦਿਓ, ਇਹ ਲਾਸ਼ਾਂ ਚੱਕ ਕੇ ਜਾਫਰ ਵੇਗ ਆਪਣੇ ਘਰ ਨਹੀਂ ਲੈ ਕੇ ਆਇਆ। ਸਾਹਿਬ ਰਾਜ ਨੂੰ ਕਹਿੰਦਾ ਕਿ ਹੁਣ ਆਪਾਂ ਨੂੰ ਲਾਹੌਰ ਦਰਬਾਰ ਦੇ ਨਾਲ ਬਾਤ ਕਰਨੀ ਪਵੇਗੀ। ਇਹਨਾਂ ਨੇ ਗੱਡੇ ਦੇ ਉੱਪਰ ਆਪਣੇ ਭਤੀਜਿਆਂ ਦੀਆਂ ਰੱਖੀਆਂ ਲਾਸ਼ਾਂ ਲੈ ਕੇ ਗੱਡਾ, ਖਾਨ ਬਹਾਦਰ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ, ਉਹਦੇ ਦਰਬਾਰ ਦੇ ਵਿੱਚ ਜਾ ਕੇ ਰੱਖ ਕੇ ਲਾਸ਼ਾਂ ਜਿਵੇਂ ਪੱਟਣ ਲੱਗੇ ਨੇ, 4-17 ਆਦਮੀਆਂ ਦੇ ਸਨਮੁਖ ਡਾਕਟਰ ਇੰਦਰਜੀਤ ਸਿੰਘ ਵਜੂਹਾ ਜਲੰਧਰ ਵਾਲੇ ਦਾ ਢਾਡੀ ਜਥਾ ਬੇਨਤੀ ਇਉਂ ਕਰ ਰਿਹਾ ਬਈ,

0: बदला ना लवे तेरे सामने मरू कुछ मारा तेरे सामने मरू कुछ मारा
1: ए पट्टी दा चौधरी साहब राय अपने भतीजां ते अपने भरावां दीआं लाशां चक्कीआं ने चक के खान बहादुर जकरिया खान लाहौर दा सूबेदार है उहदे कोल गया जाके कहण लगा सूबेदार साहब तुहाडी चाकरी कीती है तुहाडी नौकरी कीती ते आ इनाम मिलिआ भतीजां नूं मराउण और भरावां नूं मराउण दा पर जिहड़े बाकी मारे गए उन्हां वल इहने मूंह नहीं कीता। मैं हैरान हुंदा कि सिखो साडा किड्डा बडमुल्ला इतिहास है साडे को इन्हां नूं वक्त पै गया जदों भतीजे मारे गए भरा मारे वे जाफर वेग नूं ना सब तो पहला उन्हां दीआं लाशां चक्कीआं इहने कोई समां सी चमकौर दी कच्ची गढ़ी अंदर गुरु कलगीधर पातशाह महाराज के दोनों फरजंद जामे शहादत पी जाते पंजा सिंघां दा हुक्म मन के सतगुरु कलगीधर पातशाह महाराज चमकौर की कच्ची गढ़ी छड़दे है। सतगुरु अगे अगे भाई दया सिंह इन्हां दे पिछे पिछे आ रहे हैं। इतिहास इस गल की अगवाई भरदा है कि जदों भाई दया सिंह जी इन्हां बाबा अजीत सिंह दी लाश दे कोलों गुजरन लगदे आ ना उत्थे बैठ जांदे ने तकना करदे ने मुख वेखदे ध्यान दे नाल इह तो साहिबजादा बाबा अजीत सिंह जी है। सतगुरु गुरु कलगीधर पातशाह महाराज नूं आवाज मार के कहण लगे कि पातशाह आ तुहाडा फरजंद साहिबजादा बाबा अजीत सिंह दी लाश पई है जांदी वार दर्शन कर लवो ते अपना कमर कसा खोल के इन्हां दे मुख दे उपर पा दिओ एक कफन हो जाएगा। ते बाजां वाले बापू ने की आख्या फिर इधर जाफर वेग उन्हां दा भतीजा मारिया गया भरा मारे गए ते जाके सूबेदार लाहौर दे कोल पट्टण लग पए इधर बाजां वाले पातशाह महाराज ने अपने फरजंद दे बाबत भाई दया सिंह ने उन्हां नूं की आख्या सी दया सिंह किहड़ी मोह दी खुबड़ी विच खुब गया अजीत सिंह दी गल करदे हो सारे मेरे अजीत सिंह तो बंध के पे हुए ने जे मैं अज अजीत सिंह की लाश के उपर कफन पा दिता ना तो आने वाले सामने मेहने लोगों ने पता किड़े मरने कि गुरु गोबिंद सिंह ने अपने पुतां नूं पुत समझे ते सिखां नूं गैर समझे। फिर यह बापू की आखदा तलवंडी साहबों की दमदमा साहिब जदों गुरु के महल आउंदे ने सतगुरु पातशाह महाराज तख्त ते सवाईमान हुंदे है माता जी पुछदे ने सिंह नजर आ रहे है कुछ निकट परती नहीं नजर आ रहा है पर साहबजादे चारे नजर नहीं आ रहे सिर दे साइयां कित्थे ने चारो साहबजादे। पाशा ने की आख्या फिर पाशा कहंदे इन पुत्रन के सीस पर बार दिए सुत चार चार मुंगे तो क्या पिया जीवत कई हजार अपने पुत्रां नूं उन्ना प्यार नहीं किया जिन्ना सिखां नूं प्यार किया। एक बापू ने होर की वचन आख्या पंथ वसे मैं उजड़ा मन चाओ कनेरा है को दुनिया का रहबर यह गल आखण वाला है को दुनिया का रहबर जिहड़ी यह बात आखे कि मैं उजड़दा तो उजड़ जावां मेरी उम्मत बसती रहनी चाहिए है किसी ने नहीं आख्या। मैं वार्ता कह रहा ना जाफर वेग की पट्टी वाले चौधरी की भतीजे मारे गए बर्दाश्त ना हो लाशां चक्कीआं खान बहादुर जकरिया खान के कोल जाके पिटण लग पिया चौधरी साहब सूबेदार साहब असी चौधरियां इलाके के थोड़े थापे हुए हैं तुसा सानू आख्या कि घट गिणती से सच बोलन वाले दबा के रखना असा घट गिणती से सच बोलन वाले की आवाज नूं बंद करने का जतन किया ते उन्होंने मेरे भतीजे मारते मेरे भरा मारते है यह साडे वास्ते इनाम है यह साडे वास्ते जगीर है जे थोड़ी चाकरी करदे होया साडा परिवार सुरक्षित नहीं फिर थोड़ी चाकरी करने का की फायदा हुण खान बहादुर जकरिया खान अंदरों डरिया है वे कीता की जावे ये कहण लगा कि थोड़ा समा दिओ मैं विचार करदा हाँ मैं थोड़े नाल फिक्र ना करो ਜਾਫਰ ਵੇਗ ਹੋਰ ਉਹਦੇ ਮਿਰਚਾਂ ਲੱਗੀਆਂ ਪਈਆਂ ਨੇ, ਅੱਗ ਲੱਗੀ ਪਈ ਹੈ, ਸੀਨੇ ਦੇ ਉੱਪਰ ਮੋਠ ਗਲੇ ਗਏ ਨੇ। ਉਹ ਕਹਿਣ ਲੱਗਾ ਕਿ ਜੇ ਭਤੀਜਿਆਂ ਦੀ ਮੌਤ ਦਾ ਬਦਲਾ ਨਾ ਲਿਆ ਨਾ ਤਾਂ ਇਸੇ ਦਰਬਾਰ ਦੇ ਵਿੱਚ, ਲਾਹੌਰ ਦਰਬਾਰ ਦੇ ਵਿੱਚ ਤੇਰੇ ਸਾਹਮਣੇ ਮੈਂ ਆਪਣੇ ਕੁਝ ਮਾਰ ਕੇ ਆਤਮ ਹੱਤਿਆ ਕਰ ਲਵਾਂਗਾ। ਖਾਨ ਬਹਾਦਰ ਜ਼ਕਰੀਆ ਖਾਨ ਸੂਬੇਦਾਰ ਜਿਹੜਾ ਇਹ ਹੋਰ ਡਰ ਗਿਆ। ਉਹ ਕਹਿੰਦਾ ਇਵੇਂ ਨਾ ਕਰੋ। ਇਸ ਤੋਂ ਅੱਗੇ ਕੀ ਹੋਇਆ, ਫਿਰ ਇਹਨਾਂ ਨੇ ਕਿਹੜਾ ਗੁਰਮਤਾਂ ਕਿਹੜੀ ਸਲਾਹ ਕੀਤੀ ਹੈ, ਮੈਂ ਕੱਲ ਰੋਜ਼ ਨੂੰ ਇਹ ਪ੍ਰਸੰਗ ਫਿਰ ਇਸ ਤੋਂ ਅੱਗੇ ਕਹਿਣ ਦਾ ਯਤਨ ਕਰਾਂਗਾ। ਆਓ, ਸਮਾਂ ਹੋ ਗਿਆ ਪਾਠ ਬੁੱਧ ਸਮਾਗਮ ਦਾ, ਆਰੰਭ ਤਾਂ ਅੱਜ ਸ਼ਹੀਦੀ ਸਮਾਗਮ ਤੋਂ ਬਾਅਦ, ਫਿਰ ਅੱਜ ਜਿਹੜਾ ਥੋੜ੍ਹੇ ਦਿਨ ਲਈ ਵਿਰਾਮ ਦਿੱਤਾ ਸੀ ਅੱਜ ਫਿਰ ਆਰੰਭਤਾ ਹੋ ਰਹੀ ਹੈ। ਸਮੁੱਚੀਆਂ ਗੁਰੂ ਨਾਨਕ ਨਾਮ ਲਈ ਬਸ ਸਿੱਖ ਸੰਗਤਾਂ, ਤੁਸੀਂ ਘਰ ਦੇ ਬੈਠੇ ਲਾਈਵ ਬੈਠੇ ਸੁਣ ਰਹੇ ਹੋ, ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਜੀਓ ਆਇਆਂ ਨੂੰ, ਜਿਹੜੀ ਅੱਗੇ ਸੰਥਿਆ ਚੱਲਣੀ ਹੈ, ਜਿਹੜੇ ਜਿਹੜੇ ਗੁਰਸਿੱਖ ਪਿਆਰੇ ਹਜੇ ਨਹੀਂ ਪਹੁੰਚੇ, ਉਹਨਾਂ ਦੇ ਚਰਨਾਂ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਦਰਬਾਰ ਹਾਲ ਦੇ ਅੰਦਰ ਪਹੁੰਚ ਕਰਕੇ ਜੋ ਪਾਠ ਬੁੱਧ ਸਮਾਗਮ ਪ੍ਰਾਰੰਭ ਹੋ ਰਿਹਾ ਹੈ, ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਿਓ। ਔਰ ਆਓ ਗੁਰੂ ਪਾਤਸ਼ਾਹ ਕਿਰਪਾ ਕਰਨ ਕੱਲ੍ਹ ਰੋਜ਼ ਨੂੰ ਸਵੇਰੇ 6 ਵਜੇ ਪੰਜ ਸਿੰਘ ਸਾਹਿਬਾਨ ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹੁਲ ਲਈ ਹੈ ਉਹਨਾਂ ਦੇ ਚਰਨਾਂ 'ਤੇ ਨਮਸਕਾਰ, ਉਹਨਾਂ ਨੂੰ ਮੁਬਾਰਕਬਾਦ ਹੈ। ਜਿਨ੍ਹਾਂ ਨੇ ਹਜੇ ਤੱਕ ਵੀ ਖੰਡੇ ਵਾਟੇ ਦੀ ਪਹੁਲ ਨਹੀਂ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਭਾਈ ਸਵੇਰੇ ਪੰਜ ਸਿੰਘ ਸਾਹਿਬਾਨ ਤਿਆਰ ਬਾਰ ਤਿਆਰ ਹੋ ਗਏ, ਖੰਡੇ ਵਾਟੇ ਦੀ ਪਹੁਲ ਤਿਆਰ ਕਰਨਗੇ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆ ਪੰਜਾਂ ਸਿੰਘਾਂ ਦੇ ਕੋਲੋਂ, ਸਣ ਕੇਸੀ ਇਸ਼ਨਾਨ ਕਰਕੇ, ਸਵਸਥ ਵਸਤਰ ਪਹਿਨ ਕਰਕੇ, ਗੁਰਦੁਆਰਾ ਸਾਹਿਬ ਪਹੁੰਚ ਕਰਕੇ, ਔਰ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਕਾਰ ਆਪ ਜੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਹੋ ਜਾਣਗੇ। ਜੇਕਰ ਕੋਈ ਆਪਣੇ ਕੋਲੋਂ ਨਿੱਜੀ ਤੌਰ 'ਤੇ ਲੈ ਕੇ ਵੀ ਆਉਣਾ ਚਾਹੁੰਦਾ ਤਾਂ ਕੋਈ ਕਿਸੇ ਵਾਸਤੇ ਮਨਾਹੀ ਨਹੀਂ ਹੈ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ 6 ਵਜੇ ਨਿਤਨੇਮ ਦੀ ਸਮਾਪਤੀ ਤੋਂ ਉਪਰੰਤ ਖੰਡੇ ਵਾਟੇ ਦੀ ਪੌਲ ਤਿਆਰ ਹੋਵੇਗੀ। ਸਮੁੱਚੀਆਂ ਗੁਰੂ ਨਾਨਕ ਨਾਮ ਲਈ ਵਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਖੰਡੇ ਵਾਟੇ ਦੀ ਪੌਲ ਲੈ ਕਰਕੇ, ਪੀਬੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੁਨੀਆਂ 'ਤੇ ਇੱਕੋ ਇੱਕ ਰਹਿਬਰ ਹੋਇਆ ਜਿਹਨੇ ਆਪਣੀ ਉਮਤ ਨੂੰ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਰੂਪ ਦੇ ਦਿੱਤਾ, ਅਤੇ ਕਈ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਕਿਸੇ ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਬਾਬੇ ਨੇ ਇਹ ਨਹੀਂ ਆਖਿਆ ਕਿ ਤੁਸੀਂ ਮੇਰੇ ਤੋਂ ਬਾਅਦ ਮੇਰੀ ਗੱਦੀ 'ਤੇ ਵਾਰਸ ਬਣ ਸਕਦੇ ਹੋ। ਆਓ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹਨੇ ਕਿਰਪਾ ਕੀਤੀ, ਜਿੱਥੇ ਸਿੱਖਾਂ ਨੂੰ ਕਿਹਾ ਕਿ ਸਿੱਖੋ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਖਾਲਸਾ ਤਿਆਰ ਬਰ ਤਿਆਰ ਮੇਰਾ ਆਪਣਾ ਰੂਪ ਹੈ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਦਾ ਹੁਕਮ ਵਜਾਈਏ, ਕਿਉਂਕਿ ਪਾਤਸ਼ਾਹ ਦਾ ਬਚਨ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਆਪਾਂ ਗੁਰੂ ਦੀ ਪ੍ਰਾਪ ਗੁਰੂ ਦੀ ਸ਼ਰਨ ਵਿੱਚ ਆਏ ਹਾਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੈ ਸੁੱਖ ਪਾਇਆ, ਇੱਥੇ ਦੁੱਖਾਂ ਦਾ ਨਾਸ ਹੁੰਦਾ ਏ ਤੇ ਸੁੱਖਾਂ ਦਾ ਪ੍ਰਵੇਸ਼ ਹੁੰਦਾ। ਆਓ, ਹਰੇਕ ਮਨੁੱਖ ਦੁਨੀਆਂ ਤੇ ਸੁੱਖ ਚਾਹੁੰਦਾ ਏ ਤੇ ਸੁੱਖ ਮਿਲਦਾ ਕਿੱਥੋਂ? ਪਾਤਸ਼ਾਹ ਦਾ ਬਚਨ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਆਓ, ਅੰਮ੍ਰਿਤ ਵੇਲੇ ਦਾ ਗੁਰੂ ਪਾਤਸ਼ਾਹ ਮਹਾਰਾਜ ਜਾਗਣਾ, ਨਿਤਨੇਮ ਦੀ ਦਾਤ ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ ਦਤਾਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਅਗਲਾ ਸਮਾਗਮ ਸਤਿਕਾਰ ਜੋ ਗੁਰੂ ਸਾਹਿਬ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਹੋਣੀ ਆਪ ਜੀਆਂ ਨਾਲ ਸਾਂਝ ਪਾਉਣਗੇ, ਭੁੱਲਾਂ ਦੀ ਖਿਮਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ, ਗੁਰੂ ਬਾਬਾ ਜੀ ਕਿਰਪਾ ਕਰਨ। ਅੰਮ੍ਰਿਤ ਵੇਲੇ ਦਾ ਜਾਗਣਾ, ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ, ਪਰਿਵਾਰ ਵਿੱਚ ਏਕਾ ਇਤਫਾਕ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਤਾਰ ਦਾਤ ਬਖਸ਼ਿਸ਼ ਕਰਨ। ਲੋਕ ਸੁਖੀਆ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਅਤੇ ਉਹਨਾਂ ਦੇ ਸਤਿਕਾਰਯੋਗ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸੋ ਹੁਣ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਪਾਠ ਬੋਧ ਸਮਾਗਮ ਜੋ ਗੁਰੂ ਘਰ ਵਿਖੇ ਪਿਛਲੇ ਸਮੇਂ ਵਿੱਚ ਪ੍ਰਾਰੰਭ ਹੋਏ ਸਨ, ਸ਼ਹੀਦੀ ਸਮਾਗਮਾਂ ਦੇ ਕਰਕੇ ਜੋ 10 ਦਿਨ ਵਿਸ਼ਰਾਮ ਹੋਇਆ ਹੈ। ਸੋ ਹੁਣ ਅੱਜ ਸਮਾਗਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ, ਇਸੇ ਤਰ੍ਹਾਂ ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਕੱਲ੍ਹ ਸਵੇਰੇ ਸਤਸੰਗ ਜੀ 6 ਵਜੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਣ ਜਾ ਰਹੀ ਹੈ। ਪੀਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸੋ ਸਤਸੰਗ ਜੀ ਨੇ ਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪਾਹੁਲ ਛਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਪੁੱਤਰੀਆਂ ਬਣੀਏ, ਤਾਂ ਹੀ ਇਹ ਸਾਡੇ ਮਨਾਏ ਹੋਏ ਪੁਰਬ ਦਿਹਾੜੇ ਇਹ ਸਫਲੇ ਨੇ। ਜੇ ਇਹਨਾਂ ਤੋਂ ਸਿੱਧ ਲੈ ਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹਿਰਦੇ ਵਿੱਚ ਕਮਾਵਾਂਗੇ। ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਤਸੰਗ ਜੀ ਉਹ ਅੱਜ ਗੁਰੂ ਘਰ ਵਿਖੇ 3 ਸ਼੍ਰੀ ਅਖੰਡ ਸਾਹਿਬ ਪ੍ਰਾਰੰਭ ਹੋਏ ਹਨ, ਜਿਨ੍ਹਾਂ ਵਿੱਚੋਂ 1 ਸ਼੍ਰੀ ਅਖੰਡ ਸਾਹਿਬ ਪਿੰਡ ਦੁਸਾਂਧ ਕਲਾਂ ਜ਼ਿਲ੍ਹਾ ਮੋਗੇ ਦੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਾਰੰਭ ਹੋਏ ਨੇ। ਐਤਵਾਰ ਨੂੰ ਸਤਸੰਗ ਦੀ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਇਸ ਹਫ਼ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਦੀਵਾਨ ਸਜਣੇ ਹਨ। ਸੋ ਸਤਸੰਗ ਜੀ ਆਪ ਜੀ ਨੇ ਸ਼ਹੀਦੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸੰਗਤਾਂ ਨੇ ਬੇਅੰਤ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਮੁੱਚੀਆਂ ਹੀ ਸੰਗਤਾਂ ਦਾ ਗੁਰੂ ਘਰ ਵੱਲੋਂ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਤਸੰਗ ਜੀ ਜੋ ਜੁਲਾਈ ਦੇ ਅਖੀਰਲੇ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਵੱਡੇ ਪੱਧਰ ਦੇ ਉੱਪਰ ਗੁਰੂ ਘਰ ਵਿਖੇ ਮਨਾਏ ਜਾਂਦੇ ਨੇ। ਸੋ ਉਹ ਵੀ ਸਤਸੰਗ ਜੀ ਉਹ ਅਖੀਰਲੇ ਹਫ਼ਤਿਆਂ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਗੁਰੂ ਘਰ ਵਿਖੇ ਜੋ ਵਿਸ਼ੇਸ਼ ਸਮਾਗਮ ਸਜਣੇ ਹਨ ਅਤੇ 1 ਅਗਸਤ ਨੂੰ ਜੋ ਸਾਲਾਨਾ ਮੀਰੀ ਪੀਰੀ ਨਗਰ ਕੀਰਤਨ ਹੈ, ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। ਆਪ ਜੀ ਨੇ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਸੋ ਸਤਸੰਗ ਜੀ ਉਹ ਆਓ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਪਾਠ ਬੋਧ ਸਮਾਗਮ ਦੇ ਨਾਲ ਜੁੜੀਏ। ਜਿਨ੍ਹਾਂ ਸਮਾਂ ਸਿੰਘ ਤਿਆਰੀ ਕਰਦੇ ਨੇ ਉਹਨਾਂ ਸਮਾਂ ਗੁਰਮੰਤਰ ਸਿਮਰਨ ਦਾ ਜਾਪ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ।

ਆਪ ਸੰਗਤਾਂ ਨੇ ਰੱਬੀ ਬਾਣੀ, ਧੁਰ ਕੀ ਬਾਣੀ, ਅਕਾਲੀ ਬਾਣੀ ਦੇ ਪਿਛਲੇ ਕੁਝ ਸਮੇਂ ਤੋਂ ਕੀਰਤਨ ਹਰ ਜਸ ਸਰਵਣ ਕੀਤੇ ਹਨ। ਅੱਜ ਦਸ ਛੁੱਟੀਆਂ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਆਪਾਂ ਫੇਰ ਮੁੜ ਕੇ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਦੇ ਪਾਠ ਬੋਧ ਨੂੰ ਸੁਣਨ ਕਰਨ ਵਾਸਤੇ ਗੁਰੂ ਕੇ ਹਜ਼ੂਰ ਇਕੱਤਰ ਹੋਏ ਹਾਂ। ਆਓ ਸ਼ਰਧਾ, ਪ੍ਰੇਮ, ਭਾਵਨਾ, ਸਤਿਕਾਰ, ਅਦਬ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਪੜ੍ਹੀਏ, ਸੁਣੀਏ ਅਤੇ ਵਿਚਾਰੀਏ। ਸਾਧ ਸੰਗਤ ਜੀ, ਹੁਣ ਤੱਕ ਆਪਾਂ 384 ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਬਾਣੀ ਦੇ ਪਾਠ ਬੋਧ ਸਰਵਣ ਕੀਤੇ ਹਨ। 384 ਅੰਗ ਦੇ ਉਪਰੋਂ ਹੀ ਪਾਠ ਅੱਜ ਪ੍ਰਾਰੰਭ ਹੋਣਗੇ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਇਹ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਹਾਨ ਜੱਗ ਅੰਦਰ ਸਾਨੂੰ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸਾਧ ਸੰਗਤ ਜੀ, ਬਹੁਤ ਵੱਡੇ ਭਾਗਾਂ ਦੇ ਨਾਲ ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਜਦੋਂ ਅਸੀਂ ਪਾਵਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਬੋਧ, ਸ਼ੁੱਧ ਪਾਠ ਬੋਧ ਜਾਂ ਸ਼ੁੱਧ ਪਾਠ ਸੁਣਦੇ ਹਾਂ। ਇਤਿਹਾਸਿਕ ਪ੍ਰਮਾਣ ਆਪਾਂ ਪਿੱਛੇ ਸਾਧ ਸੰਗਤ ਜੀ ਬਹੁਤ ਸਰਵਣ ਕੀਤੇ ਹਨ। ਪਿਛਲੇ ਦਿਨੀ ਆਪਾਂ ਦਿਹਾੜੇ ਵੀ ਮਨਾਏ ਨੇ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਸਾਧ ਸੰਗਤ ਜੀ ਆਪਾਂ ਕੱਲ ਮਨਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਮੁੱਖ ਮੰਤਵ ਸ਼ਹੀਦੀ ਦਾ ਦੇਣ ਦਾ ਸਿਰਫ ਤੇ ਸਿਰਫ ਗੁਰਬਾਣੀ ਦਾ ਸਾਧ ਸੰਗਤ ਜੀ ਵੱਡਾ ਇਹੀ ਕਾਰਨ ਬਣਦਾ ਹੈ ਮਹਾਰਾਜ ਜੀਆਂ ਦੀ ਸ਼ਹੀਦੀ ਦਾ, ਕਿ ਗੁਰਬਾਣੀ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਵੇ। ਗੁਰੂ ਕੀ ਗੁਰਬਾਣੀ ਦੇ ਵਾਸਤੇ ਆਪਣੀ ਸ਼ਹਾਦਤ ਗੁਰੂ ਨੇ ਹੀ ਦਿੱਤੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਜਿੰਨੇ ਕਾਰਨ ਬਣਦੇ ਨੇ ਉਹਨਾਂ ਦੇ ਵਿੱਚੋਂ ਇੱਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੌਕੇ ਦੀ ਹਕੂਮਤ ਬੈਠੀ ਹੋਈ ਮੁਗਲ ਹਕੂਮਤ ਚਾਹੁੰਦੀ ਸੀ ਕਿ ਗੁਰੂ ਕੀ ਗੁਰਬਾਣੀ ਦੇ ਵਿੱਚ ਜਿਹੜੀ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਕੁਝ ਚੀਜ਼ਾਂ ਉਹ ਦਰਜ ਕੀਤੀਆਂ ਜਾਣ, ਜਿਵੇਂ ਆਪਾਂ ਪਿੱਛੇ ਕਾਨਾ, ਭੀਲੂ ਇਤਿਆਦਿਕ ਭਗਤ ਬਾਣੀ ਦੀ ਰੰਭਤਾ ਤੇ ਉਥਾਨਕਾ ਰੂਪ ਕੁਝ ਸ਼ਬਦ ਸੁਣੇ ਸਨ ਵੀ ਬਹੁਤ ਸਾਰੇ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੋਲ ਆਏ ਤੇ ਆਣ ਕੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਵੀ ਬਾਣੀ ਦਰਜ ਕਰੋ। ਮਹਾਰਾਜ ਜੀਆਂ ਨੇ ਗੁਰਬਾਣੀ ਪੜ੍ਹੀ, ਸਾਰਿਆਂ ਦੇ ਲਿਖੇ ਹੋਏ ਬੋਲਾਂ ਨੂੰ ਪੜ੍ਹ ਕੇ ਕੇਵਲ ਤੇ ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸੰਬੋਧਨ ਹੋ ਕੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਹੀ ਸਾਧ ਸੰਗਤ ਜੀ ਮੁੱਖ ਰੱਖ ਕੇ ਗੁਰਬਾਣੀ ਚ ਪੂਰਨ ਭਗਤਾਂ ਦੀ ਗੁਰਬਾਣੀ ਹੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ। ਪਰ ਹਕੂਮਤ ਦੇ ਕੁਝ ਲੋਕ ਇਹ ਚਾਹੁੰਦੇ ਸਨ, ਉਹਨਾਂ ਦੀ ਇਹ ਇੱਛਾ ਸੀ ਕਿ ਆਪਾਂ ਏਦਾਂ ਕਰੀਏ ਕਿ ਜਿਹੜਾ ਹੈ ਇਹ ਇਹਦੇ ਵਿੱਚ ਆਪਣੇ ਇਸ਼ਟਾਂ ਦੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਕਹਿੰਦੇ ਸੀ ਕਰਨ ਨੂੰ ਬਾਦਸ਼ਾਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕੇਵਲ ਨਿਰੋਲ ਕਿਸੇ ਇਨਸਾਨੀ ਸਰੀਰ ਦੀ ਸਿਫਤ ਨਾ ਉਚਾਰਨ ਦੇ ਉਚਾਰਨ ਨਾ ਲਿਖਣ ਦੇ ਵਿੱਚ ਹੱਕ ਦੇ ਵਿੱਚ ਨਾ ਹੋਣ ਕਰਕੇ ਵੀ ਗਰੀਬ ਨਵਾਜ ਜੀਆਂ ਦੀ ਸ਼ਹਾਦਤ ਦਾ ਇਹ ਮੁੱਖ ਕਾਰਨ ਹੈ। ਸੋ ਸਾਧ ਸੰਗਤ ਜੀ, ਗੁਰਬਾਣੀ ਨਿਰੋਲ ਉਸ ਅਕਾਲ ਦੀ, ਉਸ ਰੱਬ ਦੀ, ਉਸ ਵਾਹਿਗੁਰੂ ਦੀ ਬਾਣੀ ਹੈ। ਇਸ ਦੇ ਵਿੱਚ ਕਿਸੇ ਹੋਰ ਦਾ ਸਾਧ ਸੰਗਤ ਜੀ ਕੋਈ ਵੀ ਜਿਹੜਾ ਸੰਸਾਰੀ ਪੱਖ ਨਹੀਂ, ਕੇਵਲ ਨਿਰੋਲ ਨਾ ਇਤਿਹਾਸਕ ਵੀ ਕੇਵਲ ਟੂਕ ਮਾਤਰ ਪ੍ਰਮਾਣ ਨੇ ਇਤਿਹਾਸ ਦਾ ਪ੍ਰਮਾਣ, ਇੱਕ ਸ਼ਬਦ ਪੂਰਾ ਇਤਿਹਾਸ ਦਾ ਕੋਈ ਵੀ ਨਹੀਂ ਆਉਂਦਾ ਉਹਦੇ ਚ ਅਖੀਰ ਤੇ ਗੱਲ। ਜਿਵੇਂ ਆਪਾਂ ਪਿੱਛੇ ਇੱਕ ਸ਼ਬਦ ਪੜ੍ਹਿਆ ਸੀ ਇਤਿਹਾਸਕ, ਅੱਜ ਵੀ ਕੁਝ ਇਤਿਹਾਸਕ ਸ਼ਬਦ ਆਉਣਗੇ। ਸੋ ਮਹਾਰਾਜ ਜੀਆਂ ਦੇ ਕੋਲ ਤਿੰਨ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ ਸੀ ਸਿੱਖਾਂ ਨੇ ਵੀ ਕੋਈ ਯਤਨ ਕਰੀਏ, ਕੋਈ ਮਨੁੱਖ ਭੇਜੀਏ ਜਾਂ ਕੋਈ ਚਿੱਠੀ ਭੇਜੀਏ। ਤੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਤੇ ਹਰੀ ਨੂੰ ਹੀ, ਵਾਹਿਗੁਰੂ ਨੂੰ ਹੀ ਸਾਰਾ ਕੁਝ ਜਾਣਦੇ ਹਾਂ। ਸੋ ਸਾਧ ਸੰਗਤ,
ਗਰੀਬ ਨਵਾਜ਼ੀਆਂ ਨੇ ਇਹ ਮਹਾਨ ਸਾਡੇ ਕਲਯੁਗੀ ਜੀਵਾਂ ਪਰ ਦਰਸ ਕੀਤਾ ਹੈ। ਆਓ ਸਤਵੇਂ ਘਰ ਤੋਂ ਬਾਣੀ

ਐ ਤਨ ਸੋਹਿਆ ਇਥੋਂ ਸਾਧ ਸੰਗਤ ਜੀ ਪਾਵਨ ਬਾਣੀ ਘਰ ਸਤਵਾਂ ਜਿੱਥੇ ਆਰੰਭ ਹੁੰਦਾ ਹੈ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਰਹੇ ਹਨ।

ਪਾਠ ਇੱਕ ਤੇ ਸੰਬੰਧਕ ਕਰਨਾ, ਇੱਕ ਥੋੜਾ ਜਿਹਾ ਠਾਠਾ ਪਾਠ ਕੱਸ ਕੇ ਕਰਨਾ, ਠਾਠਾ ਨਹੀਂ ਕਹਿਣਾ ਜਿਵੇਂ ਉਚਾਰਨ ਕੀਤਾ ਗਿਆ ਹੈ, ਇਸੇ ਤਰ੍ਹਾਂ ਲੋਗਨ ਸਿਓ ਮੇਰਾ ਠਾਠਾ ਬਾਗਾ।

0: ਕੁੰਡਲੀਆ ਬਸਤਰ ਉਡਲੀਆ ਸੇਜ ਸੁਖਲੀਆ ਇਸੇ ਜਿਹੜੇ ਲੀਆ ਤੋਂ ਪਾਠ ਜਿਹੜੇ ਨੇ ਉਹ ਸਾਧ ਸੰਗਤ ਜੀ ਤੋੜਨੇ ਹਨ ਜਿਵੇਂ ਗਰਬਲੀਆ ਨਹੀਂ ਉਚਾਰਨ ਕਰਨਾ ਇਸੇ ਤਰ੍ਹਾਂ ਪਿੱਛੇ ਵੀ ਕੁੰਡਲੀਆ ਹੋਰ ਕਿਸੇ ਢੰਗ ਦੇ ਨਾਲ ਹੀ ਕੁੰਡਲੀਆ ਜਿਵੇਂ ਉਚਾਰਨ ਕੀਤਾ ਇਸੇ ਤਰ੍ਹਾਂ ਕਰਨਾ ਜਦੋਂ ਚਾਰ ਸ਼ਬਦਾਂ ਤੋਂ ਵੱਧ ਪੰਜ ਸ਼ਬਦ ਆਇਆ ਜਿਵੇਂ ਹੁਣ ਗਰਭ ਆਇਆ ਤੇ ਕਈ ਵਾਰ ਸਾਡੇ ਕੋਲ ਗਰਬਲੀਆ ਬੋਲਿਆ ਜਾਂਦਾ ਉਹ ਉਚਾਰਨ ਨਹੀਂ ਕਰਨਾ ਗਰਬਲੀਆ ਇਵੇਂ ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ ਉਹ ਚਾਲ ਦੇ ਮੁਤਾਬਕ ਚਾਲ ਨੂੰ ਵੀ ਮੁੱਖ ਰੱਖਣਾ ਲੀਆ ਅਗਲੀ ਚਾਲ ਦੇ ਵਿੱਚ ਰੀਆ ਇਹ ਜਿਹੜੀ ਚਾਲ ਹੈ ਇੱਕ ਸਾਰ ਆਪ ਜੀ ਸਰਵਣ ਕਰੋਗੇ ਇਸੇ ਤਰ੍ਹਾਂ ਹੀ ਉਚਾਰਨ ਕਰਨੇ ਹਨ ਜੀ
1: ਰਹਾਉ ਤਲੈ ਕੁੰਚਰੀਆ ਸਿਰ ਕਣਕ ਛਤਰੀਆ

0: ਰਸ ਬਿਨ ਸਭ ਸਵਾਦ ਫਿਕਰੀਆ।
1: ਹਾਂਜੀ, ਫਿਕਰੀਆ ਪਾਠ ਜਿਹੜਾ ਹੈ ਇਹ ਕੱਸ ਕੇ ਹੀ ਕਰਨਾ, ਫਿਕਰੀਆ ਨਹੀਂ ਕਹਿਣਾ, ਫਿਕਰੀਆ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।
0: ਬੇਕਾਰ ਮਾਇਆ ਛਲੀਆ, ਬੇਕਾਰ ਬਿਖਲੀਆ।
1: ਪੜ੍ਹ ਦੋ ਪੰਕਤੀ।
0: ਮਾਇਆ

ਕੀਤਾ ਜਾਂਦਾ ਹੈ, ਬਨਸਪਤ ਵੀ ਕੀਤਾ ਜਾਂਦਾ। ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਿਫਲ ਪਾਠ ਪੋਲਾ ਕਰਨਾ, ਇਹਨੂੰ ਨਿਫਲ ਨਹੀਂ ਕਰਨਾ ਜਿਵੇਂ ਉਚਾਰਨ ਕੀਤਾ ਗਿਆ, ਨਿਫਲ ਨਾ ਕਾਈ। ਹਾਂਜੀ।

ਦੂਸਰੇ ਅੱਖਰ ਸ਼ਬਦ ਦੇ ਤੇ ਜਿਹੜਾ ਦੂਸਰੀ ਪੰਕਤੀ ਦਾ ਅਖੀਰਲਾ ਸ਼ਬਦ ਹੈ ਉਹਦੇ ਤੇ ਲਾਮ ਹੈ, ਪਰ ਥੱਲੇ ਦੋਵਾਂ ਲੱਲਿਆਂ ਦੇ ਦੋਵਾਂ ਸ਼ਬਦਾਂ ਦੇ ਹਲੰਤ ਲੱਗੀ ਹੈ। ਓਲਾ ਖੋਲੇ, ਇਹ ਖੋਲੇ ਵੀ ਥੋੜਾ ਜਿਹਾ ਭਾਰਾ ਕਰਨਾ, ਪਰ ਉੱਤੇ ਲੱਲੇ ਦੇ ਦੁਲਾਵਾਂ ਨਹੀਂ ਲੱਗਣ ਦੇਣੀਆਂ। ਹਾਂਜੀ।

ਪੰਕਤੀਆਂ ਅਖੀਰਲੀਆਂ ਤੇ ਆਪ ਜੀ ਬਿੰਦੀ ਦਰਸ਼ਨ ਕਰ ਰਹੇ ਹੋ ਅਖੀਰਲੇ ਪਾਠ ਤੇ, ਤੋ ਜਿਵੇਂ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਬਿੰਦੀ ਦੇ ਸਹਿਤ ਹੀ ਉਚਾਰਨ ਕਰਨੇ ਹਨ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਬਿੰਦੀ ਲੱਗੀ ਹੈ। ਸੋ ਕਈਆਂ ਵਾਧੂ ਪੂਰੇ ਸ਼ਬਦ ਦੇ ਵਿੱਚ ਅਖੀਰਲੇ ਪਦਾਂ ਤੇ ਤਕਰੀਬਨ ਬਿੰਦੀਆਂ ਹਨ। ਸੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਜਿੱਥੇ ਬਿੰਦੀ ਲੱਗੀ ਹੈ ਉੱਥੋਂ ਛੱਡਣੀ ਨਹੀਂ, ਉੱਥੇ ਉਹਦਾ ਉਚਾਰਨ ਜ਼ਰੂਰ ਕਰਨਾ। ਜਿੱਥੇ ਗਰੀਬ ਨਿਵਾਸ ਜੀਆਂ ਨੇ ਕਿਰਪਾ ਕੀਤੀ ਹੈ ਉਹਦਾ ਉਚਾਰਨ ਜ਼ਰੂਰ ਹੋਣਾ ਚਾਹੀਦਾ, ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੇ ਹਨ ਬਿੰਦੀ ਸਹਿਤ, ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ।

0: ਦੋਵਾਂ ਪਾਠਾਂ ਦੇ ਥੱਲੇ ਹਲੰਤਾ ਹੈਨ ਧਿਆਨ ਦੇ ਨਾਲ ਦੀਨਾ ਤੇ ਚੀਨਾ ਏਦਾਂ ਹੀ ਉਚਾਰਨ ਕਰਨੇ। ਹਾਂਜੀ।
1: ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੋ ਕੁੰਟ ਮਾਨੈ।

0: ਮਲ ਧੋਈ, ਥੋੜਾ ਜਿਹਾ ਸੰਬੰਧ ਜਿਹਾ ਨਾਲ ਜੋੜ ਕੇ ਤੇ ਮਲ ਪਾਠ ਬਿਲਕੁਲ ਨੀ ਕਰਨਾ, ਮਲ ਧੋਈ। ਹਾਂਜੀ,
1: ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਸੰਤ

ਸੰਹਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਓ ਸਗਲ ਸਮੱਗਰੀ ਜਾ ਕੈ ਸੂਤ ਪਰੋਈ ਘਾਟ ਘਾਟ।

0: ਭਾਈ ਸਾਹਿਬ ਜੀ ਨੇ ਇਸੇ ਤਰ੍ਹਾਂ ਟਿੱਪੀ ਸਹਿਤ ਹੀ ਉਚਾਰਨ ਕਰਨਾ ਆਨੰਦ ਕਰੈ ਨਾਨਕ ਕਾ ਸਵਾਮੀ। ਨਾਨਕ ਕਾ ਦੋ ਕੱਕੇ ਇਕੱਠੇ ਹਨ, ਇੱਕੋ ਉਚਾਰਨਾ ਹੋਵੇ ਇਹਨਾਂ ਦਾ ਥੋੜਾ ਧਿਆਨ ਰੱਖਣਾ। ਹਾਂਜੀ।
1: ਆਸਾ ਮਹੱਲਾ ਪੰਜਵਾਂ, ਕੋਟ ਜਨਮ ਕੇ ਰਹੇ ਪਵਾਰੇ, ਦੁਲੱਭ ਦੇਹ ਜੀਤੀ ਨਹੀਂ ਹਾਰੇ।
0: ਦੁਲੱਭ ਲੱਲੇ ਤੇ ਜ਼ੋਰ ਦੇ ਕੇ ਤੇ ਜੀਤੀ ਥੋੜਾ ਜਿਹਾ ਕੱਸ ਕੇ ਜਿੱਤਣ ਦੀ ਗੱਲ ਹੋ ਰਹੀ ਹੈ। ਦੁਲੱਭ ਦੇਹ ਜੀਤੀ ਨਹੀਂ ਹਾਰੇ। ਹਾਂਜੀ।

ਹੈ ਰਤਨ ਜਨਮ ਇਹੋ ਸਫਲ ਭਇਆ ਕਹੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾ ਸਤਿਗੁਰ ਆਪਣਾ ਸਾਧ ਸਦਾ ਸੰਭਾਰੇ।

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: You're listening to KRPI 1550 Radio Ferndale, Washington.
2: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੋਂ ਅੰਤਰਗਤ। ਹੇ ਪ੍ਰਭੂ ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ ਪਤਾ ਹੈ ਮਨੋ ਚਿੰਤਕ ਕੀ ਕਹਿੰਦੇ ਨੇ ਮਨੋ ਵਿਗਿਆਨਕ ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗੀ ਕੁਛ ਵੀ ਨਹੀਂ ਰਹੇਗਾ ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ ਗਲਤ ਨਾ ਸੋਚਦਾ ਹੋਵੇ ਗਲਤ ਯਾਦਾਂ ਨਾ ਚੱਲਦੀਆਂ ਹੋਣ ਮਨੋ ਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚੱਲ ਸਕਦੀ ਹੈ ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦੀ ਹੈ ਬੱਚਿਆਂ ਬਾਰੇ ਵੀ ਚੱਲ ਸਕਦੀ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕਦਾ ਕੋਲ ਬੈਠਾ ਹੋਵੇ ਭਾਵੇਂ ਤੋ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ ਆਜ਼ਾਦ ਹੈ ਹਾਂ ਮਨ ਤੇ ਨਿਗਾਹ ਪਰਮਾਤਮਾ ਦੀ ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਸਭ ਤੋਂ ਵੱਡੀ ਸਿਆਣਪ ਹੈ ਅਕਲਮੰਦੀ ਹੈ ਨੇੜੇ ਕਰਕੇ ਜਾਣਦਾ ਹੈ ਪਰਮਾਤਮਾ ਨੇੜੇ ਹੈ ਦੇਖ ਰਿਹਾ ਮੈਨੂੰ ਸੁਣ ਰਿਹਾ ਇਹ ਸਭ ਤੋਂ ਵੱਡੀ ਅਕਲਮੰਦੀ ਹੈ ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਫਿਰ ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿਨ ਤੋਂ ਕੀ ਆ ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ ਲੇਕਿਨ ਪ੍ਰਭੂ ਨੂੰ ਤੇ ਪਤਾ ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਇਹਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਤ ਹੈ ਦੇਖਦਾ ਪਿਆ ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ ਫਲਾਣਾ ਤੇ ਜਾਏ ਦੇਖਿਆ ਵੀ ਕੱਖ ਨਹੀਂ ਡੰਡੋਰਾ ਪਿੱਟੀ ਜਾ ਰਿਹਾ ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ ਬੜਾ ਅਨਰਥ ਕੀਤਾ ਉਸਨੇ ਮੈਂ ਕਿਹਾ ਤੂੰ ਦੇਖਿਆ, ਕਹਿੰਦਾ ਦੇਖਿਆ ਤੇ ਨਹੀਂ ਸੁਣਿਆ, ਸੁਣਿਆ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣਿਆ, ਸਿਰਫ ਸੁਣਿਆ, ਦੇਖਿਆ ਵੀ ਨਹੀਂ, ਢੰਡੋਰਾ ਪਿਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼। ਦੋਖਨ ਦੇਖਤ ਹੈ ਪਰ ਦੇਤ ਨਾ ਹਾਰ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ, ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਵਿੱਚ, ਕੋਈ ਪ੍ਰੇਮ ਵਿੱਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ, ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ, ਪੜਦਾ ਪਾਉਂਦਾ ਹੈ। ਭਰਾ ਛੁਪਾਉਂਦਾ ਹੈ, ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ, ਹੇ ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੋ ਹਮਰੇ ਦੋਖ ਮਤ ਹਿਰਦੇਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹੈ, ਦੇਖਦਾ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾਨ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ। ਮਨੁੱਖ ਕੋਲ ਇਹ ਤੋਫੀਕ ਹੈ। ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ, ਤਰਕਾ ਕੇ। ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜਿਉਣਾ ਹੈ ਕਿ ਅੰਮ੍ਰਿਤ ਦੇ ਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ, ਵੈਸ਼ਿਆਲੇ ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸਦਾ ਦੁਆਰ ਸਵੇਰੇ ਖੁੱਲਦਾ, ਅੰਮ੍ਰਿਤ ਵੇਲੇ ਖੁੱਲਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਕਿ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ, ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਰਜ ਕਰਦੇ ਹਾਂ। ਭਾਰਤ ਦੇ ਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾ ਲਏ, ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ, ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿੱਚ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋਂ ਵਿੱਚ ਸੀ। ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ, ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਵੀ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ। ਦੇਖੇ ਦੇ ਸ਼ਹਿਰ ਬਣਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਹੈ, ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ। ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਿਆਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ, ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚੱਲਣ ਤਾਂ ਮਨ ਭਟਕ ਰਿਹਾ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ। ਹਰ ਵਕਤ ਮਨ ਬਾਹਰ ਭਟਕਦਾ ਹੈ, ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹੈ ਤੇ ਅਕਾਲ ਦਾ ਹਿੱਸਾ ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤਾਂ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਹੈ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਵਟਕੇਗਾ, ਕਿੱਥੇ ਤੱਕ ਵਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ। ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੀ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਹਦੇ ਵਿੱਚ ਕੋਈ ਰਜੇਵਾ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ। ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਜਦ ਪ੍ਰਾਪਤ ਹੋ ਜਾਂਦਾ ਹੈ, ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਕਰਦੇ ਕੀਤੇ ਨਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ। ਹੈਗੇ ਤੇ ਸ਼ੈਨ ਸ਼ਾਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ। ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ। ਕਿਸੇ ਪਦਾਰਥ ਵਿੱਚ ਮਨ ਨਹੀਂ ਟਿਕਦਾ, ਸਿਰਫ ਤਨ ਹੀ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ, ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ, ਸਿਰਫ ਭਗਤੀ ਹੈ, ਭਗਤੀ ਹੈ। ਮਨ ਦੀ ਉਹ ਲੋੜ ਨਹੀਂ, ਮਨ ਦੀ ਲੋੜ ਪਰਮਾਤਮਾ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਮਨ ਦੀ ਲੋੜ ਰਾਮ ਹੈ, ਕਾਮ ਨਹੀਂ ਹੈ। ਮਨ ਦੀ ਲੋੜ ਪਰਮਾਤਮਾ ਹੈ, ਪਦਾਰਥ ਨਹੀਂ ਹੈ। ਮਨਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਜਦ ਕੋਈ ਪ੍ਰਭਤਾ ਨੂੰ, ਪਦਾਰਥ ਨੂੰ, ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ, ਭਟਕਣਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ, ਭਟਕਣਾ ਵੱਧ ਜਾਂਦੀ ਹੈ। ਕਿਉਂਕਿ ਉਹ ਟਿਕਦਾ ਨੇ, ਉਹ ਕਿਧਰੇ ਵੀ ਟਿਕਦਾ ਨੇ। ਮਨ ਭਟਕਦਾ ਹੈ ਕਾਲ ਵਿੱਚ, ਸਮੇਂ ਵਿੱਚ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਭਟਕਦਾ ਹੈ। ਮਨ ਨੂੰ ਭਟਕਣ ਵਾਸਤੇ ਕੋਈ ਅਸਥਾਨ ਨਹੀਂ ਚਾਹੀਦਾ, ਜਗ੍ਹਾ ਨਹੀਂ ਚਾਹੀਦੀ। ਜਗ੍ਹਾ ਚਾਹੀਦੀ ਹੈ ਤਨ ਨੂੰ, ਦੌੜਨ ਭੱਜਣ ਵਾਸਤੇ, ਕੰਮ ਕਰਨ ਵਾਸਤੇ ਅਸਥਾਨ ਚਾਹੀਦਾ ਹੈ ਤਨ ਨੂੰ, ਮਨ ਨੂੰ ਨਹੀਂ ਚਾਹੀਦਾ। ਮਨ ਤੇ 4 ਫੁੱਟ ਦੀ ਜਗ੍ਹਾ ਚ ਵੀ ਬੰਦਾ ਬੈਠਾ ਹੈ, ਮਨ ਹਜ਼ਾਰਾਂ ਮੀਲ ਦੀ ਵਾਟ ਤੈਅ ਕਰੇਗਾ। ਉਹ ਸਮੇਂ ਚ ਭਟਕਦਾ ਹੈ, ਉਹ ਵਕਤ ਦੇ ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਭਟਕੇਗਾ। ਤੁਸੀਂ ਆਖੋਗੇ ਕਿਉਂ ਭਟਕਦਾ ਹੈ, ਯਾਦਾਂ ਦੇ ਚ ਕਿਉਂ ਭਟਕਦਾ ਹੈ? ਕੁਛ ਮਿਲਿਆ ਸੀ, ਬੜੀ ਖੁਸ਼ੀ ਮਿਲੀ ਸੀ ਮਿਲ ਕੇ, ਕੁਛ ਮਨ ਭਾਉਂਦਾ ਮਿਲਿਆ ਸੀ, ਬੜੀ ਖੁਸ਼ੀ ਮਿਲੀ, ਫਿਰ ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ। ਯਾਦਾਂ ਕਿਸ ਦੀਆਂ ਆਉਂਦੀਆਂ ਨੇ? ਦੁੱਖ ਸੁੱਖ ਦੀਆਂ। ਜਦ ਮਨੁੱਖ ਕੋਈ ਯਾਦਾਂ ਵਿੱਚ ਬੈਠਾ ਹੋਵੇ, ਜਾਂ ਸੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ, ਜਾਂ ਦੁੱਖਾਂ ਨੂੰ, ਹੋਰ ਕੀ ਯਾਦ ਕਰਦਾ, ਹੋਰ ਕੀ ਯਾਦ ਕਰਦਾ? ਬਗੌਰ ਮੁਤਾਲਾ ਕਰ ਲੈਣਾ। ਆਪ ਸਾਰੇ ਸਿਆਣੇ ਬੈਠੇ ਹੋ। ਕੁਛ ਮਿਲਿਆ ਸੀ, ਕੁਛ ਵੀ ਮਿਲਿਆ ਸੀ, ਕੋਈ ਪਦਾਰਥ ਮਿਲਿਆ ਸੀ, ਮਿੱਤਰ ਮਿਲਿਆ ਸੀ, ਪੁੱਤਰ ਮਿਲਿਆ ਸੀ, ਭਰਾ ਮਿਲਿਆ ਸੀ, ਕੋਈ ਪ੍ਰਭਤਾ ਮਿਲੀ ਸੀ, ਕੁਛ ਵੀ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ, ਫਿਰ ਵਿਛੜ ਗਈ। ਸਮੇਂ ਵਿੱਚ ਜੋ ਕੁਛ ਵੀ ਮਿਲਦਾ ਹੈ ਵਿਛੜਦਾ, ਕੁਛ ਵੀ ਮਿਲਦਾ। ਇਹ ਜੀਵਨ ਮੇ ਮਿਲਿਆ ਵਿਛੜੇਗਾ, ਜਵਾਨੀ ਮਿਲੀ ਹੈ ਵਿਛੜੇ, ਬਚਪਨਾ ਮਿਲਿਆ ਵਿਛੜ ਗਿਆ। ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਇਹ ਸਮੇਂ ਦਾ ਸੁਭਾਅ ਹੈ, ਕਾਲ ਦਾ ਸੁਭਾਅ ਹੈ। ਮਿਲਿਆ ਸੀ, ਬੜੀ ਖੁਸ਼ੀ ਮਿਲੀ, ਯਾਦ ਆਉਂਦੀ, ਵਿਛੜ ਗਿਆ, ਬੜੀ ਚੋਟ ਲੱਗੀ, ਬੜਾ ਦੁੱਖ ਹੋਇਆ, ਯਾਦ ਆਉਂਦਾ। ਯਾਦਾਂ ਦੁੱਖ ਸੁੱਖ ਦੀਆਂ ਆਉਂਦੀਆਂ, ਤੇ ਯਾਦਾਂ ਦਾ ਸੰਬੰਧ ਗੁਜ਼ਰੇ ਹੋਏ ਸਮੇਂ ਨਾਲ ਆਉਂਦਾ ਹੈ। ਉਂਝ ਸਮਾਂ ਇੱਕੋ ਹੀ ਹੈ, ਕਦੀ ਚੱਕਰ 'ਚ ਨਾ ਪੈਣਾ ਕਿ ਸਮੇਂ ਦੇ ਕੋਈ 3 ਰੂਪ ਨੇ। ਮਨੁੱਖ ਕਰਕੇ ਸਮਾਂ ਦਾ ਇਹ ਵਿਭਾਜਨ ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ। ਭੂਤ, ਭਵਿਸ਼, ਵਰਤਮਾਨ ਅਸੀਂ ਕਹਿ ਦਿੰਦੇ ਹਾਂ, ਮਾਜ਼ੀ, ਹਾਲ, ਮੁਸਤਕਬਿਲ ਅਸੀਂ ਕਹਿ ਦਿੰਦੇ ਹਾਂ। ਹੁਣ ਸਮਾਂ ਇੱਕ ਹੈ, ਪਰਮਾਤਮਾ ਦੀ ਦੁਨੀਆ ਸਮਾਂ ਇੱਕ ਹੈ। ਮੇਰੇ ਕਰਕੇ ਕੁਝ ਜਿਹੜਾ ਗੁਜ਼ਰਾ ਹੋਇਆ ਸਮਾਂ ਹੈ, ਉਹ ਮੇਰਾ ਭੂਤਕਾਲ ਹੈ, ਆਉਣ ਵਾਲਾ ਭਵਿਸ਼ ਹੈ, ਜੋ ਸਾਹਮਣੇ ਹੈ, ਵਰਤਮਾਨ ਹੈ। ਇਹ ਮੇਰੇ ਕਰਕੇ, ਅਗਰ ਮੈਂ ਨਹੀਂ ਹਾਂ ਤਾਂ ਸਮਾਂ ਤਾਂ ਇੱਕੋ ਹੀ ਹੈ। ਉਮੀਦ ਇਹ ਗੱਲ ਪਕੜਦੇ ਚਾਹ ਕੇ, ਸਮੇਂ ਦੇ ਕੋਈ 3 ਰੂਪ ਨਹੀਂ, ਮਨੁੱਖ ਕਰਕੇ 3 ਰੂਪ ਹੋ ਜਾਂਦਾ। ਮੇਰਾ ਕੁਝ ਗੁਜ਼ਰਿਆ ਹੋਇਆ ਸਮਾਂ, ਮੇਰਾ ਕੁਝ ਆਉਣ ਵਾਲਾ ਸਮਾਂ, ਹੁਣ ਸਮਾਂ ਇੱਕੋ ਹੈ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਤੇ ਯਾਦਾਂ ਵਿੱਚ ਕੀ ਆਉਂਦਾ? ਦੁੱਖ ਤੇ ਸੁੱਖ, ਕਦੀ ਦੁੱਖਾਂ ਨੂੰ ਯਾਦ ਕਰਦਾ, ਕਦੀ ਸੁੱਖਾਂ ਨੂੰ। ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਚ, ਕਿਉਂ? ਆਉਣ ਵਾਲੇ ਸਮੇਂ ਦੀ ਚਿੰਤਾ ਹੈ। ਹੁਣ ਜੋ ਕੁਛ ਮਿਲਿਆ ਹੋਇਆ ਕਿਧਰੇ ਚਲਾ ਨਾ ਜਾਏ, ਚਿੰਤਾ। ਪਹਿਲੇ ਤੇ ਇਸ ਤਰ੍ਹਾਂ ਹੋਇਆ, ਜੋ ਮਿਲਿਆ ਵਿਛੜਿਆ, ਜੋ ਮਿਲਿਆ ਵਿਛੜਿਆ, ਬਚਪਨਾ ਮਿਲਿਆ ਚਲਾ ਗਿਆ, ਜਵਾਨੀ ਮਿਲੀ ਚਲੀ ਗਈ। ਜੀਵਨ ਵਿੱਚ ਮਨੁੱਖ ਨੂੰ ਬਹੁਤ ਕੁਛ ਮਿਲਦਾ ਔਰ ਜਾਂਦਾ, ਪਤਾ ਨਹੀਂ ਕਿਤਨਾ ਕੁਛ ਮਿਲਿਆ ਔਰ ਕਿਤਨੇ ਮਿਲੇ ਵਿਛੜੇ। ਬਾਬਾ ਫਰੀਦ ਆਪਣੇ ਆਪ ਨੂੰ ਇੰਝ ਸਮਝਾਉਂਦੇ ਨੇ, ਫਰੀਦਾ ਕਿੱਥੇ ਤੈ ਡੇ ਮਾਂ ਪਿਆ ਜੇ ਨਹੀਂ ਤੂੰ ਜਣਿਆ, ਕੱਲ ਤੇ ਤੇਰੀ ਮਾਂ ਹੈ ਸੀ ਅੱਜ ਕੋਈ ਨਹੀਂ, 5 ਸਾਲ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ, 10 ਸਾਲ ਪਹਿਲੇ ਮਾਂ ਹੈ ਸੀ ਅੱਜ ਕੋਈ ਨਹੀਂ, ਫਰੀਦਾ ਕਿੱਥੇ ਤੈ ਡੇ ਮਾਂ ਪਿਆ ਜੇ ਨਹੀਂ ਤੂੰ ਜਣਿਆ, ਤੈ ਪਾਸੋਂ ਲਦ ਗਏ ਤੂੰ ਅਜੇ ਨਾ ਪਤੀਣਿਆ, ਮਨ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਯਾਦਾਂ ਦੁੱਖ ਸੁੱਖ ਦੀਆਂ ਹੁੰਦੀਆਂ, ਕੁਝ ਮਿਲਿਆ ਸੀ ਮਿਲ ਕੇ ਖੁਸ਼ੀ ਹੋਈ ਸੀ ਯਾਦ ਆਉਂਦੀ ਹੈ, ਵਿਛੜ ਗਿਆ ਵਿਛੜ ਕੇ ਚੋਟ ਲੱਗੀ ਯਾਦ ਆਉਂਦੀ, ਮਨ ਚਲਾ ਜਾਂਦਾ ਚਿੰਤਾ ਵਿੱਚ, ਭਵਿਸ਼ ਦੀ ਚਿੰਤਾ, ਆਉਣ ਵਾਲੇ ਸਮੇਂ ਦੀ ਚਿੰਤਾ, ਹੁਣ ਜੋ ਮਿਲਿਆ ਹੋਇਆ ਕਿਧਰੇ ਵਿਛੜ ਨਾ ਜਾਏ, ਔਰ ਹੁਣ ਜੋ ਕੁਛ ਮੈਂ ਚਾਹੁੰਦਾ ਕਿਧਰੇ ਐਸਾ ਨਾ ਹੋਵੇ ਕਿ ਨਾ ਮਿਲੇ ਨਾ ਮਿਲੇ, ਚਿੰਤਾ ਜੋ ਕੁਛ ਮਿਲਿਆ ਹੋਇਆ ਕਿਧਰੇ ਐਸਾ ਨਾ ਹੋਵੇ ਚਲਾ ਜਾਏ, ਚਿੰਤਾ ਜੋ ਕੁਛ ਮੈਂ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ, ਚਿੰਤਾ ਮਨ ਯਾ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਾਹੁੰਦਾ ਦੁੱਖ ਸੁੱਖ ਦੇ ਚਾਹੁੰਦਾ, ਯਾ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਾਹੁੰਦਾ, ਹੁਣ ਜੋ ਕੁਛ ਹੈ ਹੁਣ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ। ਕਬੀਰ ਸਮਝਾਉਂਦੇ ਨੇ, ਪਾੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਿਹੜੇ ਚੱਕਰਾਂ ਚ ਪਿਆ ਤੂੰ, ਜੋ ਪੜੋਸੀ ਦੇ ਘਰ ਹੋਇਆ ਤੇਰੇ ਨਾਲ ਵੀ ਆਉਣਾ, ਕਿਹੜੇ ਚੱਕਰਾਂ ਚ ਪਿਆ ਤੂੰ, ਤੂੰ ਕਿਤਨਾ ਵੀ ਆਪਣੇ ਆਪ ਨੂੰ ਸਮਝਾ ਲੈ ਪੜੋਸੀ ਨਾਲ ਹੋਇਆ ਮੇਰੇ ਨਾਲ ਨਹੀਂ ਆਉਣਾ, ਉਹਦੀ ਅਰਥੀ ਉੱਠੀ ਹੈ ਮੇਰੀ ਨਹੀਂ ਉੱਠੇਗੀ, ਉਹ ਬੁੱਢਾ ਹੋਇਆ ਮੈਂ ਨਹੀਂ ਆਵਾਂਗਾ। ਕਬੀਰ ਕਹਿੰਦੇ ਨੇ ਇਸ ਚੱਕਰ ਚ ਪੈ ਹੀ ਨਾ, ਪੜੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ, ਕਹਿੰਦੇ ਨੇ ਮਨ ਟਿਕ ਗਿਆ, ਮਨ ਭਗਵਾਨ ਵਿੱਚ ਟਿਕ ਗਿਆ, ਸਮਾਂ ਮਿਟ ਗਿਆ ਕਾਲ ਮਿਟ ਗਿਆ, ਕਿਸੇ ਨੂੰ ਟਿਕਾਓ ਕਹਿੰਦੇ ਨੇ, ਹੋਰ ਮਨ ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਨਹੀਂ ਟਿਕੇਗਾ, ਨਾ ਪਰਿਵਾਰ ਵਿੱਚ ਟਿਕੇਗਾ, ਨਾ ਕਾਰੋਬਾਰ ਵਿੱਚ ਟਿਕੇਗਾ, ਨਾ ਪਦਾਰਥਾਂ ਵਿੱਚ ਟਿਕੇਗਾ, ਕੋਈ ਵੀ ਮਨੋਰੰਜਨ ਹੋਵੇ ਉਹ ਉਤਨੇ ਚਿਰ ਤੱਕ ਹੀ ਮਨ ਦਾ ਪਰਚਾਵਾ ਹੋ ਸਕਦਾ ਹੈ, ਜਿਤਨੇ ਚਿਰ ਤੱਕ ਮਨ ਦੀ ਦੁਨੀਆ 'ਚ ਉਹ ਪੁਰਾਣਾ ਨਹੀਂ ਹੋਇਆ। ਤੇ ਪੁਰਾਣੇ ਤੇ ਨਵੇਂ ਦਾ ਫਾਸਲਾ ਕਿਤਨਾ ਹੈ ਪਤਾ ਹੈ, ਜੋ ਨਹੀਂ ਦੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ, ਜੋ ਨਹੀਂ ਹੰਡਾਇਆ ਨਵਾਂ ਹੈ ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ, ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ, ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ। ਤੇ ਮਨ ਨੂੰ ਨਿਤ ਨਵਾਂ ਚਾਹੀਦਾ, ਪੁਰਾਣੇ ਨਾਲ ਸਹਿਮਤ ਨਹੀਂ ਹੁੰਦਾ। ਚਲੋ ਇੱਕ ਉਦਾਹਰਣ ਮੈਂ ਦੇ ਦੇਣਾ, ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਿਤਾ ਬੜੀ ਬੁਲੰਦ ਪਾਇਆ ਹੋਵੇ, ਉਹ ਤੁਹਾਨੂੰ ਇੱਕ ਦਫਾ ਸੁਣਾਵੇ, ਬੜਾ ਰਸ ਆ ਗਿਆ, ਸਾਰੇ ਕਹਿੰਦੇ ਨੇ ਬੜਾ ਰਸ ਆਇਆ, ਬੜਾ ਆਨੰਦ ਆਇਆ, ਕਵਿਤਾ 'ਚ ਬੜੀ ਜਾਨ ਸੀ, ਕਵਿਤਾ 'ਚ ਬੜੀ ਗੱਲ ਸੀ, ਸਾਰਿਆਂ ਨੂੰ ਰਸ ਵੀ ਭੋਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ, ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿਉਂਕਿ ਤੁਹਾਨੂੰ ਰਸ ਆ ਰਿਹਾ, ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ, ਯਕੀਨ ਜਾਣੋ ਅੱਧਾ ਰਸ ਖੋ ਗਿਆ, ਖੋ ਗਿਆ ਅੱਧਾ ਖੋ ਗਿਆ। ਪਰ ਉਹ ਕਵੀ ਜ਼ਰਾ ਢੀਠ ਕਿਸਮ ਦਾ ਹੋਵੇ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣੀ ਹੈ ਤੀਜੀ ਦਫਾ, ਕਈ ਸੋਚਣਗੇ ਬੰਦਾ ਠੀਕ ਠਾਕ ਵੀ ਹੈ ਕਿ ਨਹੀਂ, ਇੰਝ ਕਹਿ ਲਓ 90% ਰਸ ਖੋ ਗਿਆ। ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਓ ਨਾਲ ਪਏ ਸੁਣਦੇ, ਹੁਣ ਮੈਂ ਤੁਹਾਨੂੰ 4ਵੀਂ ਦਫਾ ਸੁਣਾਉਣਾ, ਰਸ ਬਿਲਕੁਲ ਖੋ ਗਿਆ। ਤੇ ਜੇ ਕਿਧਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ 5ਵੀਂ ਦਫਾ ਸੁਣਾਉਣਾ, ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਸੀ ਚੱਲਿਆ, ਪਾਗਲ ਲੱਗਦਾ ਕਿਧਰੇ, ਅੱਧ ਹੋ ਗਈ, ਪਹਿਲੇ ਮਹਾਂਕਵੀ ਤੇ ਮਹਾਂਕਵੀ ਤਾਂ ਹੁਣ ਪਾਗਲ, ਮਹਾਂਕਵੀ ਸੀ ਕਵਿਤਾ ਨਵੀਂ ਪ੍ਰਤੀਤ ਹੋਈ, ਪੰਜ ਦਫ਼ਾ ਸੁਣਨ ਨਾਲ ਬਿਲਕੁਲ ਪੁਰਾਣੀ ਹੋ ਗਈ, ਬਿਲਕੁਲ ਪੁਰਾਣੀ, ਸਭ ਕੁਝ ਖੋ ਗਿਆ। ਸੰਸਾਰ ਵਿੱਚ ਐਸਾ ਕੁਛ ਵੀ ਨਹੀਂ ਜੋ ਪੁਰਾਣਾ ਨਾ ਹੋਵੇ, ਕਿਧਰੇ ਵੀ ਮਨ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਜੋ ਨਹੀਂ ਮਿਲਿਆ ਨਵਾਂ ਹੈ, ਮਿਲਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ। ਮਨ ਨੂੰ ਨਿਤ ਨਵਾਂ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਤੁਹਾਡਾ ਮਿੱਤਰ ਕਿੱਥੇ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4th ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਲੱਗਦਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ, ਐਸਾ ਕਿਉਂ? ਉਹ ਕਹਿੰਦੇ ਨੇ ਬਾਰ ਬਾਰ ਉਹੀ ਕੁਛ, ਉਹੀ ਕੁਛ, ਮਨ ਇੱਥੇ ਨਹੀਂ ਟਿਕਦਾ, ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ ਚ ਵੀ ਜਾਣ ਨੂੰ ਮਨ ਨਹੀਂ ਕਰਦਾ, ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ, ਕਮਾਲ ਕੀਤਾ, ਕਮਾਲ ਕੀਤਾ। ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ, ਉਹੀ ਕੁਛ, ਉਹੀ ਕੁਛ, ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ, ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਵਿੱਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲ ਲੈ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ, ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ, ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ, ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ, ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਏ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਦ ਭਾਈ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ, ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ, ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ, ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ, ਗਾਲਿਬ ਇਸ ਨੂੰ ਇੰਝ ਬਿਆਨ ਕਰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ, ਭਟਕਣਾ ਮਿਟ ਗਏ, ਗੱਲ ਸਮਝ ਚ ਆ ਗਈ ਹੈ, ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਹੈ, ਅਕਥ ਹੈ। ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਆਖਾਂ ਨਾਹੀਂ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੀ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਤ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ, ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਬੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਨ੍ਹਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ, ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆਂ ਦੀ ਝਲਕ ਨਾ ਮਿਲੀ, ਉਹ ਬੜੇ ਪ੍ਰਬਲ ਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਟੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ, ਉਹੀ ਭਗਤ ਹੈ। ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ, ਮੈਂ ਫਿਰ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੇ ਅਵਸਥਾ ਦੀ ਝਲਕ ਦੇਣ, ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ। ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
0: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
6: 107.7 Pulse FM is a proud supporter of the Starfish Pack program in Surrey.

ਤਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 6043258370।

गुरु रूप सत्संग जीओ फते प्रवान करने वाहिगुरु जी का खालसा वाहिगुरु जी की फतेह। उंज ते शरीर का हर अंग अपने आप विच कारामद है, महान है और उसकी महिमा वर्णन नहीं की जा सकती। हर अंग महान है लेकिन फिर भी किसी जगह पे पहुंचना है तो पहले रास्ता दिखाई दे रहे। रस्ते का दिखाई देना बड़ा लाजमी है, फिर चलन वास्ते पैर भी होवन। विखाई देंदा है, चलन की तौफीक नहीं, रस्ता देखे आया व्यर्थ हो गया। लेकिन मैं अर्ज करा, चलन की तौफीक है, रस्ता ते नहीं दिखाई देंदा। ऐसा मनुख ऐसा त्यास पीता जाता है, समा जरा ज्यादा लग जाएगा, भटकद्या भटकद्या पहुंच जाएगा। रह गई गई गल हुण अंतरीव दुनिया दी, परमात्मा नूं जिहड़ा समझना है जानना है इते रस्ते दा वेखना है। इस तरह दे जानकार जानन वाले रस्ते नूं समझन वाले इन्हां दी तादाद बथेरी है, घट नहीं है। बड़े ज्ञानी ने इस्लामी दुनिया च भी जो कहिंदे ने खुदा ला शरीक है ला मकान है, उहदा कोई थां टिकाणा नहीं, उहदा कोई शरीक नहीं, वह ला महदूद है, उहदी कोई सीमा नहीं। इस तरह भारत विच बौद्धी क्या, जैनी क्या, सनातनी क्या, सारे ही कहिंदे ने बेअंत है, जात पात तो न्यारा है, रंग रूप तो न्यारा है, वर्ण भेख तो न्यारा है, उदी कोई सीमा नहीं, बेअंत है, बेअंत है। सिख जगत विच भी करीबन करीबन ज्ञानी यही कुछ कहते हैं, बेअंत है, बेअंत है, लेकिन मनुख दा मन बेअंत तो प्रभावित नहीं। असीम है, असीम है, लेकिन मन उस असीम तो प्रभावित नहीं है। कारण सिर्फ रास्ता दिखाई देता है, मंजिल नहीं। जैसे किसी थान पे सी पहुंचना है कि किसी ने रास्ता दस देता या रास्ता दस रहा है नाल है तो रास्ता तो दिखाई दे रहा है, जिथे असी पहुंचना है उते नहीं। जगत विच परमात्मा दे रस्ते दे भी बड़े झगड़े ने, ये भी मैं अर्ज कर दिया। वक वक मंत्रां दा रटन ये रस्ता है, राम जपना, अल्लाहु जपना, ओम जपना, गोविंद जपना, वाहेगुरु जपना, सोहंग जपना, ओम जपना, ये सब मंत्र रस्ता ने, मार्ग ने। फिर मार्ग दे उते चलन दे अपने अपने ढंग ने, कोई दौड़दा है, कोई आस्ता चलदा है, कोई बहुत आस्ता चलदा है। तो चलन दे और रस्ते दे इतने झगड़े ने, इतने झगड़े ने, अक्सर मनुख रस्तियां च ही रह जांदा है। क्योंकि गल रस्ते दी मंजिल दी ते है नहीं। कई दफा चल चल के मनुख जब थकदा है, टुटदा है ते पहुंचदा नहीं, रस्ते बदलदा भी है, ये भी महसूस करते हैं। क्योंकि मजहब बदल लेंदे, बदलना, धर्म बदल लेना, शायद उत्थे कोई गल होवे।
ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ, ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ, ਗਿਆਨ ਨਹੀਂ, ਇਸ ਪਾਸੇ ਦਾ ਸ਼ੌਕ ਨਹੀਂ ਹੈ। ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਹੈ। ਨਮਾਜ਼ ਪੜ੍ਹ ਰਹੇ ਨੇ, ਖੁਦਾ ਤੋਂ ਪ੍ਰਭਾਵਿਤ ਨਹੀਂ ਹੈ। ਇੰਨੀ ਮਹਿਰਜ ਕਰਦੇ ਹਾਂ, ਬਾਣੀ ਪੜ੍ਹ ਰਹੇ ਨੇ, ਗੁਰੂ ਤੋਂ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ। ਪੂਜਾ ਪਾਠ ਕਰ ਰਹੇ ਨੇ, ਭਗਵਾਨ ਤੋਂ ਪ੍ਰਭਾਵਿਤ ਨਹੀਂ ਹੈ। ਫਿਰ ਕਿਉਂ ਕਰ ਰਹੇ ਨੇ? ਭਗਵਾਨ ਕੋਲੋਂ ਕੁਛ ਮੰਗਦੇ ਨੇ, ਖੁਦਾ ਕੋਲੋਂ ਕੁਛ ਮੰਗਦੇ ਨੇ, ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ, ਜੋ ਦੇਣ ਵਾਲਾ ਹੈ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਹੈ। ਔਰ ਮੰਗ ਨਾਲ ਕਈ ਦਫ਼ਾ ਇਸ ਤਰ੍ਹਾਂ ਜੁੜ ਜਾਂਦੇ ਨੇ, ਇਸ ਤਰ੍ਹਾਂ ਜੁੜ ਜਾਂਦੇ ਨੇ, ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਦੀ ਚੇਤਾ ਹੀ ਨਹੀਂ ਆਉਂਦਾ, ਉਸਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਹਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤ ਹੋਰ ਮਿਲੇ ਹੋਰ ਮਿਲੇ, ਤਾਂ ਕੋਈ ਨਮਾਜ਼ ਪੜ੍ਹ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਰ ਮਸਜਿਦ ਜਾ ਰਿਹਾ, ਸਭ ਦਾਤ ਨਾਲ ਜੁੜੇ ਹੋਏ ਨੇ। ਦਾਤ ਦੀ ਮੰਗ, ਦਾਤੇ ਦੀ ਕੋਈ ਖਬਰ ਨਹੀਂ, ਮੰਜ਼ਿਲ ਦੀ ਕੋਈ ਸਮਝ ਨਹੀਂ, ਰਸਤਿਆਂ ਦੀ ਥੋੜ੍ਹੀ ਬਹੁਤ ਸਮਝ ਹੈ। ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ। ਇਸ ਮੰਤਰ ਦੇ ਜਪ ਨਾਲ, ਇਸ ਤਰ੍ਹਾਂ ਦੇ ਪੂਜਾ ਪਾਠ ਨਾਲ, ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਤੋ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਛ ਇਹ ਕਰ ਰਹੇ ਨੇ, ਦਾਤੇ ਲਈ ਨਹੀਂ, ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਿਤ ਨੇ ਤੇ ਦਾਤ ਲਈ ਕੁਛ ਕਰ ਰਹੇ ਨੇ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹਨਾਂ ਨਮਾਜ਼ੀਆਂ ਵਿੱਚ, ਇਹਨਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ, ਇਹਨਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ, ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ, ਸਾਹਿਬ ਕਹਿੰਦੇ ਕੋਈ ਕਰੋੜਾਂ 'ਚ ਇੱਕ ਅੱਧ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਹੈ, ਖੁਦਾ ਤੋਂ ਪ੍ਰਭਾਵਿਤ ਹੈ, ਈਸ਼ਵਰ ਤੋਂ ਪ੍ਰਭਾਵਿਤ ਹੈ। ਹੁਣ ਸਤਿਗੁਰ ਕਰੋੜਾਂ 'ਚ ਇੱਕ ਕਹਿ ਰਹੇ ਨੇ। ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ। ਕਿਸੇ ਮਸਜਿਦ ਵਿੱਚ 10,000 ਦੇ ਕਰੀਬ ਨਮਾਜ਼ੀ ਹੋਣ, ਕਿਸੇ ਚਰਚ ਦੇ 10,000 ਮਨੁੱਖ ਬੈਠੇ ਹੋਣ ਪ੍ਰੇਰ ਕਰਨ ਵਾਸਤੇ, ਕਿਸੇ ਮੰਦਿਰ ਵਿੱਚ 10,000 ਦਾ ਕਿਧਰੇ ਇਕੱਠ ਹੋਵੇ ਪੂਜਾ ਕਰਨ ਲਈ, ਦਰਸ਼ਨ ਕਰਨ ਲਈ, ਕਿਸੇ ਗੁਰਦੁਆਰੇ 'ਚ ਕਿਧਰੇ 10,000 ਦੇ ਕਰੀਬ ਸਤਸੰਗੀ ਬੈਠੇ ਹੋਣ, ਉਹਨਾਂ 'ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ, ਥੋੜੀ ਸਮਝ ਆ ਗਈ, ਪਤਾ ਚੱਲ ਗਿਆ, ਪਰਮਾਤਮਾ ਦਾ ਪਤਾ ਚੱਲ ਗਿਆ, ਸਮਝ ਆ ਗਈ ਹੈ ਮੈਂ ਦਾਤ ਤੋਂ ਪ੍ਰਭਾਵਿਤ ਸੀ, ਦਾਤੇ ਤੋਂ ਪ੍ਰਭਾਵਿਤ ਨਹੀਂ, ਦਾਤੇ ਦੇ ਪ੍ਰਤੀ ਜਾਗ ਪਿਆ, ਦਾਤੇ ਤੋਂ ਪ੍ਰਭਾਵਿਤ ਹੋ ਗਿਆ। ਸਿਰਫ ਪ੍ਰਭਾਵਿਤ ਹੋਇਆ, ਸਿਰਫ ਪ੍ਰਭਾਵਿਤ ਹੋਇਆ। ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉੱਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ,
कोई समा नहीं कटता, कोई संघर्ष नहीं करता। इस तरह 10,000 दे इकट्ठ दे च मंदिर मस्जिद चर्च गुरुद्वारे एक जगह आसू होंदा, फिर 10,000 दे करीब जगह आसू होवन जो थोड़े जाग पे ने दाते तो प्रभावित ने, दात तो नहीं, दात ते है जो कुछ है, पता चल गया परिवार एक दात है, बच्चे एक दात ने, धन संपदा एक दात है, जीवन एक दात है, सूरज दी रोशनी सानू दान दिच मिल रही है, वगदी हुई पवन दान है, बहुत कुछ जिस दासी कोई मुल नहीं चुकाया ते मिल जाता है, दाता वो दे रहे। लेकिन 10,000 सत्संगियां दिचों कोई एक कद दाते तो प्रभावित हो गया, एक उसनु जग्यासु कहते जाग पे है, निरा सुता होया नहीं, जाग पे है, मेरे एवे गुरुद्वारे नहीं आया, कुछ समझ है, सिर्फ एवें बाणी नहीं पढ़ रहा, कुछ समझ है, सिर्फ एवें ही नहीं जप कर रहा, कुछ समझ है, सिर्फ एवें ही नहीं हाथ विच गुटका ले बैठा, कुछ समझ है, उस जगह आसो। ये आंकड़े बहुत गहरे अनुभवी पुरुषों ने इकट्ठे किए ने, ते मैं थोड़े सामने जो उन्होंने मैं पढ़े थोड़ी जी समझ आई थोड़े सामने रख रहे हैं। 10,000 निवाजी किसी मस्जिद दे चोवन, 10,000 पूजा पाठ करने वाले किसी मंदिर दे चोवन, 10,000 दे करीब प्रेर करने वाले किसी चर्च दे च बैठे होवन, 10,000 गुरसिख सत्संगी किसी गुरुद्वारे च बैठे होवन, एक जगह सू होंगे, बहुते नहीं होंगे, एक होंगे जो जाग पे है, समझ आ गई, मेरी दात लई ओ हुण गुरुद्वारे नहीं आउंदा, दाते लई आउंदा, श्री दात वास्ते बाणी नहीं पढ़ता, हुण दाते वास्ते पढ़ता, समझ आ गई। इस तरह 10,000 दे करीब अवन ते कोई एक जग्यासु होंदा है, फिर गिनती कर दिन 10,000 जग्यासु होवन एक साधु होंदा है, एक साधु होंदा है, जैसे जैसे पहाड़ दे ऊपर चढ़िए ना ते जगह छोटी होंदी जा रही, थल्ले बहुत ज्यादा, जितने जग्यासु ने उतने साधु नहीं ने, 10,000 जग्यासु होवन उन्हां च कोई एक अद साधु आंदा है जो बड़ा तेजी नाल चल पिया, मेरा परमात्मा तो प्रभावित ही नहीं होया, परमात्मा की प्राप्ति लिए पूरा समा कढ़दा है, पूरा संघर्ष करता है, पूरी मेहनत करता है, पूरा जप तप करता है, मेरा प्रभावित ही नहीं होया, मेरी समझ ही नहीं आई, जिस दी समझ आई है उदी प्राप्ति लिए यतन कर लग पे, मेहनत कर लग पे, बड़ी मेहनत कर लग पे, इन साधु कहते हैं। हुण होर सुन लो, 10,000 दे करीब साधु होवन, इन्हां च एक संत आउंदा है जो पहुंच गए, एक इस तरह एक करोड़ां च कोई कद बनेगा, कोटन में नानक को नारायण जय जी, कोट मदे को बिरला सेवक और सगले व्यवहारी, करोड़ां च कोई एक, ऐसा क्यों है, मैं दोहरावा, बड़ा बारीक मजमून है परमात्मा, और इस वास्ते बड़ी बारीक अकल चाहिए है, अकल मनुख कोल मोटी हो गई, हर वक्त संसार का चिंतन करिए, परिवार का चिंतन करिए, कारोबार का चिंतन करिए, सब आकार रखते हैं, मोटे हैं,
अकल मोटी हो जाती है, मोटी हो जाती है। निरंकार का चिंतन ही मनुख की अकल नूं बारीक करता है। साहिब ते कहिंदे ने जब साधना करन विच बैठे ते प्रभु कोले मंग मंगया कर, हार परयो स्वामी के द्वारे दीजे बुद्ध विवेका। ए प्रभु, विवेकशील बुद्ध दे जो तेनू समझ सके, तेनू समझ सके। तो हुण मैं अर्ज करा, रस्ता वेखण वास्ते अखां चाहीदियां ने, चलण वास्ते पैर चाहीदे ने। ज्ञान अख है, श्रद्धा भावना प्रेम प्यार ए पैर ने। प्यार दे सारे रूप ने, स्नेह प्रेम श्रद्धा भक्ति। प्यार एक रूप देच नहीं है, इदे कई रूप ने। संबंध प्यार नाल जुड़दा है, ज्ञान नाल नहीं। किसी की मैनू समझ भी आ जाए किसे मनुख की कौन है, संबंध ते नहीं जुड़दा, संबंध ते प्यार नाल जुड़दा। मैनू पता चल जाए फलाना, उहदे नाम धाम का भी पता चल जाए, उहदी शख्सियत का भी पता चल जाए, इहदे नाल कोई संबंध ते नहीं जुड़दा। संबंध प्रेम जोड़दा, प्रेम नेड़े लै जांदा, ज्ञान नेड़े नहीं लै जांदा। देखना ते दूरों भी हो सकदा, दूरों असीं चन्न नूं वेख लैंदे आ, देखण दा की है, सूरज नूं वेख लैंदे आ, ग्रह नक्षत्रां नूं वेख लैंदे आ, बड़ी दूर दी चीज नूं वेख लैंदे आ। पहुंचण वास्ते ते कोई साधना करनी पएगी ना, उत्थे तक पहुंचण वास्ते ते कोई यतन करना पएगा ना। प्रेम ही नेड़े लै जांदा किसे दे, ज्ञान नेड़े नहीं लै जांदा। अगले की कितनी भी समझ पै जाए ये फलाना है, ये फलाना है, उदी सारी जात पात नाम धाम कम सब कुछ का पता चल जाए, जानकारी मिल गई है, दूरी बनी रहती है, पता तो चल गया मनुख कौन है की है, लेकिन दूरी बनी हुई है क्योंकि प्रेम नहीं है, प्यार नहीं है। प्यार नेड़े लै जांदा, ज्ञानी उरार ही रह जांदे ने। इतनी मैल करें, बड़े बड़े ज्ञानी इस्लामी जगत दे, हिंदू जगत दे, सिख जगत दे, बड़ी सिर खपाई करते रह जाते हैं, ये भी मैं अर्ज करते हैं। ज्ञान की लोड़ है, वेख सके रस्ता, पर वेखण नाल सिर्फ पता चले, संबंध ते कोई नहीं जुड़े, रिश्ता ते नहीं जुड़े, वो ते प्यार नाल जुड़ता है। हुण प्यार दे कुछ रूप मन्ने गए ने, प्यार नूं स्नेह आख्या गया, प्यार नूं प्रेम आख्या गया, प्यार नूं श्रद्धा आख्या गया, प्यार नूं भक्ति आख्या गया। शिखर दा प्यार जो बुलंदियां नूं छूंदा है उसनूं भक्ति कहिंदे ने, निवाण दा प्यार जिसनूं स्नेह कहिंदे ने, ये स्नेह अपने तो छोटियां नाल हुंदा है, बच्चियां नाल हो सकदा। बिना स्नेह तो ते बच्चियां नाल भी संबंध नहीं जुड़ेगा। प्यार दी ए धारा निवाण दी तरफ जा रही है। स्नेह पशुआं दे च भी आउंदा है, कीड़े मकोड़ियां च भी आउंदा है, पंछियां च भी आउंदा है, बल्कि स्नेह किसे किसे पशु च मनुख नालों भी ज्यादा आउंदा है। जैसे बंदर ने, बंदरी दा बच्चा मर भी जाए मुर्दा बच्चे नूं भी सीने नाल लाई रखदी है, सुटदी नहीं, छोड़दी नहीं। ऐसा मैं आगरे देच, हरिद्वार देच, कानपुर देच देख के दंग रह गया, बनारस देच देख के दंग रह गया, है ते बच्चा मुर्दा सुटदी नहीं पई, अद्धा गल गया, लीरां लीरां हो गया, नहीं सुटदी पई। बंदरी दे अंदर ये स्नेह बहुत बड़ा प्रबल है, मनुख नालों कई गुणा ज्यादा, मनुखी मां नालों कई गुणा ज्यादा। इसी स्नेह नूं मोह कह देंदे ने, घृणा नहीं इस मोह नाल। धन गुरु अमरदास जी महाराज ते कहंदे ने,
ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿਠਾ ਲਾਇਆ। ਇਹ ਪ੍ਰਭੂ ਜੇ ਕਿਧਰੇ ਤੂੰ ਮੋਹ ਦੇ ਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲੇ ਹੀ ਨਹੀਂ ਸਨ, ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ। ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ? ਤੜਫ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ? ਸਾਰਾ ਦਿਨ ਦਾਣਾ ਲੱਭਦੀ ਹੈ ਚਿੜੀ, ਆ ਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਰੇ। ਭਾਵੇਂ ਚਰਵਾਹਾ ਗੁਆਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ ਬਾਰ ਯਾਦ ਕਰ ਰਹੀ ਹੈ ਆਪਣੇ ਬਿਛੜੇ ਨੂੰ ਜੋ ਪਿੱਛੇ ਰਹਿ ਗਿਆ। ਉਹਦਾ ਮਨ ਉਸ ਤੇ ਚ ਖਾਂਦੀ ਗਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ ਹੈ। ਕੂੰਜ ਆਪਣੇ ਬੱਚਿਆਂ ਨੂੰ ਵਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਵਿੱਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਸੈਕੜੇ ਕੋ ਇੱਕ ਕੋ ਦੋ ਮੀਲ ਦਾ ਬਹੁ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ ਚ ਆ ਜਾਂਦਾ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ? ਮਾਂ ਤੇ ਹੈ ਕੋਈ ਨੀ, ਉਹ ਤੇ ਆ ਗਈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ? ਮਨ ਮੈਂ ਸਿਮਰਨ ਕਰਿਆ ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ? ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ? ਇਤਨੀ ਤੋਫੀਕ ਤੇ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੂੰਜ ਕਿੱਥੋਂ ਕਰੇਗੀ? ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲਦੀ, ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾ ਹੈ। ਕੂੰਜ ਜਦ ਮੈਦਾਨੀ ਇਲਾਕਿਆਂ ਚ ਆ ਜਾਂਦੀ ਹੈ, ਦਾਣਾ ਚੁਗਦੀ ਹੈ, ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੁਗਦੀ ਹੈ, ਯਾਦ ਕਰਦੀ ਹੈ, ਦਾਣੇ ਚੁਗਦੀ ਜਾ ਰਹੀ ਹੈ, ਯਾਦ ਕਰਦੀ ਜਾ ਰਹੀ ਹੈ। ਯਾਦ ਵਿੱਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ, ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਹਾਂ, ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਈ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ ਇਹਦੇ ਚ ਧਿਆਨ ਜੋੜਾਂ, ਤੋ ਮੈਂ ਤੇ ਧਿਆਤਾ, ਤੇ ਜਿਸ ਦੇ ਚ ਮੈਂ ਧਿਆਨ ਜੋੜ ਰਿਹਾ ਉਹ ਧੇਹ, ਵਿਚਕਾਰ ਤੇ ਧਿਆਨ ਹੈ। ਪਰ ਧਿਆਨ ਵਿੱਚ ਪਿਆਰ ਹੈ, ਧਿਆਨ ਵਿੱਚ ਯਾਦ ਹੈ,
ध्यान विच उमंग है, ध्यान विच प्यार है, इतना लीन होके मैं देख रहा तो कहने ध्याता मिट जाएगा, ध्यान मिट जाएगा, देह रह जाएगी, देह रह जाएगी। कूंज इतना ध्यान पूर्वक इतना स्मृति दे नाल दाने चुगदी है, वो भूल जाती है मैं चुग रही हूं, बच्चा चुग रहे है। बस इस नाल वो बच्चे पल रहे हैं। विज्ञान इस गल नू ते तस्लीम करदा पिया कि विचार बड़ी दूर तक पहुंचते हैं, बड़े दूर तक पहुंचाए जा सकते हैं। एक मनुख किधरे बैठा है, बहुत दूर दे मनुख बारे कुछ विचार कर रहा है, तो उन्हों याद कर रहा है कि पहुंच जाती है, विचार पहुंचते हैं, ये सोचनी पहुंच जाती है, प्रभावित करती है। पंजाब ते कहने खैर होवे, सैयद फलाने की बड़ी याद आ रही है, लगता वह भी याद कर रहे हैं, वो तो कहते हैं इतने ऐसा कहते। लेकिन किसी की जे बार बार याद आवे, हुण विज्ञान इस गल नूं तस्लीम करता है, अगला भी याद कर रहा है। सूफी ते इंज कहते ने, वह दूजे ढंग नाल कहते हैं, वो कहते अज खुदा की बड़ी याद आ रही है, लगता है खुदा अज सानूं याद कर रहा है। लेकिन भाई गुरदास जी कहने, तू एक दफा याद कर, परमात्मा तेन करोड़ा दफा याद करेगा, तेरी याद इतनी अंदौलत कर देगी। तू सिर्फ एक कदम चल, परमात्मा करोड़ा कदम चलेगा। अगर करोड़ा कदम परमात्मा चले ना, मिलाप हो ही नहीं सकता, तेरे एक कदम नाल नहीं हो सकता, एक एक कदम नाले वाट नहीं तैयार होएगी, तेरे सिमरन नाले वाट नहीं तय होने लगी। चरण सरन गुर एक पेंडा जाए चल, सतगुर कोट पेंडा आगे होए लेट। तू सिर्फ एक कदम चल, करोड़ा कदम परमात्मा चलेगा, गुरु चलेगा, ता ये फासला तय होवेगा, उंज हो ही नहीं सकता। दिल की गहराई चो एक दफा भी याद करना बड़ा औखा है। कलगीधर पातशाह कहते हैं गुरु गोबिंद सिंह जी महाराज, एक दफा की याद ही मिला दें, एक चित जाए एक छिन दे आयो, एक छिन एक सैकंड, काल फास के बीच ना, काल तो बच जाता है, अकाल नाल जुड़ जाता है, परमात्मा नाल जुड़ जाता है। याद तो एक दफा ही करना होता है, पर याद मनुख किसनू करेगा, इतनी गहराई नाल जिस तो प्रभावित होगा। मां बच्चे तो प्रभावित है, यह स्मृति निवाण की तरफ चली जाती है, यह प्यार निवाण की तरफ चला जाता, इनू स्नेह कहते हैं, इनू मोह कहते हैं। मैं फिर अर्ज करा, गुरमत इसकी निंदा नहीं करती, मोह क्यों है, कुर्बान किया किसे विटों जिन मोह मीठा लाया। अगर मोह विच मिठास ना आउंदी, ना पशुआं दे बच्चे पलने सन, ना मनुखां दे, सारा संसार सुन्न हो जाना सी, कुछ भी नहीं होना सी। लेकिन सिर्फ मोह दे तल ते ही रह गए, अगे गया ही नहीं, ये मनुख पशुआं तो उच्चा नहीं उठ सकया। असिन्नी गल है, इन्हें बुलंदियां नू नहीं छोया। स्नेह विच एक छोटा होंदा है, एक वड्डा होंदा है, बच्चा हमेशा ही छोटा, मासूम है, कमजोर है, मजबूर है, स्नेह है उसका। स्नेह विच देना ही देना होंदा है, समा देना है, मान है, अपने अस्त्रां दा दुध देना है, खून देना है, अपना अपना मास देना है, एक तरीके नाल अपनी शक्ति देनी है, समा देना है, वकत देना है, बच्चे नूं ते देना ही देना है, देना ही देना है। ये देन दी भावना स्नेह पैदा कर दी है, स्नेह ना होवे ते देन दी भावना नहीं पैदा होंदी, ये भी मैं अर्ज कर दें। ते स्नेह दी अपनी एक सीमा भी आउंदी है, अपने बच्चे नाल आउंदा है, स्नेह दूजे नाल नहीं आउंदा।
ਭਾਈ ਗੁਰਦਾਸ ਜੀ ਤੇ ਸਾਫ਼ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਤੇ ਪਾਈ ਹੈ, ਸਾਫ਼ ਕਹਿ ਦਿੱਤਾ। ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰਦੇ ਨੇ, ਮੋਹ ਸਨੇਹ ਬੜਾ ਸੀਮਤ ਆਉਂਦਾ ਹੈ, ਪਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ, ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਖੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ, ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ, ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ। ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਦੇ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵੱਡੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਚੋਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰੂ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ, ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ, ਕੋਈ ਕਿਸੇ ਪਿੰਡ 'ਚ ਆ ਰਿਹਾ, ਕੋਈ ਕਿਸੇ ਸ਼ਹਿਰ 'ਚ ਆ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਤਾਂ ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਛੇ ਸੰਗਤ। ਚੋਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਛੇ ਸੰਗਤ, ਬੈਠੋ ਪੰਗਤ ਵਿੱਚ, ਮੂੰਹ ਹੱਥ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ 'ਚ ਬੈਠਾ ਔਰ ਇਹ ਅਕਬਰ ਦਾ ਸਵੈਮ ਦਾ ਅਨੁਭਵ ਹੈ, ਕਹਿੰਦੇ ਦਸਤਰਖਵਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਵਿੱਚ ਮੈਨੂੰ ਆ ਗਿਆ। ਇੰਨਾ ਰਸ, ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ, ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲ੍ਹੇ ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ ਹੈ, ਸ਼ਹਿਨਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ, ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਵਿੱਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ
सिर्फ प्यो नहीं करनी होंदिया, मां नहीं करनी, बच्चा तो कर नहीं सकता, लेकिन फिर भी प्यो बोलता, फिर भी मां बोल, भावे अजे बच्चा समझदा नहीं पे, मोह मजबूर करता है, स्नेह मजबूर करता है। अकबर दिन देख कई कई दफा समा कटदा है, खिडांदा है बच्चे नूं, प्यार करता है। सवेर दा वक्त सी, सलीम गोद दे च है, अकबर बड़ा खुश नमाज पढ़ के आया, सलीम नूं चुक लिया। गोली एक नौकराणी दासी पोचा दे रही सी फरश ते। अकबर उस गोली नूं कहिंदा है, खादिमा सलीम वर्गा कोई होर खूबसूरत नहीं हो सकता, बहुत खूबसूरत है, बहुत खूबसूरत है। वो खादिमा बेचारी की आखे, नौकराणी की आखे, हाथ जोड़ के कहन लगी, जहां पना सलीम वर्गा खूबसूरत खुदा ने बनाया ही नहीं, इस तो ज्यादा और किसी ने बनाया ही नहीं, ये सब तो ज्यादा खूबसूरत। अकबर कहिंदा इहदे नैन नक्श बड़े बाकमाल ने। खादमा हां च हां मिलांदी है, शहनशाह बादशाह सलामत, मैं इस तरह का बच्चा देखा ही नहीं जिहदे इस तरह के नैन नक्श होवन, मैं तो अज तक देखा ही नहीं। अकबर जो कुछ कहता उस तो अगे होके कहती है, जब इस तरह दस भी खूबियां अकबर दसदा है, तो खादमा हां दे हां मिला के गल वधा के बयान कर दी है। अकबर कहते तू आगरे विच कल जावी सवेरे, कम ना करें, दिन भर तलाश करें, किसी घर विच कोई ऐसा बच्चा होवे जो सलीम नालों ज्यादा सोहना होवे, ज्यादा सुंदर होवे, मैं उसके मां बाप नूं बच्चे नूं माला माल कर देंगा, बहुत कुछ देंगा, तू तलाश कर। सूरज ढल दे, इशा दी नमाज तो पहले आ जावे। आ गई खादमा, सूरज ढल दे आ गई, इशा दी नमाज तो पहले आ गई। गोद दे चीथड़ियां दे लिपटिया होया एक बच्चा, अत्यंत करूप और लीरां दे लपेटे होया, साफ सुथरा भी इतना नहीं कीता सी। गोद दे बच्चा देख के अकबर कहिंदा है, खादमा तेनों कहा सी कोई ऐसा बच्चा लेके आ जो मेरे सलीम नालों ज्यादा खूबसूरत होवे। खादमा कह लगी, जहां पना ले आई हां, ले आई हां, किथे है, ए देखो मेरी गोद, ये किसका बच्चा है? शहनशाह ये मेरा बच्चा है, जे सच पूछें मेरी जान दी बख्शी करें, इस बच्चे दे सामने तेरा सलीम कुछ भी नहीं है, कुछ भी नहीं, जे मेरे कोल सच पूछें, जे मैनू माफ कर दें, की करा सारा आगरा घूमे, इस बच्चे नालो सोना मैनू एक भी नहीं दिखाई देता। स्नेह मोह अगर ना होवे तो अपने बच्चे च खूबियां दिखाई भी नहीं दे सकदियां। स्नेह करके बच्चे पलदे ने, पर सारी जिंदगी मनुख स्नेह दे च रह गया है, ये मनुख पशुआं तो उच्चा नहीं उठिया। स्नेह तो पशुआ च भी आता है, बल्कि मनुख नालों ज्यादा आता है, ज्यादा आता है। जद कदी मनुख का यह प्यार प्रेम की सूरत इख्तियार करता है, जिन्हों उर्दू पर्शियन विच इश्क कह देंगे, यह छोटे की तरफ नहीं आता, बराबरी की तरफ आता है। स्नेह तो बच्चों नाल हो सकता है, प्रेम भरा नाल हो सकता है, मित्र नाल हो सकता है, पति नाल हो सकता है, पत्नी नाल हो सकता है, दोस्त नाल हो सकता है, भैन नाल हो सकता है, भरा नाल हो सकता है,
ਇਹ ਬਰਾਬਰੀ ਦੀ ਤਰਫ ਹੁੰਦਾ ਹੈ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਆਉਂਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਉੱਤੇ ਸਿਰਫ ਦੇਣਾ ਹੀ ਦੇਣਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗ੍ਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ऐसा एक दफा मैं

ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ ਹੈ, ਮੰਗ ਕੁਛ ਵੀ ਨਹੀਂ ਹੈ। ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ। ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ ਹੈ, ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜਾ ਜਿਹਾ ਇਸਦੀ ਗਹਿਰਾਈ ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲਿਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ, ਔਰ ਘਰ ਘਰ ਦੇਖਿਆ ਜਾ ਸਕਦਾ ਹੈ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਦਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ, ਨੇੜੇ ਸਨੇਹ ਲੈ ਜਾਂਦਾ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਭਰਾ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ। ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੁੰਦਾ ਹੋਣਾ ਹੁੰਦਾ। ਕਹਿੰਦੇ ਨੇ ਇੱਥੋਂ ਥੋੜੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ। ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਹੀ ਪਰਿਵਾਰ ਬਿਖਰ ਗਏ।

ਸਿਮਤ ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੇਟ ਕਰਾਂ। ਪੇਸ਼ਤਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਉ ਸੁਹਾਵੇ ਜਾਂ ਤਾਉ ਗਿਰ ਦੁਲਦੇ, ਸੀਸ ਸੁਹਾਵਾ ਚਰਣੇ। ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ, ਨਹੀਂ ਤੇ ਚੱਲਣਾ ਔਖਾ ਹੈ। ਪਰ ਰਸਤੇ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਤਾਂ ਵੀ ਚੱਲਣਾ ਔਖਾ ਹੈ ਅੱਖਾਂ ਤੋਂ ਬਿਨਾਂ। ਫਿਰ ਭਟਕਣਾ ਹੋ ਜਾਂਦਾ, ਚੱਲਣਾ ਨਹੀਂ ਆਉਂਦਾ। ਮੰਜ਼ਿਲ ਦਿਖਾਈ ਦੇਵੇ, ਰਸਤਾ ਦਿਖਾਈ ਦੇਵੇ, ਦ੍ਰਿਸ਼ਟੀ ਚਾਹੀਦੀ ਹੈ, ਲੋਚਨ ਚਾਹੀਦੇ ਨੇ, ਅੱਖਾਂ ਚਾਹੀਦੀਆਂ। ਸਿਰਫ ਦਿਖਾਈ ਕਿਉਂ ਦੇਵੇ, ਚੱਲ ਸਕੀਏ, ਪਹੁੰਚ ਸਕੀਏ, ਪੈਰ ਚਾਹੀਦੇ। ਜੋ ਗੁਰੂ ਪੰਥ ਹੈ, ਜੋ ਗੁਰੂ ਦਾ ਮਾਰਗ ਹੈ, ਉਸ 'ਤੇ ਮਨੁੱਖ ਦਾ ਧਿਆਨ ਚੱਲਦਾ ਹੈ, ਮਨੁੱਖ ਦੀ ਸੁਰਤ ਚੱਲਦੀ ਹੈ। ਉਹਨੂੰ ਵੀ ਅੱਖਾਂ ਚਾਹੀਦੀਆਂ, ਉਹਨੂੰ ਵੀ ਪੈਰ ਚਾਹੀਦੇ। ਅਗਰ ਅੱਖਾਂ ਨਹੀਂ, ਰਸਤਾ ਦਿਖਾਈ ਨਹੀਂ ਦੇ ਰਿਹਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਅਗਰ ਪੈਰ ਨਹੀਂ, ਤਾਂ ਰਸਤੇ ਨੂੰ ਅਬੂਰ ਕਰਨਾ ਔਖਾ ਹੈ, ਰਸਤੇ ਨੂੰ ਤੈਅ ਕਰਨਾ ਔਖਾ ਹੈ, ਰਸਤੇ 'ਤੇ ਚੱਲਣਾ ਬੜਾ ਔਖਾ। ਤੋ ਇਸ ਤਰ੍ਹਾਂ ਧਾਰਮਿਕ ਜਗਤ ਵਿੱਚ ਗਿਆਨ ਨੂੰ ਤੇ ਦ੍ਰਿਸ਼ਟੀ ਮੰਨ ਲਿਆ ਗਿਆ, ਨੇਤਰ ਮੰਨਦੇ ਆ ਗਏ, ਸ਼ਰਧਾ ਨੂੰ ਪੈਰ ਮੰਨ ਲਿਆ ਗਿਆ, ਭਾਵਨਾ ਨੂੰ ਪੈਰ ਮੰਨ ਲਿਆ ਗਿਆ। ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ, ਭਰੋਸਾ ਹੀ ਨਹੀਂ, ਚੱਲਣਾ ਔਖਾ ਹੈ, ਕਠਿਨ ਹੈ। ਗਿਆਨ ਹੀ ਨਹੀਂ, ਸਮਝ ਹੀ ਨਹੀਂ, ਪਤਾ ਹੀ ਨਹੀਂ ਰਸਤੇ ਦਾ, ਦਿਖਾਈ ਨਹੀਂ ਦਿੰਦਾ, ਮੰਜ਼ਿਲ ਦਿਖਾਈ ਨਹੀਂ ਦਿੰਦੀ, ਤਾਂ ਵੀ ਚੱਲਣਾ ਬੜਾ ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਐਸੇ ਅੰਧੇ ਦੁਨੀਆਂ ਵਿੱਚ ਘੱਟ ਨੇ ਜਿਨ੍ਹਾਂ ਨੂੰ ਬਾਹਰ ਦੇ ਰਸਤੇ ਨਹੀਂ ਦਿਖਾਈ ਦਿੰਦੇ, ਸੜਕਾਂ ਨਾ ਦਿਖਾਈ ਦਿੰਦੀਆਂ। ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਪਰ ਜਿਨ੍ਹਾਂ ਨੂੰ ਪ੍ਰਭੂ ਦਾ ਮਾਰਗ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਐਸੇ ਅੰਧਿਆਂ ਨਾਲ ਜਗਤ ਭਰਿਆ। ਜਿਹੜੇ ਚੱਲ ਹੀ ਨਹੀਂ ਸਕਦੇ, ਐਸੇ ਲੰਗੜੇ, ਐਸੇ ਪੈਰਾਂ ਤੋਂ ਹੀਣੇ, ਮਨੁੱਖ ਜਗਤ ਵਿੱਚ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ ਨੇ, ਗਿਣਤੀ ਦੇ ਹਿਸਾਬ ਨਾਲ ਥੋੜ੍ਹੇ ਨੇ, ਔਸਤਨ ਥੋੜ੍ਹੇ ਨੇ, ਚੱਲ ਨਹੀਂ ਸਕਦੇ। ਇਸ ਤਰ੍ਹਾਂ ਦੇ ਲੰਗੜੇ ਬਹੁਤ ਥੋੜ੍ਹੇ ਨੇ, ਪਰ ਜਿਨ੍ਹਾਂ ਕੋਲ ਸ਼ਰਧਾ ਹੀ ਕੋਈ ਨਹੀਂ, ਭਾਵਨਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ, ਐਸੇ ਲੰਗੜਿਆਂ ਨਾਲ ਸੰਸਾਰ ਭਰਿਆ ਪਿਆ, ਭਰਿਆ ਪਿਆ। ਤੁਸੀਂ ਸਾਹਿਬ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾ ਹੈ, ਇਹ ਅੰਧਾ, ਇਹ ਲੰਗੜਾ, ਇਹ ਟੁੰਡਾ ਕਿਸ ਤਰ੍ਹਾਂ ਪਹੁੰਚੇ ਪਰਮਾਤਮਾ ਤੋਂ, ਕਿਵੇਂ ਪਹੁੰਚੇ? ਸਤਿਗੁਰੂ ਕਹਿੰਦੇ ਨੇ, ਮੈਨੂੰ ਧਾਰਮਿਕ ਜਗਤ ਵਿੱਚ ਮਨੁੱਖ ਅੰਗਹੀਣ ਦਿਖਾਈ ਦਿੰਦੇ, ਅੰਗਹੀਣ ਦਿਖਾਈ ਦਿੰਦਾ, ਅੰਗ ਹੀ ਕੋਈ ਨਹੀਂ, ਨਾ ਅੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੇ ਤੱਕ ਕਹਿੰਦੇ ਨੇ, ਅੰਗ ਅੰਗਹੀਣ। ਐਸਾ ਨਹੀਂ ਕਿ ਇੱਕ ਅੰਗ, ਦੇਖਦੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ, ਦੇਖ ਸਕੀਏ ਅੱਖਾਂ ਹੀ ਕੋਈ ਨਹੀਂ, ਦ੍ਰਿਸ਼ਟੀ ਕੋਈ ਨਹੀਂ। ਔਰ ਜਿਹੜੀ ਦ੍ਰਿਸ਼ਟੀ ਹੈ, ਜਿਹੜੀਆਂ ਅੱਖਾਂ ਹੈਗੀਆਂ ਨੇ ਸੰਸਾਰ

अंग भंग, सारे अंग टूटे पे ने पंग ने, ना पैर ना हाथ, ना अखा ना कन, ना जबान। अंग अंग भंग रंग रूप कुल हीन दीन, ऐसे बो नायक की नायका कहाई। सारे अंगां दी अपनी एक महानता है, पर रस्ते नू वेखण वास्ते अखां चाहीदियां, रस्ते ते चलण वास्ते पैर चाहिए। कुछ धार्मिक विद्वान ऐसा भी कहते हैं, अगर पैर हैगे ने, श्रद्धा हैगी है, भावना हैगी है, ज्ञान नहीं है, वध तो वध भटकेगा और भटकते हुए भी कई दफा पहुंच जाते हैं, पहुंच जाते चल देते पैर, किसी दिन भटक भटक के भी पहुंच जाएंगे। हुणे थानू भाई साहब भाई सुरजीत सिंह जी, जो बहुत सोहणे आलम ने, गुरु ग्रंथ साहब जी महाराज की संपादना बारे दस रहे सन। भगत सूरदास यह बिंद्रावन तो चलिया सी, इस शौक नाल मेरे बोल भी गुरु ग्रंथ साहब विच दर्ज होवन। उदी एक पंक्ति दर्ज है सारंग राग, अंधा सी, नेत्रहीन। हुण बिंद्रावन तो अमृतसर तक पहुंचे किवें, पर उसका हौसला देखो, लाठी लेके चल पिया, पुछदा ही पुछदा, किधरे भटक जांदा सी लोकी रस्ते ते पा देंदे सी। ये मतवातर दिन भर चलता सी, रात नू कदी किसे रुख तले, कदी किसे पिंड च कट लैंदा सी। भटकदा भटकदा साढ़े तीन महीनों के अमृतसर पहुंच गया, अखां कोई नहीं, पहुंच गया। सतगुरु के चरणों से मथा टेकया, मस्तक छुपया नहीं रहिंदा, है भगत है, भावना नाल भरिया हुआ है। सतगुरु ने मौका दिता, सुना भाई, पर ये संगीतकार भी सी, राग दियां बारीकियां नूं भी जानदा सी। जद भी किसे दे अंदर परमात्मा प्रगट भी हुंदा है, गीत बन के आउंदा है, संगीत बन के आउंदा है, एवें नहीं गीता प्रगट हुंदी। धन गुरु नानक दे अंदरों अकाल पुरख प्रगट हुंदे ने, गीत बन के, संगीत बन के। वकत दा राग गांदे ने गुरु नानक, वकत दी राग नहीं गांदे। मरदानिया रवाब छेड़, बाणी आई है, बाणी मरदाने ते नहीं आई, गुरु नानक ते आई है, गाउंदे गुरु नानक आपने। मरदाना सिर्फ रबाब वजांदा, साज वजांदा। वकत दा राग गांदे ने, वकत दी राग नहीं गांदे ने गुरु नानक। कदी सोरठ पे गांदे ने, कदी मलार पे गांदे ने, कदी भैरो गा रहे ने, कदी मारू गा रहे ने, कदी मांझ गा रहे ने, कदी आसा गा रहे ने, कदी गौड़ी गा रहे ने, कदी सही राग गा रहे ने। वकत दा राग गांदे ने, वकत दी राग नहीं गांदे ने। कीर्तन सुनना होवे ते फिर मरदाने तो सुन लैंदे, पर जद बाणी नाजल आउंदी है ते गुरु नानक नूं नाजल आउंदी है, और वह बाणी नाजल होंदी है गीत बन के, संगीत बन के। भावें चौक दे च बैठ के रविदास सारा दिन जुतियां ही गंढदा है, पर परमात्मा जद उसके हिरदे चों भी प्रगट होंदा है गीत बन के, संगीत बन के, रविदास की सारी बाणी गीत दे च है, संगीत दे च है, हैरानगी आउंदी। गंढदा ते जुतियां इहनूं संगीत कित्थों आ गया। भावें दिन भर खड्डी ते बैठ के कबीर कपड़े ही बुणदा है, पर जब रब्बी कलाम अंदरों प्रगट होंदा है गीत बन के, संगीत बन के, कबीर दी सारी बाणी गीत दे च है, संगीत दे च है। सारा दिन भावें कपड़िया नूं ही छिंबदा है, नाम देव छिंबा है। लोग शूद्र कहिंदे ने, मंदिर तों ते मार मार के कढ दिता गया सी, जिस मंदिर चों मार मार के कढ दिता गया सी, दास ने वह मंदिर देखा है, हजूर साहब तो सिर्फ 40 मील की दूरी पर। उस कस्बे का नाम है औंडा, जिथे मंदिर है। बड़ा बुरी तरह मारिया इसनों ब्राह्मणा ने, तू शूदर है ते मंदिर विच किस तरह आ गया, क्यों आया? शूदर की असी छाया नहीं लेंदे,
ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ। ਔਰ ਗਿਲਾ ਮਿੱਠਾ ਜਿਹਾ ਕਰਦਾ ਹੈ ਨਾਮ ਦੇ, ਸੋਧ ਸੋਧ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲਾ। ਹੇ ਮੇਰੇ ਬਾਪ, ਹੇ ਮੇਰੇ ਬਿੱਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ, ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ। ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ਼ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾਮੇ ਕੋ ਦੇਵਰਾ ਪੰਡੀਆਂ ਕੋ ਪਿਛਵਾੜ ਲਾ। ਮੰਦਰ ਦਾ ਦਰਵਾਜ਼ਾ, ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ। ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ। ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦਿਨਾਂ 'ਚ ਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਣ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕ ਦੀ ਹੋਈ ਗਾਲ ਵੀ ਸੁਣੀ। ਆਖਿਆ, ਮੂਰਖ ਹੈ ਤੂੰ, ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ। ਮੈਂ ਆਖਿਆ, ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ, ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ, ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਅਤੇ ਕਹਿਣ ਲੱਗੇ, ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ। ਅਚਾਨਕ ਕਹਿਣ ਲੱਗੇ, ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ, ਰਸਤੇ ਦੇ ਵਿੱਚ ਕਸਬਾ ਪੈਂਦਾ ਆਉਂਦਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ, ਬਾਬਾ ਜੀ ਹਜ਼ੂਰ ਸਾਹਿਬ ਤਾਂ ਉਸ ਪਾਸੇ ਸਿੱਧਾ ਰੋਡ 'ਤੇ ਉਹ ਜਾ ਰਿਹਾ। ਕਹਿਣ ਲੱਗਾ, ਤੇਰੀ ਅਕਲ ਫਿਰਾਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ, ਉਹ ਮੰਦਰ ਦੇਖਿਆ। ਕਹਿਣ ਲੱਗੇ, ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ। ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ, ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ। ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਹੋਣਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ, ਅਕਲ ਤੋਂ ਅੱਗੇ ਦੀ ਗੱਲ ਹੈ, ਹੈ ਤਾਂ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ। ਇਹ ਗੱਲ ਤਾਂ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ, ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ
ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ ਚ ਆਏ, ਬਖਸ਼ਿਸ਼ ਦੇ ਘਰ ਦੇ ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ। ਦੇਣ ਨੂੰ ਜੀ ਕਰਦਾ, ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤੇ ਕੁਛ ਖੋ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਦੇਣ ਨੂੰ ਜੀ ਕਰਦਾ, ਸੁੱਖ ਦੇ ਲਈਏ, ਆਰਾਮ ਦੇ ਲਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰ ਕਹਿੰਦੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤ ਵਾ ਜ਼ੌਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ। ਤੇ ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਝ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਹੈ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਕਹੀਏ ਤੈਨੂੰ ਕੁਛ ਦੇਈਏ। ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ, ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ ਅੱਜ ਤੈਨੂੰ ਦੇ ਕੇ ਸਾਨੂੰ ਖੁਸ਼ੀ ਮਿਲੇਗੀ, ਸਾਡੀ ਖੁਸ਼ੀ ਲਈ ਮੰਗ ਲੈ, ਕੁਛ ਮੰਗ ਲੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਭਾਈ ਸਾਹਿਬ ਨੇ ਆਪਣੀਆਂ ਨਜ਼ਮਾਂ ਵਿੱਚ ਜੋ ਕੁਛ ਮੰਗਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ।
या इलाही ई दिल मरा शौक दे, जे देना है ते इस दिल दे रब्बी प्यार दे, रब्बी शौक दे, शरदा दे, भावना दे। या इलाही ई दिल मरा शौक दे, दर गलो अज बंद गेरा तौक दे। मुगल काल विच जिहड़े गुलाम बेचे जांदे सन, जिहड़े मनुख बेचे जांदे सन, उहनां दी गल विच इक पटा पा दित्ता जांदा सी, जिवें कुत्ते दे गल विच पांदे ने। उस पटे नूं तौक कहिंदे सन, तौक कहिंदे सन, बेदे गले विच तौक पिया होया। अकबर दे समें कितने तौक बनाने बड़े औखे, क्योंकि लखां दी फौज उसनू रखनी पई सी। सारे हिंदुस्तान दा बादशाह हो गया सी, तो पता की करदा सी, इत्थे मोंडे ते दाग ला देंदा सी, जिवें पशुआं नू दाग लाए जांदे ने अग नाल। कबीर ने उसका जिक्र भी किया, दागे होए सो रण में जूझे, बिन दागे भग जाई। दाग दिते जांदे सन ते दागे होए नू देख के कह दिता जांदा सी, गुलाम है, बिके होया गुलाम। उस तो पहले गले दे तौक पा दिता जांदा सी, पटा पा दिता जांदा सी, गुलाम है, बिके होया, किसी दा खरीदे होया। इतनी ये आम वबा सी, इतनी ये आम प्रथा सी। धन गुरु नानक देव जी महाराज कहिंदे, मुल खरीदी लाला गोला, मेरा नाम सुभाव। हे प्रभु, मैं तेरा खरीदे होया गुलाम, मैं तेरा गुलाम। लाला गुलाम नूं कहिंदे परशियन देश, लाले दे अर्थ ने गुलाम। भारत नू जद गुलाम कीता तो अगवानी लोगों ने भारतीयों नू लाला जी कहना शुरू कीता, लाला लाला लाला, गुलाम गुलाम गुलाम। उदों ते उन्होंने गुलाम कहना शुरू कीता, क्योंकि गुलाम बना लिया सी। पर गुलामी इतनी कबूल हो गई, इतनी कबूल हो गई, हुण अपने आप नू लाला जी कही जांदे सारे, लाला जी लाला। धन गुरु नानक देव जी महाराज कहते, मुल खरीदी लाला गोला, ए प्रभु मैं तेरा खरीदे होया, तेरा मुल खरीदे होया गुलाम। बड़ा मैं भागा वाला, तेरा गुलाम, किसी होर दा नहीं, तेरा गुलाम। कहो कबीर गुलाम घर का, जे आए भावे मार, भगत कबीर। हे प्रभु, हुण तेरी मर्जी, असी ते तेरे गुलाम, तेरे गुलाम। मुल खरीदी लाला गोला, मेरा नाम सवागा, गुर की बचनी हाट बिकाना, जितला आया तितलागा। असी ते गुरु दी दुकान ते अपने आप नू वेच दिता है, सतगुरु ने कहने वेच दिता, खरीदे गए गुलाम। भाई साहब भाई नंद लाल कहने ने, या इलाही इन दिल मरा शौक दे, ऐ मेरे इलाही, ऐ मेरे गुरु, देना है ते शौक दे, श्रद्धा दे, प्यार दे। या इलाही ई दिल मरा शौक दे, दर गलो अज बंद गेरा तौक दे। मेरे गले विच बंदगी दा पट्टा पा दे, गुलाम बना दे। दर गलो अज बंद गेरा तौक दे। अगां चल के हथ जोड़ के भाई साहब भाई नंद लाल कहिंदे ने, या इलाही चश्मे बीना ए बिदे, वो अखां दे जिहड़ियां परमात्मा नूं वेख सकदियां, ऐ ते मेरे कोल हैगियां ने, ये ते जन्म तो मिलियां ने। वो अख जिहदे नाल परमात्मा मिलदा है, दिखाई देंदा है, वो जीवन तो मिलदी है, साधना तो मिलदी है, तपस्या तो मिलदी है, भगती तो मिलदी है, नहीं मिलदी, ये ते जन्म तो मिलियां ने। इन्हां दी ते असी कोई कीमत नहीं चुकाई, इस वास्ते मनुख इन्हें अखां दी इतनी कदर भी नहीं करता। कहिंदे ने मनुख हत्थां नूं भी साफ रखता है, पैरां नूं भी साफ रखता है, अखां नूं ते मैला रखता है, नजरां ते मैलियां आउंदियां ने। अखां दी इतनी परवाह नहीं करता कि अखां इतनियां मैलियां, और अखां दी मैल बड़ी दूर तक जाती है। अखां दी मैल सिर्फ मनोविज्ञानक या थोड़े जिहा संत भगतां नूं दिखाई देंदी है,
धन गुरु नानक देव जी महाराज ने देख लिया सी, ये जो सारा दिन पानी पिलांदा है, सेवा करता है, ये सेवक नहीं है, भगत नहीं है, ठग है। यदि अखां दस रही सज्जन ठग है, सिर्फ दिखाई देता सज्जन, सिर्फ नाम इसका सज्जन है, क्योंकि ठग है। यदि अखां दस दी पी नजर दस दी पी की होया, हथां नाल सेवा करता पे, अखां मेलिया मेलिया नजर नाल सेवा कर दे। मैं गुरुद्वार च भी देखे गुस्ताखी माफ औखे ना, मेलिया अखां वाले मैं मंदिरों में भी सेवा कर दे, अखां ते मेलिया उन सेवादार ने, अखां ते मेलिया ने, इन्हां अखां नूं मनुख इतना संभाल के नहीं रखता कि मेलिया ना हो। हाथ भी धो लेंदा, पैर भी धो लेंदा, अखां भी साफ कर, इनिया मेलिया इतनिया मेलिया। सियाने कह देंदे ने इहदी अख मेली है, ठीक नहीं है। सतगुरु नानक देव जी महाराज इस नूं इंज कहिंदे ने, दृष्ट विकारी बंधन बांधे हां तां कह बल जा। जिहड़ा अपनी अखां नूं धो लैंदा है, निर्मल कर लैंदा है, सब कुछ साफ दिखाई देंदा है, मैं उस तो सदके जाना, कुर्बान जाना। गुरु नानक देव जी मैं उस तो बलहार नहीं जाना, पै लमकाई गहना। भाई साहब भाई नंद लाल कहते ने, या इलाही चश्मे बीना ए विरे, ऐ मेरे इलाही वो अखां दे जिहड़ियां परमात्मा नूं देख सकदियां। फिर दूसरी पंक्ति ते कमाल कर दिता है, या इलाही चश्मे बीना ए विदे दरसरम अद इश्क सौदा ए विदे। इस सिर दे ओ इश्क दे ओ शरदा दे ओ भावना दे कि सारे कह दे नंद लाल पागल है पागल है पागल है। ऐ मेरे गुरुदेव अजे ते लोकी मैनू ज्ञानी कहंदे ने, विद्वान कहंदे ने, कवि कहंदे ने, शायर कहंदे ने, आलम फाजिल कहंदे ने, मैनू अजे किसी ने पागल कहना शुरू नहीं किया। भगत पागलां जैसे दिखाई देंदे ने, ये भी मैं अर्ज करा आम बंदियां नूं, क्यों उन्हां दा रहन सहन तरजे जिंदगी जगत नाल तालमेल नहीं खांदी। भगतां ते संसारियां जोड़ कदे ना आया, ते जिन्हां दा जोड़ आ जांदा भगत कहण दी लोड़ भी की है, संत कहण दी लोड़ भी की है, फकीर कहण दी लोड़ भी की है। खास दृष्टि होवे ते पता चल जांदा इन्हां दी तरजे जिंदगी मेल नहीं खांदी। भगतां ते संसारियां जोड़ कदे ना आया, संसार विच रहिंदे होए संसारियां दी तरह दिखाई देंदे होया संसारी नहीं आउंदे। एक गाथा है पंचदशी दे, एक बोध भिक्षु जो अठे पैर ध्यान साधना च रहिंदा सी, रस्ते सड़क च बैठा, आंदे जांदे जो लोकी उसनूं भिक्षा दे देंदे सन, उस नाल उसकी उपजीविका चलदी सी। वकत दा राजा भी रोज रात ते बैठ के लंघदा सी, राज महलां तो राज सभा विच जांदा सी, उसे ही रस्ते तो। मन विच राजे दे ख्याल आया, भजनीक बड़ा है, लिवलीन रहिंदा है, हर वक्त सुरत दी एकाग्रता विच रहिंदा है, इन्हूं अपने महलां च बुला लें, दावत दे दें, कुछ दिन साडे महलां च रवे, दो चार दिन, अठ दस दिन। ये मन विच सोच लिया है, बई राजसभा तो वापसी ते आंदे आ प्रार्थना करांगा, कहांगा वापस आ रहे। झुग्गी कोल इसने रथ रुकवाया है, उतरे है, हाथ जोड़ के आख्या, संत जी कुछ दिन साडे ग्रह दे च रहो, कुछ दिन। उस साधु एकदम खड़ा हो गया, कहना चलो। राजे की अद्धी श्रद्धा टुट गई, कहना लै कि नाज नखरे कुछ किते ही नहीं, जिन्ने चिर तक बंदा नाज नखरे करे ना अगला उन्हें संत नहीं मनता। इस वास्ते बड़े बड़े नखरे दिखाते हैं वो लोग जो वास्तविक संत नहीं आते, गुस्ताखी में सरल नहीं आते, बड़े बिखम आते, बहुत बिखम आते, सरल नहीं आते, सादे नहीं आते,
ਪਰ ਰਾਜੇ ਦੀ ਸ਼ਰਧਾ ਟੁੱਟ ਗਈ। ਹੈਂ ਇਹ ਧੀ ਸਹੀ ਉਡੀਕੀ ਸੀ, ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾਂ ਚ, ਇਹ ਧੀ ਸਹੀ ਉਡੀਕੀ ਸੀ। ਮੈਂ ਕਿਹਾ ਤੇ ਖੜਾ ਹੋ ਗਿਆ। ਹੁਣ ਕਹਿ ਚੁੱਕਿਆ ਸੀ ਰਾਜਾ, ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰਾਤ ਚ, ਮਹਿਲਾਂ ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ, ਉਹਨੇ ਉਹ ਵੀ ਪਾ ਲਿਆ, ਉਹ ਕੀਮਤੀ ਕੱਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ, ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ ਹੈ, ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾਂ ਤੁਸੀਂ ਸੁੱਤੇ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ, ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲ ਵਸਤੂ ਦਾ ਰਾਜਾ ਸੀ, ਐਤੀ ਚਾਲੀ ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ ਤਿੰਨ ਚਾਰ ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ, ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ, ਪੂਰਾ ਮੀਲ ਚੱਲ ਰਿਹਾ। ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। ਦੋ ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। ਸੰਤ ਕਹਿਣ ਲੱਗਾ ਤੇਰੇ ਤੇ ਮੇਰੇ 'ਚ ਇਹੀ ਫਰਕ ਹੈ, ਤੇਰੇ ਮਹਿਲ ਪਿੱਛੇ ਨੇ ਮੇਰੇ ਅੱਗੇ ਨੇ, ਤੇਰਾ ਸਭ ਕੁਝ ਪਿੱਛੇ ਹੈ, ਮੇਰਾ ਸਭ ਕੁਝ ਅੱਗੇ ਹੈ। ਜਿੱਥੋਂ ਤੇਰਾ ਸਭ ਕੁਝ ਖਤਮ ਹੁੰਦਾ ਹੈ ਉਸੇ ਜਗ੍ਹਾ ਤੋਂ ਮੇਰਾ ਸਭ ਕੁਝ ਸ਼ੁਰੂ ਹੁੰਦਾ ਹੈ।
ਜਾ ਤੇਰੇ ਮਹਿਲ ਛੱਡੇ ਕੱਪੜੇ ਉਤਾਰ ਕੇ ਪਰੇ ਸੁੱਟ ਦਿੱਤੇ, ਆਪਾਂ ਚਲੇ ਅੰਦੇ ਤਾਂ ਤੇਰੇ ਮੇਰੇ ਚ ਹੀ ਫਰਕ, ਤੂੰ ਅੱਗੇ ਨਹੀਂ ਆ ਸਕਦਾ, ਪਿੱਛੇ ਮੁੜ ਸਕਦਾ। ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ, ਅਗਾਂਹ ਜਾਂਦੇ ਹੁੰਦੇ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ, ਕਮ ਸੇ ਕਮ ਇੱਕ ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ, ਇੱਕ ਅੱਧੇ ਘੰਟੇ ਲਈ ਤੇ ਕਰ। ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਚ, ਕਾਰੋਬਾਰ ਦੇ ਚ, ਘਰ ਦੇ ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜਾ, ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ। ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਰਤਾਰ ਤੇ ਅੱਗੇ, ਪਿੱਛੇ ਤੇ ਸਾਡਾ ਕਾਰੋਬਾਰ ਹੈ, ਨਿਰੰਕਾਰ ਦੀ ਦੁਨੀਆਂ ਤੇ ਅੱਗੇ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਦ ਇਸ਼ਕ ਸੌਦਾ ਏ ਬਿਦੇ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ, ਇੱਕ ਦਫ਼ਾ ਸਾਰੇ ਕਹਿ ਦੇਣ ਨੰਦ ਲਾਲ ਸੁਦਾਈ ਹੋ ਗਿਆ, ਪਾਗਲ ਹੋ ਗਿਆ। ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਪਾਗਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਂਵਿਦਵਾਨ ਕਹਿੰਦੇ ਨੇ। ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ, ਹੈਰਾਨਗੀ ਦੀ ਗੱਲ। ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ। ਇਸ ਦੌਰ ਵਿੱਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ, ਬਹੁਤੇ ਸ਼ਰਧਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕੀ ਭੋਲਾ ਕਹਿਣ ਲੱਗ, ਔਖਾ ਹੋਣਾ। ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫ਼ਾ ਰੱਬ ਦੀ ਕਥਾ ਸੁਣੀ ਹੋਵੇ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ, ਇੱਕੋ ਹੀ ਮਨੁੱਖ ਦੇ ਕਿਧਰੇ ਦੋ ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ ਤੇ ਖੜੀ ਹੈ। ਤੋ ਲਫ਼ਜ਼ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਤੇ ਗਈ। ਮੈਂ ਫਿਰ ਦੁਹਰਾਵਾਂ, ਇਸਦਾ ਖੁਲਾਸਾ ਮੈਂ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਹੋ ਗਿਆ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ, ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ ਨੇ। ਪੈਂਡਾ ਪਿਆਰ ਨਾਲ ਤੈਅ ਹੁੰਦਾ, ਸ਼ਰਧਾ ਨਾਲ ਤੈਅ ਹੁੰਦਾ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ, ਮੰਜ਼ਿਲ ਦਿਖਾਈ ਦਿੰਦੀ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਨੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ, ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ, ਬਗਲ ਵਿੱਚ ਕੁਰਾਨ ਪੂਰੀ ਕੰਠ ਹਾਫਿਜ਼ ਸੀ, ਅਰਥ ਬੋਧ ਆਉਂਦਾ ਸੀ, ਹਦੀਸਾਂ ਪੜਾਉਂਦਾ ਸੀ, ਬੜਾ ਵਿਦਵਾਨ ਚੋਟੀ ਦਾ, ਹੱਥ ਦੇ ਤਸਬੀਹ ਹੈ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਖੁਦਾ ਮਾਫ਼ ਨਹੀਂ ਕਰੇਗਾ। ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੋ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ।
ਰਸਤੇ ਤੇ ਚੱਲਣ ਦੀ ਤੌਫੀਕ ਕੋਈ ਨਹੀਂ, ਸ਼ਰਧਾ ਤੇ ਹੈ ਹੀ ਕੋਈ ਨਹੀਂ, ਭਾਵਨਾ ਤੇ ਹੈ ਹੀ ਕੋਈ ਨਹੀਂ, ਪ੍ਰੇਮ ਤੇ ਹੈ ਕੋਈ, ਸੰਬੰਧ ਤੇ ਪ੍ਰੇਮ ਨਾਲ ਜੁੜ ਜਾਂਦਾ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ ਇਹ ਤੇ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ, ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਦਾਸ ਦੇਵ ਕਟਾਠ ਤੋਂ ਨੌ ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ, ਏਕ ਬੈਰਾਗ ਬਿਨਾ ਸਭ ਠੀਕ ਹੈ। ਭਰਤਰੀ ਕਹਿੰਦਾ ਹੈ, ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ, ਇਹਦਾ ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ 'ਚ ਲੜਾਈ ਕੋਈ ਨਹੀਂ, ਲੜਾਈ ਕੋਈ ਨਹੀਂ, ਇਸ ਬਰਾਤ ਦੇ ਕੀ ਮਿਹਨੇ ਰੱਖ, ਕੀ ਮਿਹਨੇ ਰੱਖਦੀ ਹੈ ਬਰਾਤ, ਲੜਾਈ ਕੋਈ ਨਹੀਂ। ਇੱਕ ਬੈਰਾਗ ਬਿਨਾਂ ਸਭ ਠੀਕ ਹੈ, ਇੱਕ ਰੱਬੀ ਪਿਆਰ ਤੋਂ ਬਿਨਾਂ ਸਭ ਫਿੱਕੇ ਨੇ। ਸਾਰਾ ਗਿਆਨ ਫਿੱਕਾ, ਸਾਰਾ ਧਿਆਨ ਫਿੱਕਾ, ਸਾਰੀ ਸੇਵਾ ਫਿੱਕੀ, ਦਾਨ ਦੇ 'ਚੋਂ ਵੀ ਹੰਕਾਰ ਦੀ ਬੂਹ ਆਵੇਗੀ, ਨਿਰੰਕਾਰ ਦੀ ਝਲਕ ਨੇ ਪੈਦਾ ਹੋਵੇਗੀ। ਸਾਹਿਬ ਰਹਿਮਤ ਕਰਨ, ਸਾਡੀ ਸ਼ਰਧੀ ਜੋ ਹੈ ਝੋਲੀ ਨੂੰ ਸ਼ਰਧਾ ਨਾਲ ਭਰਨ, ਭਾਵਨਾ ਨਾਲ ਭਰਨ। ਇਹਦਾ ਖੁਲਾਸਾ ਫਿਰ ਪੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਾਮ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਵਿੱਚ, ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਤੋਂ। ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ, ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਵੇਖ ਕੇ ਕੁਛ ਨਹੀਂ ਪਤਾ ਚੱਲਦਾ, ਆਪ ਇਤਨੇ ਸਾਰੇ ਬੈਠੇ ਹੋ, ਗੁਸਤਾਖੀ ਮਾਫ, ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ, ਇਹ ਬਿਰਧ ਹੈ, ਇਹ ਜਵਾਨ ਹੈ, ਇਹ ਬੱਚਾ, ਉਮਰ ਦੇ ਅੰਦਾਜ਼ੇ ਲੱਗ ਜਾਣ। ਵੇਖ ਕੇ ਕੱਪੜਿਆਂ ਦਾ ਪਤਾ ਚੱਲੇਗਾ, ਪਹਿਨਿਆ ਹੋਇਆ ਕੀ ਹੈ, ਵੇਖ ਕੇ ਰੰਗ ਰੂਪ ਦਾ ਪਤਾ ਚੱਲੇਗਾ, ਵੇਖ ਕੇ ਇਤਨਾ ਪਤਾ ਚੱਲੇਗਾ ਇਸਤਰੀ ਹੈ ਕਿ ਪੁਰਸ਼ ਹੈ, ਬੱਚਾ ਹੈ ਕਿ ਜਵਾਨ ਹੈ, ਗੋਰਾ ਹੈ, ਕਾਲਾ ਹੈ, ਸਾਂਵਰਾ ਹੈ, ਕੱਪੜੇ ਕੈਸੇ ਨੇ, ਹੋਰ ਕੁਛ ਵੀ ਨਹੀਂ ਪਤਾ ਚੱਲੇਗਾ। ਇਹ ਮਨੁੱਖ ਕੀ ਹੈ, ਇਹ ਮਨੁੱਖ ਕੀ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਧਾਰਮਿਕ ਹੈ, ਅਧਾਰਮਿਕ ਹੈ, ਦੁਖੀ ਹੈ, ਸੁਖੀ ਹੈ, ਕੁਛ ਵੀ ਨਹੀਂ ਪਤਾ ਚੱਲੇਗਾ। ਹਰ ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦ ਵਿੱਚ, ਆਪਣੇ ਬੋਲਾਂ ਦੇ ਰਾਹੀਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤਾ ਮਰਦ ਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿਤਨੇ ਚਿਰ ਤੱਕ 5-10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ, ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ। ਕੱਪੜਿਆਂ ਤੋਂ ਧੋਖਾ ਲੱਗ ਸਕਦਾ ਹੈ, ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ, ਲੱਗਦਾ ਹੈ। ਜੋ ਮਨੁੱਖ ਦਾ ਰੰਗ ਹੈ, ਜੋ ਮਨੁੱਖ ਦਾ ਰੂਪ ਹੈ, ਜੋ ਮਨੁੱਖ ਦੇ ਕੱਪੜੇ ਨੇ, ਜੋ ਮਨੁੱਖ ਦੀ ਉਮਰ ਹੈ, ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ, ਕੁਛ ਵੀ ਨਹੀਂ ਪਤਾ ਚੱਲਦਾ, ਬੋਲਚਾਲ ਤੋਂ ਪਤਾ ਚੱਲਦਾ। ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ। ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ, ਬੋਲਚਾਲ ਤੋਂ। ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ, ਉਹ ਸ਼ਬਦ ਕੀ ਹੈ?
ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ। ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ, ਉਹ ਸ਼ਬਦ ਗੁਰੂ ਹੈ। ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ। ਮੱਲਾ ਕਹਿੰਦੇ ਨੇ ਮਕਾਨ ਨੂੰ, ਸ਼ਬਦ ਮਕਾਨ ਬਦਲਦਾ ਰਿਹਾ। ਕਿ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਵਿੱਚ, ਮੱਲਾ ਪਹਿਲਾ, ਫਿਰ ਅਵਤਾਰੀ ਪੁਰਸ਼ ਦੀ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ। ਜੋ ਮੈਂ ਜਾਣਿਆ ਬਹੁਤ ਸਾਰੀ ਦੁਨੀਆ ਜਾਣ ਲਵੇ, ਜੋ ਮੈਂ ਸਮਝਿਆ ਬਹੁਤੇ ਸਮਝ ਜਾਣ। ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਤਾਂ ਮਨੁੱਖ ਉਸ ਨੂੰ ਛੁਪਾਉਂਦਾ ਔਰ ਇੱਕ ਸ਼ੋਮਪਣਾ ਵੀ ਪੈਦਾ ਹੁੰਦਾ, ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ, ਬਾਕੀ ਨਹੀਂ, ਬਾਕੀ ਮੇਰੀ ਬਰਾਬਰੀ 'ਤੇ ਨਹੀਂ ਆਉਣਾ ਚਾਹੀਦਾ। ਰਾਜਨੀਤੀ ਵੀ ਇਸ 'ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸਦੇ ਪਿੱਛੇ ਖੜਾ ਹੁੰਦਾ, ਨੰਬਰ 2 'ਤੇ ਉਹਦੀ ਕੋਸ਼ਿਸ਼ ਆਉਂਦੀ ਹੈ ਇਸ ਨੂੰ ਐਸਾ ਧੱਕਾ ਮਾਰੀਏ ਬਹੁਤ ਪਿੱਛੇ ਚਲਾ ਜਾਏ, ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ ਇੱਕ ਕਦਮ ਇਸਨੇ ਪੁੱਟਿਆ ਤਾਂ ਮੇਰੀ ਬਰਾਬਰੀ 'ਤੇ ਆ ਜਾਏਗਾ, ਹੋਰ ਇੱਕ ਕਦਮ ਪੁੱਟਿਆ ਤਾਂ ਅੱਗੇ ਨਿਕਲ ਜਾਏਗਾ। ਇਸ ਵਾਸਤੇ ਰਾਜਨੈਤਿਕ ਜਿਸ ਜ਼ੀਨੇ 'ਤੇ ਚੜ੍ਹ ਕੇ ਸਿੰਘਾਸਣ ਤੱਕ ਪਹੁੰਚਦੇ ਨੇ ਉਸ ਜ਼ੀਨੇ ਨੂੰ ਤੋੜ ਦਿੰਦੇ ਨੇ, ਉਸ ਪੌੜੀ ਨੂੰ ਤੋੜ ਦਿੰਦੇ, ਦੂਜਾ ਨਾ ਚੜ੍ਹੇ। ਲੇਕਿਨ ਜਿਸ ਜ਼ੀਨੇ 'ਤੇ ਚੜ੍ਹ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜ਼ੀਨੇ ਨੂੰ ਸੰਵਾਰਦਾ ਹੈ, ਸ਼ਿੰਗਾਰਦਾ ਹੈ, ਤਾਂ ਕਿ ਹੋਰ ਵੀ ਪਹੁੰਚਣ, ਹੋਰ ਵੀ ਪਹੁੰਚਣ। ਬਸ ਇੰਨੀ ਹੋ ਗਈ। ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ, ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ, ਹੈਰਾਨਗੀ ਹੈ। ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ, ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈਣ, ਜੋ ਆਨੰਦ ਮੇਰੇ ਕੋਲ ਹੈ ਸਾਰੇ ਹੀ ਮਾਣ ਲੈਣ। ਜਗ੍ਹਾ ਜਗ੍ਹਾ ਉਸ ਸ਼ਬਦ ਨੂੰ ਸੁਣਾਉਂਦੇ ਰਹੇ। ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ, ਬਿਰਧ ਹੋ ਗਿਆ ਸਰੀਰ। ਮੈਂ ਫਿਰ ਅਰਜ਼ ਕਰਾਂ, ਤਨ ਚਾਹੇ ਅਵਤਾਰਾਂ ਦਾ, ਦੇਵੀ ਦੇਵਤਿਆਂ ਦਾ, ਕਿਸੇ ਦਾ ਵੀ ਹੈ, ਤਨ ਨੂੰ ਕਾਲ ਖਾ ਜਾਏਗਾ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰੇ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸ਼ਾ। ਸਮੇਂ ਦੇ ਜੋ ਕੁਛ ਬਣਿਆ ਮਿਟੇਗਾ, ਸਰੀਰ ਸਮੇਂ ਵਿੱਚ ਬਣਿਆ, ਕਾਲ ਵਿੱਚ ਬਣਿਆ। ਇਸ ਵਾਸਤੇ ਗੁਰੂ ਘਰ ਵਿੱਚ ਕਹਿ ਦਿੱਤਾ, ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ, ਫਿਰ ਕੀ ਕਰੋਗੇ, ਫਿਰ ਕੀ ਕਰੋਗੇ। ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ, ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ। ਉਹ ਧੰਨ ਗੁਰੂ ਅੰਗਦ ਦੇਵ ਜੀ, ਮਹੱਲਾ ਦੂਜਾ, ਮਕਾਨ ਦੂਜਾ, ਉਹ ਸ਼ਬਦ ਹੁਣ ਦੂਜੇ ਮਕਾਨ ਦੇ, ਤੀਜੇ ਮਕਾਨ ਦੇ, ਚੌਥੇ ਮਕਾਨ ਦੇ। ਜੋਤ ਉਹਾ ਜੁਗਤ ਸਹਿਕਾਇਆ, ਫੇਰ ਪਲਟ ਗਏ। ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ। ਗੀਤਾ ਨੂੰ ਇੱਕ ਪਾਸੇ ਕਰ ਦੋ, ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ। ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ, ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ। ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ। ਨਾ ਨਿਕਲਦੀ ਕੁਰਾਨ ਤੇ ਪਤਾ ਨਹੀਂ ਕਿਤਨੇ ਸੰਤ ਭਗਤ ਇਸ ਦੁਨੀਆਂ 'ਚ ਹੋਏ। ਹੋਰ ਕੇਤੇ ਤੁਦਨੂ ਗਾਵਨ, ਸੇ ਮੈਂ ਚੇਤਨਾ ਆਵਨ, ਨਾਨੀ ਕਿਆ ਵਿਚਾਰੇ। ਹੇ ਪ੍ਰਭੂ, ਪਤਾ ਨੀ ਕਿਤਨਿਆਂ ਨੇ ਤੈਨੂੰ ਗਾਵਿਆ, ਤੇਰੇ ਨਾਲ ਜੁੜ ਗਏ, ਮੁਕਤ ਵੀ ਹੋਏ, ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ, ਕੁਛ ਬੋਲੇ ਹੀ ਨਹੀਂ। ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ, ਸ਼ਬਦ ਦਾ ਆਨੰਦ ਮਾਣ ਸਕੇ, ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ, ਪਰ ਸ਼ਬਦ ਨੂੰ, ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ 'ਚ, ਉਹ ਆ ਜਾਂਦੇ ਨੇ। ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ, ਚਾਰ ਕਲਾ ਅਵਤਾਰ ਹੈ, ਅੱਠ ਕਲਾ ਅਵਤਾਰ ਹੈ, ਅੰਸਾ ਅਵਤਾਰ ਹੈ, ਅੰਸ ਮਾਤਰ ਹੈ। ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜ੍ਹਾ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕੋਈ 16 ਕਲਾ ਅਵਤਾਰ।
अवतार मैं फिर अर्ज करा, परमात्मा तो शब्द होया, शब्द तो संसार होया। उस शब्द की है जिस तो संसार होया है, संसार आया है। तो जिस शब्द दे राही संसार आया है, संसार उसे ही शब्द दे राही वापस भी जाएगा। उत्पत परले शब्दे होवे, जो उत्पत्ति उस तो ही है तो परले भी उस तो। जिस दरवाजे दे राही तुसी गुरुद्वारा साहब दे अंदर आए हो, इसी दरवाजे राही बाहर जाओगे। और कि शब्द तो संसार आया है, शब्द दे राही वापसी होएगी संसार दी। आज नहीं कल, सौ साल बाद, हजारां साल बाद, करोड़ा अरबां साल बाद पत्थर भी एक दिन जानगे, परम नूर बनेंगे, मिट्टी बनेंगे, वनस्पति बनेंगे, पशु पक्षी बनेंगे, फिर मनुख बनेंगे, फिर किधरे जाके साधना तपस्या करके फिर परमात्मा दिख परमात्मा होंगे। सूरज किरण मिले, जल का जल हुआ राम, ज्योति ज्योत रली संपूर्ण थी आराम। जिस शब्द दे राही संसार आया है, उसे दे राही वापस आना। उस शब्द की रूपरेखा भी गुरु गोविंद सिंह जी महाराज, गुरु नानक, भगत कबीर सारे संत जन दसते ने। ओंकार ओंकार एक धुन उपजे एको राग अलापे, गुरु अर्जन देव जी महाराज। ओंकार आदमे जाना लिखे अर मेटे ताए न माना, भगत कबीर। ओंकार आद कथने अनाद, धन गुरु गोविंद सिंह जी महाराज। खैर मुक्तसर में अर्ज करा, गुरु नानक ने ते एका तक ला दिता, एक यही शब्द है ओंकार, जिस तो जगत आया, जिस तो संसार आया। एक ओंकार दूजा नहीं, बाणी भी पूरी रच दी, उस बाणी का नाम भी है ओंकार। ओंकार ब्रह्मा उत्पर, ओंकार किया जनचित, ओंकार सैल जुग भय, ओंकार वेद निर्मय। मनुख प्रगट होंदा है अपने शब्दों के राही, परमात्मा प्रगट होया है अपने शब्द के राही। असी जो बोला राही प्रगट होंदा है, इनू आहत शब्द कहते हैं। आहत चोट तो जिहड़ी आवाज पैदा होवे, दो वस्तुआं दी चोट तो, पवन मास नाभी नाल टकरांदी है, आवाज बनती है, धुन बनती है, अखर बन के जबान बार प्रगट कर देती है। दो चीजां दे टकराव तो जिहड़ी आवाज बनी, साढ़े कन जो कुछ सुनते हैं आहत शब्द है, आहत कहते हैं चोट नूं। परमात्मा का शब्द किसी चोट तो नहीं पैदा होया, उस तो स्वयं पैदा होया, इस वास्ते उस नूं अनाहत कहते हैं। और वो शब्द व्यापक है, तेह लोकां में शब्द रव्या है, आप गया मन माने। उस शब्द दे, वो शब्द संगीतमयी है, रागमयी है। संगीत नू गा के प्रगट कीता संगीतकारा ने वक वक साजां दे राही, और ये साज सारे दे सारे पंज श्रेणियां विच आ जांदे ने, पंज तरह के तत्, वित, गण, नाद, सुगर। तत तंती वित चरम का, घन का सी का जान, नाद शब्द घट को कहे सुगर श्वास पहचान। तंती सास सितार है, दिलरुबा है, बीना है, उंगलियां दे टकराव तो, लोहे दे टुकड़े दे टकराव तो धुन पैदा होती है। वित चमर चमड़े दे मड़े हुए सास, फिर छेने धातुआं नाल धातुआं टकरान, पित्तल नाल पित्तल, सोने नाल सोना, चांदी नाल चांदी, धातुआं दे टकराव तो जिहड़ी आवाज पैदा होंदी है। घड़े दे उत्ते थाप मारीए जिहड़ी आवाज पैदा होंदी, उहनूं नाद शब्द कहिंदे ने। शहनाई है, मुरली है, हारमोनियम है या मनुख है, कि पवन दे टकराव तो आवाज पैदा होंदी, इहनूं सुगुर शब्द करके कहिंदे ने। तत तंती इत चरम का, घण का सी का जान, नाद शब्द सब घटको कहे सुगर स्वास पहचान। ये पंज तरह के शब्द ने, वो जड़ा ओंकार की धुन प्रगट हुई, वो इन्हां सारे साजां की आवाज से संगीतमयी रागमयी। वाजे नाद अनेक असंखा, केते वामन हारे, केते राग परिसं कहियन, केते गावन हारे, दूर क्यों जाओ। भारत दे संगीत दे जन्मदाते अवतार ने संत जन ने, भारत विच साजां दे जन्मदाते भी संत जन ने, अवतारी पुरश ने।
ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ ਹੈ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਸੂਝਵਾਨ ਹੈ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ, ਬਸ ਇੰਨੀ ਗੱਲ ਹੈ। ਸੋ ਗੁਰੂ ਕਰੋ ਜੇ ਬਾਹਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਾਹਰ ਨਾ ਕਰਨਾ ਐਸੇ ਮਰੋ ਜੇ ਬਾਹਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਕਾ ਨਾਮ ਵੇ ਦੇਖੋ। ਸਾਰਾ ਗਿਆਨ ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ ਹੈ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ, ਸਮਦ੍ਰਿਸ਼ਟੀ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਐਸੇ ਐਸੇ ਸ਼ਬਦਾਂ ਨੂੰ ਗਾਣਾ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ। ਔਰ ਜੋ ਨਹੀਂ ਗਾਉਂਦਾ, ਸਾਹਿਬ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੇਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਤੋ ਮੈਂ ਮੁਕਤਸਰ ਕਰਾਂ, ਸਮਾਪਤੀ ਕਰਾਂ, ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਸ਼ਬਦ ਦੇ ਰਾਹੀਂ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ ਉਸਨੂੰ ਅਵਤਾਰ ਕਹਿ ਦਿੰਦੇ। ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ, ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਚ ਆ ਗਏ। ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਪ੍ਰਗਟ ਹੋਇਆ, ਇਹਨਾਂ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ, ਉਹ ਮੁਹੰਮਦ ਸਾਹਿਬ ਪੈਗੰਬਰ ਬਣ ਗਏ, ਅਵਤਾਰ ਸ਼੍ਰੇਣੀ ਚ ਆ ਗਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਪ੍ਰਭੂ ਦੇ ਬੋਲ, ਖਸਮ ਦੇ ਬੋਲ ਪ੍ਰਗਟ ਹੋਏ। ਕਦੋਂ ਪ੍ਰਗਟ ਹੋਏ ਨੇ? ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਜਿਹਨੂੰ ਸੁਣਾਈ ਦੇਣ ਲੱਗ ਪੈਣ ਸੰਤ ਹੈ, ਭਗਤ ਹੈ, ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ, ਉਹਨੂੰ ਪੈਗੰਬਰ ਕਹਿੰਦੇ, ਕੋਈ ਅਵਤਾਰੀ ਪੁਰਸ਼। ਇੱਕ ਛੋਟੀ ਜਿਹੀ ਗਾਥਾ ਦੇ ਰਾਹੀਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਾਪਤੀ ਕਰਦੇ ਹਾਂ। ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕੱਲੀ ਧਰਤੀ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਪੈਦਾ ਹੋ ਗਿਆ। ਕੱਲੀ ਧਰਤੀ ਦੇ ਵਿੱਚ ਹਰਨਾਕਸ਼ ਦੇ ਘਰ ਇੰਨਾ ਵੱਡਾ ਭਗਤ, ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਹਮਗਿਆਨੀ ਹੋਇਆ, ਇਸ ਤਰ੍ਹਾਂ ਮਹਾਨ ਜ਼ਾਲਿਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਇਹਨੇ ਉਪਨਿਸ਼ਦਾਂ ਦਾ ਤਰਜਮਾ ਜੋ ਹੈ ਟ੍ਰਾਂਸਲੇਸ਼ਨ ਕੀਤੀ ਸੀ, ਪਰਸ਼ੀਨ ਦੇ ਤਰਜਮਾ ਕੀਤਾ ਸੀ। ਫਾਰਸੀ ਦੇ ਲਿਖੇ ਹੋਏ ਦੇ ਗ੍ਰੰਥ ਮਿਲਦੇ ਨੇ ਲਖਨਊ ਮਿਊਜ਼ੀਅਮ ਦੇ ਵਿੱਚ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ, ਤੁਸੀਂ ਖੁਦ ਅੰਦਾਜ਼ਾ ਲਾਓ, ਔਰ ਕਵਿਤਾ ਦੇ ਵਿੱਚ ਢਾਲਿਆ, ਨਜ਼ਮ ਦੇ ਵਿੱਚ। ਇੰਨੇ ਵਿਦਵਾਨ ਸੀ, ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ, ਕਿਸੇ ਵਕਤ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਕਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਹੋਇਆ ਇੱਕ ਫਕੀਰ ਨੇ ਸੁਣੇ ਨੇ। ਲੰਬਾ ਚੌੜਾ ਇਤਿਹਾਸ, ਇਤਨਾ ਮੁਤਾਸਰ ਹੋਇਆ, ਇਤਨਾ ਪ੍ਰਭਾਵਿਤ ਹੋਇਆ
ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ।

ਸੱਚੀ ਦਾ ਮੈਂ ਵਿਆਹ ਕਰਦੇ ਆ ਕਿਧਰੇ ਜਵਾਈ ਮੇਰੇ ਕੋਲ ਤਖਤ ਨਾ ਖੋਲ ਲਵੇ, ਨਹੀਂ ਕੀਤਾ ਵਿਆਹ। ਜੇਬੁਲ ਨਸਾ ਤਾ ਜ਼ਿੰਦਗੀ ਕੁਆਰੀ ਹੋਈ ਹੈ। ਜੇਬੁਲ ਨਸਾ ਦੇ ਕੁਛ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨੇ, ਮੈਂ ਆਪਣੇ ਹਿਰਦੇ ਦੇ ਘਰ ਵਿੱਚ ਖੁਦਾ ਨੂੰ ਕਿਉਂ ਨਾ ਲਿਆਵਾਂ। ਬੰਦਗੀ ਕਰਨ ਲੱਗ ਪਏ, ਅੱਠੇ ਪੈਰ ਨਾਮ ਜਪਣ ਲੱਗ ਪਏ, ਕੁਰਾਨ ਦੀ ਤਲਾਵਤ ਕਰਦੀ ਹੈ, ਤਸਬੀਹ ਫੇਰਦੀ ਹੈ, ਅੱਲਾਹ ਹੋ ਜਪਦੀ ਰਹਿੰਦੀ ਹੈ। ਹੁਣ ਜਿਹੜਾ ਮਨੁੱਖ ਇਤਨੀ ਮਿਹਨਤ ਕਰੇ, ਇਤਨੀ ਸਾਧਨਾ ਕਰੇ, ਤਾਂ ਕੁਛ ਨਾ ਕੁਛ ਤੇ ਰਸ, ਕੁਛ ਨਾ ਕੁਛ ਤੇ ਅਨੁਭਵ ਉਸਦੀ ਜ਼ਿੰਦਗੀ 'ਚ ਪ੍ਰਗਟ ਆਉਂਦਾ, ਪ੍ਰਗਟ ਹੋ ਗਿਆ। ਉਹਦੇ ਬੋਲਾਂ ਵਿੱਚ ਬਰਕਤ ਆ ਗਈ, ਉਹਦੇ ਬੋਲਾਂ ਦੀ ਸਤਿਆ ਆ ਗਈ, ਉਹਦੇ ਬੋਲ ਮੁਤਾਸਰ ਕਰਨ ਲੱਗ ਪਏ। ਉਹ ਫਕੀਰ ਇਤਨਾ ਮੁਤਾਸਰ ਹੋਇਆ, ਉਹਨੇ ਅਰਜ਼ੀ ਲਿਖ ਦਿੱਤੀ, ਔਰ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ ਵੀ ਇਹਨੇ ਜ਼ਰੂਰਤ ਕਿਸ ਤਰ੍ਹਾਂ ਕੀਤੀ। ਲੇਕਿਨ ਫਕੀਰ ਮੰਨਿਆ, ਪਰ ਮੰਨਿਆ ਫਕੀਰ ਸੀ। ਮੁਸਲਮਾਨ ਜਿਸਦੀ ਕਦਮ ਬੋਸੀ ਹਾਸਲ ਕਰਨ ਦੇ ਵਿੱਚ ਫਖਰ ਮਹਿਸੂਸ ਕਰਦੇ ਸਨ। ਫਕੀਰ ਨੂੰ ਆਖਿਆ ਕੱਲ ਆਵੇ, ਮੈਂ ਪੁੱਛਾਂਗਾ ਜ਼ੇਬੁਲ ਨਸਾ ਕੋਲ, ਕੱਲ ਆਵੇ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ ਜ਼ੇਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ, ਗੱਲ ਕੀ ਹੈ? ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ। ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੇਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ। ਜ਼ੇਬੁਲ ਨਸਾ ਕਹਿਣ ਲੱਗੀ, ਇਹ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਦੇ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬੁਲ ਨਸਾ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ, ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ, ਤੇਰੀ ਅੱਖ 'ਚ ਇਹ ਕੰਕਰੀ ਹੈ ਤਾਂ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ, ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿਨ ਹਾਂਸ਼ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ 'ਚ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਨੇ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ, ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ। ਦੂਸਰਾ ਕਹਿੰਦਾ, ਕਿੱਥੇ ਹੈ ਗੁਲਾਬ? ਕਹਿੰਦਾ, ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਉਹ ਫਿਰ ਕਹਿੰਦਾ, ਕਿਤਨੀ ਮਧੁਰ, ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ? ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੇਬੁਲ ਨਸਾ ਕਹਿੰਦੀ ਹੈ, ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ,

0: ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ ਚ ਸੀ, ਤੇ ਮੇਰੇ ਬੋਲਾਂ ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰਾ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ। ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ ਚ, ਦਰ ਸੁਕਨ ਪਿਨਹਾਂਸ਼ ਦਮਦਰ ਬਰਦੇ ਗੁਲਮਾ ਨੰਦੇ ਬਹੁ। ਜਿਵੇਂ ਮਹਿਕ ਫੁੱਲ ਦੇ ਚਾਹੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈ ਹਾਂ। ਤੂੰ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿਨਹਾਂਸ਼ ਦਮ ਦਰ ਬਰਗੇ ਗੁਲਮਾ ਨੰਦੇ ਬਹੁ, ਹਰਸ਼ੇ ਦੀਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ, ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੋਨੋਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ, ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹਿਣਾ, ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ, ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਦੇ ਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਸ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ, ਉਹ ਸਦਾ ਸੰਗ ਗੁਰੂ ਦਾ। ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ, ਮੈਂ ਖੁਦ ਪੁਜਾਰੀ ਹਾਂ। ਮੇਰੇ ਸਰੂਪ ਤੇ ਜਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿਓ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਦੇ ਚ, ਔਰ ਇਤਨੇ ਗਿਆਨਮਈ, ਔਰ ਇਤਨੇ ਰਸਦਾਇਕ, ਕਿ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕ ਬਾਹਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ। ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਪ। ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ। ਤੇ ਜਿਸ ਨੂੰ ਜੁੜਨਾ ਨਸੀਬ ਹੋਵੇ, ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਬਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ, ਟਿਕਾਉ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਕਹਿੰਦੇ ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ, ਕਹਿ ਦਿਓ ਗੱਜ ਕੇ ਸਾਥ। ਜਹਾਜ਼ ਵੱਡਾ ਹੁੰਦਾ ਕਿ ਸਮੁੰਦਰ, ਮੈਂ ਤੈਨੂੰ ਪੁੱਛਦੇ। ਕਹਿੰਦਾ ਜੀ ਸਮੁੰਦਰ। ਕਿੰਨੇ ਕੁ ਜਹਾਜ਼ ਸਮੁੰਦਰ ਦੇ ਵਿੱਚ ਗਰਕ ਹੋ ਸਕਦੇ ਆ, ਖਤਮ ਹੋ ਸਕਦੇ ਆ, ਡੁੱਬ ਸਕਦੇ ਆ। ਕਹਿੰਦਾ ਜੀ ਗਿਣਤੀ ਕੋਈ ਨਹੀਂ, ਲੱਖਾਂ ਜਹਾਜ਼ ਸਮੁੰਦਰ ਵਿੱਚ ਸਮਾ ਜਾਣ, ਖਤਮ ਹੋ ਜਾਣ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਆਖੋ ਸਤਨਾਮ। ਪਹਿਲੇ ਲਫ਼ਜ਼ ਭਾਈ ਵੀਰ ਸਿੰਘ ਨੇ ਕਿਹਾ ਵੀ ਜਹਾਜ਼ ਵੱਡਾ ਕਿ ਸਮੁੰਦਰ। ਕਹਿੰਦੇ ਜੀ ਸਮੁੰਦਰ, ਲੱਖਾਂ ਜਹਾਜ਼ ਵੀ ਸਮੁੰਦਰ ਵਿੱਚ ਸਮਾ ਜਾਣ, ਗਰਕ ਹੋ ਜਾਣ, ਡੁੱਬ ਜਾਣ, ਕੁਝ ਕਹਿ ਲਓ, ਉਹਨੂੰ ਕੋਈ ਫਰਕ ਨਹੀਂ। ਭਾਈ ਵੀਰ ਸਿੰਘ ਕਹਿੰਦੇ ਸ਼ਾਬਾਸ਼। ਸਮੁੰਦਰ ਵਿੱਚ ਹਜ਼ਾਰਾਂ ਲੱਖਾਂ ਜਹਾਜ਼, ਸਮੁੰਦਰ ਨੂੰ ਕੋਈ ਪਤਾ ਨਹੀਂ, ਕੋਈ ਉਹਦਾ ਨਹੀਂ ਫਰਕ। ਭਾਈ ਵੀਰ ਸਿੰਘ ਕਹਿੰਦੇ ਬਸ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਵੀ ਜਿਹੜੀ ਏ ਉਹ ਸਮੁੰਦਰ ਵਾਂਗੂ ਹੈ, ਉਹ ਸਮੁੰਦਰ ਵਾਂਗੂ।
3: ਸਤਿ ਸ੍ਰੀ ਅਕਾਲ।
2: ਅਗਲੇ ਲਫ਼ਜ਼ ਭਾਈ ਵੀਰ ਸਿੰਘ ਜੀ ਨੇ ਕਹੇ, ਕਹਿੰਦੇ ਮਿੱਤਰਾ ਸਾਡੇ ਪਾਪ ਗਿਣਤੀ ਚ ਨੇ, ਇਹਨਾਂ ਦੀ ਕੋਈ ਗਿਣਤੀ ਹੋਊਗੀ, 800 ਹੈ ਕਿ 900 ਹੈ ਕਿ 70,000 ਹੈ ਕਿ, ਸਾਡੇ ਪਾਪ ਗਿਣਤੀ ਚ ਨੇ। ਗੁਰੂ ਨਾਨਕ ਦੀ ਬਖਸ਼ਿਸ਼ ਸਮੁੰਦਰ ਵਾਂਗੂ, ਉਹਦੀ ਗਿਣਤੀ ਮਿਣਤੀ ਹੈ ਹੀ ਕੋਈ ਨਹੀਂ।
3: ਬੋਲੇ

ਸਾਡੇ ਪਾਪ ਗਿਣਤੀ ਚ ਨੇ, ਉਹਦੀ ਬਖਸ਼ਿਸ਼ ਗਿਣਤੀ ਮਿਣਤੀ ਤੋਂ ਬਾਹਰ ਹੈ। ਪਤਾ ਨੀ ਨੇਪਾਲ ਕਿਹੜਾ ਸ਼ਹਿਰ ਹੈ, ਮੈਨੂੰ ਵਿਸਰ ਗਿਆ, ਉੱਥੇ ਸੋਨੇ ਦੀ ਕਬਰ ਹੈ ਕਿਸੇ ਮੁਸਲਮਾਨ ਵੀਰ ਦੀ, ਉਹਨੇ ਸਪੈਸ਼ਲ ਲਿਖਾਇਆ ਕਬਰ ਨੈਨੀਤਾਲ, ਜਿਹੜਾ ਵੀ ਏਰੀਆ ਨੈਨੀਤਾਲ ਹੀ, ਹਾਂ ਨੈਨੀਤਾਲ। ਉਹ ਕੀ ਲਿਖਾਇਆ ਕਿ ਕਿਸੇ ਦੀ ਉਮਰ 100 ਸਾਲ ਹੋਵੇ ਤੇ ਮਤ ਤੇ ਪੜਦਾ ਪੈ ਜੇ, 100 ਸਾਲ ਪਾਪ ਕਰਦਿਆਂ ਬਤੀਤ ਹੋਏ ਹੋਣ, ਸਿਰਫ ਮਰਨ ਵੇਲੇ ਇੱਕ ਛਿਨ ਗੁਰੂ ਨਾਨਕ ਦੀ ਨਜ਼ਰ ਪੈ ਜਾਵੇ। ਉਹਨੇ ਲਿਖਾਇਆ ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ, ਧਰਮ ਰਾਜ ਜਦੋਂ ਤਕੜੀ ਦੇ ਇੱਕ ਛਾਬੇ ਚ 100 ਸਾਲ ਦੇ ਪਾਪ ਪਾਏਗਾ, ਦੂਜੇ ਛਾਬੇ ਚ ਇੱਕ ਛਿਨ ਦੀ ਨਜ਼ਰ ਪਾਏਗਾ। ਗੁਰੂ ਨਾਨਕ ਦੀ ਇੱਕ ਛਿਨ ਦੀ ਨਜ਼ਰ ਵਾਲਾ ਛਾਬਾ ਤਾਂ ਵੀ ਭਾਰਾ ਹੀ ਹੋਏਗਾ।

ਸੱਤ ਅੱਠ ਦਿਨ ਬੀਤੇ ਤੇ ਭਾਈ ਵੀਰ ਸਿੰਘ ਜੀ ਦੀ ਲਿਖਦੇ ਪੜ ਸਕਦਾ ਕੋਈ ਨਹੀਂ। ਉਹ ਅੱਗੇ ਆ ਕੇ ਲਿਖਦੇ ਕਹਿੰਦੇ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ, ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ। ਕੀ ਸੁਪਨਾ ਆਇਆ? ਭਾਈ ਵੀਰ ਸਿੰਘ ਕਹਿੰਦੇ ਮੈਨੂੰ ਸੁਪਨਾ ਆਇਆ ਵੀ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਜਾ ਰਿਹਾ ਵਾਂ। ਸੁਪਨਾ ਆਇਆ ਕਹਿੰਦੇ ਤੂੰ ਭੰਜਣੀ ਬੇਰੀ ਕੋਲ, ਇਹ ਸੁਪਨਾ ਵੇਖ ਰਹੇ ਭਾਈ ਵੀਰ, ਤੂੰ ਭੰਜਣੀ ਬੇਰੀ ਕੋਲ ਮੈਨੂੰ ਇਸੇ ਮਿੱਤਰ ਦੀ ਰੂਹ ਮਿਲੀ, ਪਰਿਕਰਮਾ 'ਚ ਰੂਹ ਮਿਲੀ। ਕਹਿੰਦੇ ਮੈਂ ਸੁਪਨਾ ਵੇਖ ਰਿਹਾ ਭਾਈ ਵੀਰ ਸਿੰਘ ਕਹਿੰਦੇ ਤੇ ਕਹਿੰਦੇ ਮੈਂ ਆਖਿਆ ਉਹ ਤੂੰ ਕਿੱਥੇ? ਕਹਿੰਦਾ ਭਾਈ ਵੀਰ ਸਿੰਘ ਜੀ ਜਿਹੜਾ ਖੀਰਲੇ ਵੇਲੇ ਮੈਨੂੰ ਵਾਹਿਗੁਰੂ ਵਾਹਿਗੁਰੂ ਦੀ ਇੱਕ ਪਾਵਰ ਪੈਦਾ ਕਰਕੇ ਜਪਣ ਦਾ ਸਹਾਰਾ ਗੁਰੂ ਨਾਨਕ ਦਾ ਉਹ ਰਾਹ ਵਿਖਾਇਓ, ਉਹਦਾ ਸਦਕਾ ਮੈਨੂੰ ਗੁਰੂ ਰਾਮਦਾਸ ਜੀ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਸੁਪਨਾ

0: ਪੂਰੇ ਲਫਜ਼ ਹੈ। ਉਹ ਰੂਹ ਕਹਿੰਦੀ ਤੁਹਾਡੇ ਦਿੱਤੇ ਰਸਤੇ ਨੇ ਮੇਰੇ ਤੇ ਮਿਹਰ ਕਰਕੇ ਮੈਨੂੰ ਗੁਰੂ ਰਾਮਦਾਸ ਨੇ ਆਪਣੇ ਦਰ ਤੇ ਸੱਦ ਲਿਆ। ਭਾਈ ਵੀਰ ਸਿੰਘ ਕਹਿੰਦੇ ਹੈ ਸੁਪਨਾ ਸੀ ਤੇ ਮੇਰੀ ਅੱਖ ਖੁੱਲੀ, ਸੁਪਨਾ ਟੁੱਟਿਆ। ਕਹਿੰਦੇ ਸਭ ਤੋਂ ਪਹਿਲੇ ਮੈਂ ਘੜੀ ਦੇ ਟਾਈਮ ਵੇਖਿਆ ਤੇ ਇਹ ਲਿਖਿਆ ਜੀ ਉਹਨਾਂ ਨੇ ਆਪਣੀਆਂ ਕਿਤਾਬਾਂ ਚ, ਕਹਿੰਦੇ 1:15 ਸੀ ਰਾਤ ਦਾ। ਹਲੋ ਸੁਣਿਓ, 1:15 ਕਹਿੰਦੇ ਵੀ ਇਹ ਸੁਪਨਾ ਵੇਖ ਕੇ ਗੁਰੂ ਰਾਮਦਾਸ ਦੇ ਘਰ ਉਹਦੀ ਰੂਹ ਮੈਨੂੰ ਮਿਲੀ ਹੈ। ਬੜੀ ਕਮਾਈ ਬੰਦਗੀ ਆ, ਬਹੁਤ ਬੰਦਗੀ ਭਾਈ। ਚਲੋ ਉਹਨਾਂ ਦੀ ਆਪਣੀ ਰੂਟੀਨ ਸੀ, 1:00 ਉੱਠਣ ਦੀ, ਦਰਬਾਰ ਸਾਹਿਬ ਜਾਣਾ, ਇਸ਼ਨਾਨ ਪਾਣੀ ਕਰਕੇ ਤੇ ਮੁੱਖ ਤੇ ਇੰਜ ਕੱਪੜਾ ਲੈ ਕੇ ਰੱਖਦੇ। ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਇੰਜ ਕੱਪੜਾ ਲੈ ਕੇ ਰੱਖਣਾ ਕਿਉਂ? ਕਿਉਂਕਿ ਦੁਨੀਆ ਸਤਿਕਾਰ ਬੋਧ ਕਰਦੀ ਸੀ, ਕੁਐਸਚਨ ਪੁੱਛਦੀ ਸੀ ਤੇ ਭਾਈ ਸਾਹਿਬ ਕਹਿੰਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਗੁਨਾਹ ਬਖਸ਼ਾਣ ਆਇਆ, ਮੈਨੂੰ ਕੋਈ ਪਛਾਣੇ ਨਾ, ਮੈਂ ਆਪਣਾ ਰਸ ਲੈ ਲਵਾਂ। ਆਖੋ ਉਹ ਰਸ ਲੈਣ ਵਾਸਤੇ ਕੱਪੜਾ ਰੱਖਣਾ, ਮੈਨੂੰ ਕੋਈ ਪਛਾਣ ਨਾ ਲੈ। ਭਾਈ ਵੀਰ ਸਿੰਘ ਲਿਖਦੇ ਵੀ ਮੈਂ ਜਦੋਂ ਲਾਰੈਂਸ ਰੋਡ ਉਹਨਾਂ ਦਾ ਘਰ ਸੀ ਵਾਪਸ ਆਇਆ ਆਪਣੇ ਘਰ, 7:30 ਘਰ ਆਉਂਦੇ ਸੀ, ਇੱਥੇ ਉਹਨਾਂ ਦੀ ਪ੍ਰੈਸ ਸੀ, ਉਧਰ ਘਰ ਸੀ, ਹੁਣ ਵੀ ਜਾਂਦੇ ਉਹ ਭਾਈ ਵੀਰ ਸਿੰਘ। ਕਹਿੰਦੇ ਜਦੋਂ ਘਰ ਮੈਂ ਆਇਆ ਰਾਤ ਦੀ ਮੈਨੂੰ ਘੁੜਕਦੀ ਪਈ ਸੀ। ਕਹਿੰਦੇ ਮੈਂ ਇੱਕ ਭਾਈ ਵੀਰ ਸਿੰਘ ਜੀ ਕੋਲ ਵੀ ਜਿਹੜੇ ਵੀ ਨਾਲ ਪਿਆਰ ਵਾਲੀਆਂ ਰੂਹਾਂ ਆਉਂਦੀਆਂ, ਕਹਿੰਦੇ ਮੈਂ ਇੱਕ ਸਰੀਰ ਨੂੰ ਭੇਜਿਆ, ਆ ਮੇਰੇ ਬਚਪਨ ਦੇ ਮਿੱਤਰ ਦਾ ਐਡਰੈਸ ਸੀ, ਉਹਦੇ ਘਰ ਜਾ ਤੇ ਪਤਾ ਕਰਕੇ ਆ ਉਹਦਾ ਕੀ ਹਾਲ ਹੈ। ਭਾਈ ਸਾਹਿਬ ਲਿਖਦੇ ਕਹਿੰਦੇ ਜਿਹਨੂੰ ਮੈਂ ਭੇਜਿਆ ਵੀ ਉਹਦੇ ਘਰ ਜਾ, ਹਾਲ ਚਾਲ ਪੁੱਛ ਕੇ ਆ ਸਾਰਾ। ਕਹਿੰਦੇ ਉਹ ਜਦੋਂ ਗਿਆ ਉਹਦੀ ਘਰ ਵਾਲੀ ਉਹਦਾ ਪਰਿਵਾਰ ਕੀ ਕਹਿੰਦਾ ਜੀ, ਉਹਨਾਂ ਦੀ ਡੈਥ ਹੋ ਗਈ। ਤੇ ਭਾਈ ਸਾਹਿਬ ਨੇ ਕਿਹਾ ਸੀ ਪੂਰਾ ਵੇਰਵਾ ਲੈ ਕੇ ਆਉਣਾ। ਉਹਨੇ ਉਸੇ ਤਰ੍ਹਾਂ ਪੁੱਛਿਆ ਜੀ ਕਿੰਨੇ ਵਜੇ ਹੋਈ? ਕਹਿੰਦੇ ਰਾਤੀ 1:15 ਹੋਈ। ਇਹ ਅਨੁਭਵ ਭਾਈ ਵੀਰ ਸਿੰਘ ਆਪਣਾ ਅਨੁਭਵ ਲਿਖਦੇ ਹੈ। ਕਹਿੰਦੇ ਮੇਰਾ ਅਨੁਭਵ ਕਹਿੰਦਾ 1:15 ਸੁਪਨਾ ਆ ਰਿਹਾ, 1:15 ਹੀ ਡੈਥ ਹੋ ਰਹੀ ਹੈ। ਕਹਿੰਦੇ ਮੈਨੂੰ ਵਾਕਿਆ ਇੰਝ ਲੱਗਦਾ ਬਈ ਗਲਤੀਆਂ ਤੇ ਉਹਦੀਆਂ ਬਹੁਤ, ਪਰ ਖੀਰਲੇ ਵੇਲੇ ਵੀ ਜਿਹੜਾ ਗੁਰੂ ਨਾਨਕ ਦਾ ਧਿਆਨ ਧਰ ਕੇ ਵਾਹਿਗੁਰੂ ਸ਼ਬਦ ਵਿੱਚ ਜੁਟ ਗਿਆ, ਇੰਜ ਲੱਗਦਾ ਵੀ ਸੁਪਨੇ ਦਾ ਟਾਈਮ ਤੇ ਵਾਕਈ ਚੋਲਾ ਬਦਲਣ ਦਾ ਟਾਈਮ ਇੱਕ ਹੋਣ ਕਰਕੇ ਲੱਗਦਾ ਵਾਕੇ ਉਹ ਸੁਪਨਾ ਸੁਪਨਾ ਨਹੀਂ ਸੀ, ਹਕੀਕਤ ਹੀ ਸੀ। ਗੁਰੂ ਨਾਨਕ ਨੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਗੱਜ ਕੇ ਆਖੋ ਸਤਿਨਾਮ।
1: ਜਿਸ ਨੂੰ ਤੇਰੀ ਨਦਰ

ਜਾ ਗੱਲਾਂ ਹਿਰਦੇ ਚ ਵਸਾ ਲੋ। ਸਮੁੰਦਰ ਵੱਡਾ ਹੈ ਜਹਾਜ ਨਹੀਂ ਵੱਡਾ, ਸਾਡੇ ਪਾਪ ਗਿਣਤੀ ਚ ਨੇ ਪਰ ਪਿਓ ਜਿਹੜਾ ਮਿਲਿਆ ਹੈ ਸਮੁੰਦਰ ਦੀਆਂ ਬਖਸ਼ਿਸ਼ਾਂ ਵਾਂਗ। ਬਾਕੀ ਵਿਚਾਰਾਂ ਐਤਵਾਰ ਕਰਾਂਗੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀਆਂ। ਪਹਿਲਾਂ ਸੋਚਿਆ ਸੀ ਵੀ ਭਾਈ ਨੰਦ ਲਾਲ ਜੀ ਦੀ ਰਚਨਾ ਚੋਂ ਲਵਾਂ, ਉਹ ਵੀ ਬੜਾ ਆਨੰਦ ਹੈ।

0: You're listening to KRPI 1550 Radio, Ferndale, Washington.
1: ਤਸਾ ਸੰਗਤ ਇੱਕ ਮਾਲਵੇ ਵਿੱਚ ਇੱਧਰਲੇ ਪਾਸੇ ਹੋਰ ਗੁਰਦੁਆਰਾ ਹੈ, ਉਹ ਦੀਨੇ ਅਤੇ ਕਾਂਗੜ ਦੇ ਵਿਚਕਾਰ ਹੈ। ਉਹ ਗੁਰਦੁਆਰੇ ਦਾ ਨਾਮ ਹੈ ਜ਼ਫਰਨਾਮਾ ਸਾਹਿਬ। ਉੱਥੇ ਮਹਾਰਾਜ ਕਾਂਗੜ ਦੇ ਚੌਧਰੀਆਂ ਕੋਲ ਜਾਂਦੇ ਨੇ, ਉਹ ਡਰਦੇ ਹੋਏ ਮਹਾਰਾਜ ਨੂੰ ਘਰ ਨਹੀਂ ਰੱਖਦੇ, ਦੁਸ਼ਾਲਾ ਦੇ ਕੇ ਮਹਾਰਾਜ ਨੂੰ ਘਰੋਂ ਘੱਲ ਦਿੰਦੇ ਨੇ। ਪਾਤਸ਼ਾਹ ਆ ਕੇ ਦੀਨੇ ਕਾਂਗੜ ਤੋਂ ਚੱਲ ਕੇ ਦੀਨੇ ਦੇ ਵਿਚਕਾਰ ਜਗ੍ਹਾ ਉੱਤੇ ਬਹਿ ਜਾਂਦੇ ਨੇ। ਉੱਥੇ ਹਜ਼ੂਰ ਕੋਲ ਸੰਗਤ ਜੁੜਨ ਲੱਗ ਪਈ, 21 ਦਿਨ ਤੋਂ ਵੱਧ ਮਹਾਰਾਜ ਉੱਥੇ ਰਹੇ। ਜਿਹੜੇ ਕੰਗੜ ਦੇ ਚੌਧਰੀ ਸੀ ਨਾ, ਭਾਈ ਲਖਮੀਰਾ, ਭਾਈ ਸ਼ਮੀਰਾ, ਭਾਈ ਤਖਤਮਲ, ਉਹਨਾਂ ਵਿੱਚੋਂ ਭਾਈ ਲਖਮੀਰਾ ਅਤੇ ਤਖਤਮਲ ਸ਼ਰਾਬੀ, ਕਬਾਬੀ, ਬਸ਼ਈ, ਨਸ਼ਈ, ਜਿਹੜਾ ਉਹਨਾਂ ਦਾ ਇੱਕ ਭਰਾ ਆ ਭਾਈ ਸ਼ਮੀਰਾ, ਉਹ ਭਾਵਨਾ ਵਾਲਾ ਹੈ। ਉਹ ਆਪਣੇ ਭਰਾਵਾਂ ਦੀ ਮਾਫ਼ੀ ਮੰਗਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਕਹਿੰਦਾ ਮਹਾਰਾਜ ਮੇਰੇ ਭਰਾਵਾਂ ਤੋਂ ਗਲਤੀ ਹੋ ਗਈ, ਮੇਰੇ ਪਰਿਵਾਰ ਤੋਂ ਗਲਤੀ ਹੋ ਗਈ, ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਸੀ, ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ, ਮਹਾਰਾਜ ਮਾਫ਼ ਕਰ ਦਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹ ਨਹੀਂ ਕਿਹਾ ਵੀ ਤੇਰੇ ਭਰਾਵਾਂ ਨੂੰ ਮਾਫ਼ ਕੀਤਾ। ਕਹਿੰਦੇ ਸ਼ਮੀਰਿਆ, ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਆਪਣੀ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਉਹ ਰੋਜ਼ ਸੇਵਾ ਕਰਨ ਆਉਣ ਲੱਗ ਪਿਆ, ਪਰ ਉਹਦੇ ਮਨ ਵਿੱਚ ਮੇਰੇ ਭਰਾਵਾਂ ਦਾ ਵੀ ਭਲਾ ਹੋਵੇ। ਕੁਝ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਜਿਆਂ ਦਾ ਭਲਾ ਮੰਗਦਾ। ਤਾਂ ਪਾਤਸ਼ਾਹ ਦੇ ਕੋਲ ਰੋਜ਼ ਸੇਵਾ ਕਰਨ ਆਉਂਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆਉਂਦਾ ਹੈ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਜੂਠੀ ਬੁਰਕੀ ਦੇ ਦੇਣ ਮੈਨੂੰ, ਜੂਠੀ ਗ੍ਰਾਹੀ ਦੇ ਦੇਣ। ਪਾਤਸ਼ਾਹ ਉਹਦੇ ਦਿਲ ਦੀ ਬੁੱਝ ਗਏ, ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਸ਼ਮੀਰਿਆ ਕੀ ਚੱਲਦਾ ਮਨ ਵਿੱਚ, ਦੱਸ ਕੀ ਚਾਹੀਦਾ? ਕਹਿੰਦੇ ਮਹਾਰਾਜ ਇੱਕ ਬੁਰਕੀ ਜੂਠੀ ਦੇ ਦਿਓ, ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ। ਕਲਗੀਧਰ ਪਾਤਸ਼ਾਹ ਨੇ ਰਹਿੰਦਾ ਪ੍ਰਸ਼ਾਦਾ ਥਾਲ ਉਹਨੂੰ ਦੇ ਦਿੱਤਾ, ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ, ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ। ਕਹਿੰਦੇ ਲੈ ਲੈ ਜਾ। ਕਹਿੰਦਾ ਮਹਾਰਾਜ ਮੈਂ ਘਰ ਲੈ ਕੇ ਜਾਣਾ ਚਾਹੁੰਦਾ, ਤੁਹਾਡਾ ਸੀਤ ਪ੍ਰਸ਼ਾਦ ਮੇਰੇ ਭਰਾ ਮੇਰੇ ਬੱਚੇ ਛਕ ਲੈਣ, ਮੇਰੇ ਬੱਚਿਆਂ ਦਾ ਭਲਾ ਹੋ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੀ ਮਰਜ਼ੀ ਹੈ। ਉਹ ਲੈ ਗਿਆ, ਮਨ 'ਚ ਆਇਆ ਮੈਂ ਗੁਰੂ ਦਾ ਸੀਤ ਪ੍ਰਸ਼ਾਦ ਛਕਾਵਾਂਗਾ, ਭਰਾਵਾਂ ਦਾ ਵੀ ਭਲਾ ਹੋਏਗਾ, ਬੱਚਿਆਂ ਦਾ ਵੀ ਭਲਾ ਹੋਏਗਾ। ਜਦੋਂ ਜਾ ਕੇ ਹਵੇਲੀ ਦੇ ਵਿਹੜੇ 'ਚ ਵੜਿਆ, ਆਵਾਜ਼ ਦੇ ਕੇ ਕਹਿੰਦਾ ਬਈ ਆ ਜਾਓ, ਗੁਰੂ ਦਾ ਸੀਤ ਪ੍ਰਸ਼ਾਦ ਮਿਲਿਆ, ਆ ਜਾਓ ਭਾਈ ਗੁਰੂ ਦਾ ਪ੍ਰਸ਼ਾਦ ਲੈ ਲਓ। ਤਾਂ ਜਦੋਂ ਥਾਲ ਵੇਖਿਆ ਨਾ, ਸ਼ਰਾਬ ਵਿੱਚ ਰੱਜੇ ਹੋਏ ਉਹਦੇ ਭਰਾ ਤਖਤਮਲ ਨੇ ਹੱਥ ਮਾਰ ਕੇ ਥਾਲ ਸੁੱਟਤਾ, ਕਹਿੰਦਾ ਗੁਰੂ ਦੀਆਂ ਜੂਠਾਂ ਵੀ ਘਰ ਨੂੰ ਚੁੱਕ ਕੇ ਲਿਆਉਣ ਲੱਗ ਪਿਆ। ਸਾਰਾ ਪ੍ਰਸ਼ਾਦਾ ਮਿੱਟੀ 'ਚ ਰੁਲ ਗਿਆ, ਦਾਲ ਸਬਜ਼ੀ ਭਾਜੀ ਰੋਟੀ ਮਿੱਟੀ 'ਚ ਰੇਤੇ 'ਚ ਲਿਬੜ ਗਈ, ਖਾਣ ਦੇ ਯੋਗ ਨਾ ਰਹੀ। ਇਹਨੇ ਟੋਆ ਪੱਟ ਕੇ ਦੱਬ ਦਿੱਤਾ। ਜਦੋਂ ਸ਼ਾਮਾਂ ਨੂੰ ਗੁਰੂ ਦੇ ਦਰਬਾਰ 'ਚ ਆਇਆ ਨਾ, ਜਿੱਥੇ ਅੱਜ ਗੁਰਦੁਆਰਾ ਜ਼ਫਰਨਾਮਾ ਸਾਹਿਬ ਆ, ਪਾਤਸ਼ਾਹ ਦੂਰੋਂ ਹੱਸ ਪਏ, ਕਹਿੰਦੇ ਸ਼ਮੀਰਿਆ ਕਰ ਲਿਆ ਭਰਾਵਾਂ ਦਾ ਭਲਾ, ਕਹਿੰਦੇ ਸ਼ਮੀਰਿਆ ਹੋ ਗਿਆ ਤੇਰੇ ਭਰਾਵਾਂ ਦਾ ਬੱਚਿਆਂ ਦਾ ਭਲਾ। ਅੱਖਾਂ ਭਰ ਕੇ ਰੋ ਪਿਆ। ਕਹਿੰਦਾ ਮਹਾਰਾਜ ਉਹਨੇ ਪ੍ਰਸ਼ਾਦਾ ਸੁੱਟ ਦਿੱਤਾ, ਮਹਾਰਾਜ ਸ਼ਰਾਬੀ ਭਰਾ ਤਖਤ ਮਲ ਨੇ ਪ੍ਰਸ਼ਾਦਾ ਸੁੱਟ ਦਿੱਤਾ। ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ, ਆਪੋ ਆਪਣਾ ਲਿਖ ਹੈ, ਤੂੰ ਸੇਵਾ ਕਰਿਆ ਕਰ, ਤੇਰਾ ਭਲਾ ਹੋਏਗਾ। ਇਹਦਾ ਮਤਲਬ ਕਿਸੇ ਦੇ ਲੇਖ ਨਹੀਂ ਬਦਲੇ ਜਾ ਸਕਦੇ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਸਾਹਿਬ ਕਹਿੰਦੇ ਤੂੰ ਸੇਵਾ ਕਰਿਆ ਕਰ। ਉਹ ਸੇਵਾ ਕਰਨ ਲੱਗ ਪਿਆ। ਇੱਕ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਹਦੇ ਕੋਲ ਬੈਠੇ, ਕਹਿੰਦੇ ਸ਼ਮੀਰਿਆ ਤੇਰੀ ਸੇਵਾ 'ਤੇ ਸਾਡਾ ਮਨ ਬਹੁਤ ਖੁਸ਼ ਹੈ, ਕੁਝ ਮੰਗ ਲਾ ਚੱਲ, ਜੇ ਕੁਝ ਮੰਗਣਾ ਤਾਂ ਮੰਗ ਲਾ। ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰਾ ਭਲਾ ਕਰ ਦਿਓ, ਤੁਸੀਂ ਰੋਜ਼ ਕਹਿੰਦੇ ਰਹਿੰਦੇ ਹੋ ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ, ਸ਼ਮੀਰਿਆ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ। ਕਹਿੰਦੇ ਮਹਾਰਾਜ ਮੇਰਾ ਭਲਾ ਕਰ ਦਿਓ, ਮਹਾਰਾਜ ਮੈਨੂੰ ਨਾ ਮੁਕਤੀ ਦੇ ਦਿਓ, ਮੈਨੂੰ ਮਹਾਰਾਜ ਮੁਕਤੀ ਦੇ ਦਿਓ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਰਾਜ ਚਾਹੀਦਾ, ਤੇਰੀਆਂ ਪੀੜ੍ਹੀਆਂ ਤੱਕ ਰਾਜ ਹੋਏਗਾ, ਪੈਸਾ ਚਾਹੀਦਾ, ਰਾਜ ਚਾਹੀਦਾ, ਸੁੱਖ ਚਾਹੀਦਾ, ਜੋ ਮੰਗਣਾ ਮੰਗ ਲੈ, ਪਰ ਤੈਨੂੰ ਮੁਕਤੀ ਨਹੀਂ ਦੇ ਸਕਦੇ। ਹੁਣ ਕਿਹਾ ਮਹਾਰਾਜ ਇਹ ਕਿਵੇਂ ਹੋ ਸਕਦਾ? ਪੂਰਾ ਗੁਰੂ ਹੋਵੇ ਤਾਂ ਮੁਕਤੀ ਨਾ ਦੇ ਸਕੇ? ਮਹਾਰਾਜ ਐਂ ਨਹੀਂ ਹੋ ਸਕਦਾ। ਮਹਾਰਾਜ ਤੁਹਾਤੋਂ ਮੁਕਤੀ ਚਾਹੀਦੀ ਹੈ, ਰਾਜ ਭਾਗ ਪੈਸਾ ਨਹੀਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਧਾਰੈ। ਮਹਾਰਾਜ ਤੁਸੀਂ ਮੁਕਤੀ ਦੀ ਦਾਤ ਦਿੰਦੇ ਹੋ, ਮੈਨੂੰ ਕਿਉਂ ਨਹੀਂ ਮੁਕਤ ਕਰਨਾ? ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ, ਤੇਰੇ 14 ਜਨਮ ਧਰਤੀ 'ਤੇ ਅਜੇ ਹੋਣੇ ਆ, ਹੋਰ 14 ਜਨਮ। ਕਹਿੰਦੇ ਤੇਰੇ ਕਰਮ ਇੰਨੇ ਇਕੱਠੇ ਹੋ ਗਏ, 14 ਜਨਮ ਤੇਰੇ ਹੋਰ ਹੋਣੇ ਅਜੇ ਧਰਤੀ 'ਤੇ। ਇੱਕ ਜਨਮ ਵਿੱਚ ਕਹਿੰਦੇ ਤੂੰ ਇਲ ਬਣਨਾ, ਰੱਜ ਰੱਜ ਮਾਸ ਖਾਈ ਜਿਹੜਾ ਤੇਰਾ ਦਿਲ ਕਰ ਰਿਹਾ। ਦੇਖੋ ਜੋ ਮਨ ਵਿੱਚ ਹੈ ਨਾ ਉਹ ਕਰਮ ਬਣ ਜਾਂਦੇ। ਕਹਿੰਦੇ ਇੱਕ ਜਨਮ ਤੇਰਾ ਸੱਪ ਦਾ ਹੋਣਾ, ਇੱਕ ਜਨਮ ਤੇਰਾ ਮਾਨਸ ਦੇਹੀ ਦਾ ਹੋਣਾ, ਜਿਹ 'ਚ ਤੂੰ ਬਹੁਤ ਗਰੀਬ ਹੋਣਾ, ਮੰਗ ਮੰਗ ਕੇ ਖਾਣਾ, ਤੈਨੂੰ ਦੁੱਖ ਰੋਗ ਗਰੀਬੀ ਆਉਣੀ ਹੈ। ਉਦੋਂ ਕਿਤੇ ਰੱਬ ਨੂੰ ਯਾਦ ਕਰੀ, ਫਿਰ ਦੇਖਾਂਗੇ। ਜਦੋਂ ਗੁਰੂ ਨੇ ਕਹਿਤਾ ਨਾ ਫਿਰ ਦੇਖਾਂਗੇ, ਭਾਈ ਸ਼ਮੀਰਾ ਮਹਾਰਾਜ ਦੇ ਚਰਨਾਂ ਢਹਿ ਪਿਆ। ਕਹਿੰਦਾ ਮਹਾਰਾਜ ਇੱਦਾਂ ਨਾ ਕਹੋ ਫਿਰ ਦੇਖਾਂਗੇ, ਇਸੇ ਜਨਮ ਵਿੱਚ ਮੁਕਤ ਕਰੋ। ਮਹਾਰਾਜ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਰਾਜ ਨਾ ਚਾਹੂ। ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਦਾਤ ਝੋਲੀ ਵਿੱਚ ਪਾਓ, ਜਨਮ ਮਰਨ ਤੋਂ ਮੁਕਤ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆ ਕੇ ਬੋਲੇ, ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ? ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ। ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ 'ਚ ਕਰਾਂਗੇ, ਸ਼ਮੀਰਿਆ ਇੱਕ ਗੱਲ ਸੁਣ ਫਿਰ। ਕਹਿੰਦੇ ਤੈਨੂੰ ਫਿਰ ਸਾਡੇ ਬਚਨ ਮੰਨਣਾ ਪੈਣਾ। ਆਹ ਹੁਣ ਸੁਣਿਓ ਧਿਆਨ ਨਾਲ। ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ। ਕਹਿੰਦੇ ਮਹਾਰਾਜ ਹੁਕਮ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ, ਇੱਕ ਵਾਰ ਆਖੋ ਸਤਨਾਮ ਸ੍ਰੀ, ਘਰ ਜਾ ਕੇ ਸਲਾਹ ਨਾ ਕਰੀ। ਜੇ ਤੂੰ ਭਰਾਵਾਂ ਦੀ ਬੱਚਿਆਂ ਦੀ ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ, ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ, ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈਣ। ਕਹਿੰਦੇ ਭਰਾਵਾਂ ਦੀ ਸਲਾਹ 'ਚ ਨਾ ਪਈ ਹੁਣ, ਜੋ ਤੈਨੂੰ ਅਸੀਂ ਕਹਿਣ ਲੱਗੇ ਹਾਂ ਸ਼ਮੀਰਿਆ ਬਚਨ ਮੰਨ ਲਈ, ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ। ਕਹਿੰਦੇ ਮਹਾਰਾਜ ਹੁਕਮ ਕਰੋ। ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਸ਼ਮੀਰਿਆ ਕੱਲ੍ਹ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, ਸਵੇਰੇ ਕਿਸੀ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਛਕ ਲਈ, ਸਲਾਹ ਨਾ ਕਰੀ। ਕਹਿੰਦਾ ਮਹਾਰਾਜ ਸਤ ਵਚਨ, ਸਤ ਵਚਨ। ਇਹਨੇ ਘਰ ਜਾ ਕੇ ਸਲਾਹ ਨਹੀਂ ਕੀਤੀ, ਨਾ ਭਰਾਵਾਂ ਨੂੰ ਦੱਸਿਆ, ਨਾ ਘਰਦਿਆਂ ਨੂੰ ਦੱਸਿਆ, ਨਾ ਬੱਚਿਆਂ ਨੂੰ ਦੱਸਿਆ। ਅਗਲੀ ਸਵੇਰ ਕਿਸੀ ਇਸ਼ਨਾਨ ਕਰਕੇ ਆਇਆ, ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ, ਕਿਸੀ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ। ਤੁਹਾਡੇ 'ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ, 5 ਚੁਲੇ ਭਰ ਕੇ ਕੇਸਾਂ 'ਚ ਪਾਏ ਜਾਂਦੇ ਨੇ, ਅਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਛੱਟੇ ਕੇਸਾਂ ਵਿੱਚ ਫਿਰ ਨੇਤਰਾਂ 'ਚ ਪਾਏ ਜਾਂਦੇ ਨੇ, 5 ਚੁਲੇ ਛਕਾਏ ਜਾਂਦੇ ਨੇ। ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ, ਫਿਰ 5 ਪਿਆਰੇ ਕਹਿੰਦੇ ਨੇ ਅੱਜ ਕੇਸੀ ਇਸ਼ਨਾਨ ਨਾ ਕਰਿਓ, ਕੱਲ੍ਹ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨਾ। ਕਿਉਂ? ਕੇਸਾਂ ਵਿੱਚ ਅੰਮ੍ਰਿਤ ਸਿੰਚਿਆ, ਕੁਝ ਘੰਟੇ ਰਾਤ ਰਹਿਣ ਦਿਓ ਅੰਮ੍ਰਿਤ ਕੇਸਾਂ 'ਚ, ਜਾਂਦੇ ਨਾ ਨਹਾ ਲਿਓ, ਕੇਸਾਂ ਵਿੱਚ ਰਹਿਣ ਦਿਓ ਅੰਮ੍ਰਿਤ, ਗੁਰੂ ਗੁਰੂ ਜਪਿਓ, ਸਾਧ ਸੰਗਤ ਉਹ ਦਿਨ ਹੀ ਵੱਖਰਾ ਹੁੰਦਾ। ਜਦੋਂ ਭਾਈ ਸ਼ਮੀਰੇ ਨੂੰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਖੰਡੇ ਵਾਟੇ ਦੀ ਪੌਲ ਛਕੀ, ਇਹ ਘਰ ਚਲਾ ਗਿਆ। ਰਾਤ ਪਈ, ਇਹਦੀਆਂ ਅੱਖਾਂ ਬੰਦ, ਨੀਂਦ ਪਈ, ਅਤੇ ਥੋੜ੍ਹੀ ਜਿਹੀ ਨੀਂਦ ਆਈ, ਇੰਨੇ ਨੂੰ ਇਹਨੂੰ ਸੁਪਨਾ ਆ ਗਿਆ, ਬੜਾ ਡਰਾਉਣਾ ਸੁਪਨਾ ਆਇਆ, ਡਰ ਕੇ ਉੱਠ ਖੜਿਆ। ਫਿਰ ਇਹਨੇ ਘੜੇ 'ਚੋਂ ਪਾਣੀ ਪੀਤਾ, ਗੁਰੂ ਗੁਰੂ ਕਰਦਿਆਂ ਫਿਰ ਸੌਂ ਗਿਆ। ਅਜੇ ਅੱਖ ਲੱਗੀ ਹੈ, ਫਿਰ ਡਰਾਉਣਾ ਸੁਪਨਾ ਆ ਗਿਆ, ਡਰ ਕੇ ਫਿਰ ਉੱਠਿਆ, ਫਿਰ ਨੀਂਦ ਆਈ ਅਤੇ ਫਿਰ ਡਰਾਉਣਾ ਸੁਪਨਾ ਆ ਗਿਆ, ਸੱਪ ਚੜ੍ਹ ਕੇ ਇਹਦੇ ਸੁੱਤੇ ਪਏ ਦੇ ਉੱਤੇ। ਫਿਰ ਨੀਂਦ ਆਉਂਦੀ ਹੈ, ਕਦੇ ਇੱਲਾਂ ਵੱਢ ਕੇ ਖਾਂਦੀਆਂ ਨੇ, ਇਹਨੂੰ ਡਰ ਲੱਗਣ ਲੱਗ ਪਿਆ, ਉੱਠ ਕੇ ਬਹਿ ਗਿਆ। ਗੁਰੂ ਗੁਰੂ ਜਪਦੇ ਅੰਮ੍ਰਿਤ ਵੇਲਾ ਹੋ ਗਿਆ, ਕਿਸੀ ਇਸ਼ਨਾਨ ਕੀਤਾ, ਫਿਰ ਦਿਨ ਚੜ੍ਹਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਦਿਨੇ ਕੰਗੜ ਦੇ ਵਿਚਕਾਰ ਜਿੱਥੇ ਜ਼ਫਰਨਾਮਾ ਉੱਥੇ ਆ ਗਿਆ, ਆ ਕੇ ਸੇਵਾ 'ਚ ਲੱਗ ਗਿਆ। ਸਾਧ ਸੰਗਤ ਇੱਕ ਦਿਨ ਸੇਵਾ ਦਾ ਲੰਘਿਆ, 2 ਦਿਨ ਲੰਘੇ, ਜਦੋਂ ਪਾਤਸ਼ਾਹ ਉੱਥੋਂ ਚੱਲਣ ਲੱਗੇ ਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਦਿੱਤਾ, ਸੀਸਾਂ ਦਿੱਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਲਵੇ ਦੀ ਧਰਤੀ ਤੋਂ ਅੱਗੇ ਤੁਰਨ ਲੱਗੇ ਤਾਂ ਸਾਹਮਣੇ ਜਦੋਂ ਸਾਰੀ ਸੰਗਤ ਨੂੰ ਸੀਸ ਦਿੱਤੀ, ਸ਼ਮੀਰਾ ਵੀ ਖੜਾ, ਭਾਈ ਸ਼ਮੀਰਾ ਅੱਖਾਂ ਭਰ ਕੇ ਰੋ ਰਿਹਾ, ਹੱਥ ਜੁੜੇ ਹੋਏ ਨੇ, ਪਾਤਸ਼ਾਹ ਕੋਲੋਂ ਲੰਘਣ ਲੱਗੇ। ਕਹਿੰਦੇ ਸ਼ਮੀਰਿਆ, ਮੋਢੇ ਤੇ ਹੱਥ ਧਰ ਕੇ ਬੋਲੇ, ਕਹਿੰਦੇ ਤੂੰ ਕਿਉਂ ਰੋ ਰਿਹਾ ਭਾਈ, ਤੂੰ ਕਿਉਂ ਰੋ ਰਿਹਾ? ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਪਤਾ ਨਹੀਂ ਦੁਬਾਰਾ ਤੁਹਾਡੇ ਜ਼ਿੰਦਗੀ 'ਚ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ, ਮੇਰੇ ਭਾਗ ਵੱਡੇ, ਇੰਨਾ ਸਮਾਂ ਤੁਹਾਡੇ ਚਰਨਾਂ 'ਚ ਸੇਵਾ ਕੀਤੀ, ਪਤਾ ਨਹੀਂ ਦੁਬਾਰਾ ਦਰਸ਼ਨ ਹੋਣ ਜਾਂ ਨਾ ਹੋਣ। ਪਰ ਪਾਤਸ਼ਾਹ ਇੱਕ ਤੁਹਾਨੂੰ ਬੇਨਤੀ ਕਰਨੀ, ਮਹਾਰਾਜ ਮੇਰੀ 84 ਕੱਟ ਦਿਓ, ਮੇਰਾ ਜਨਮ ਮਰਨ ਮਿਟਾ ਦਿਓ। ਮਹਾਰਾਜ ਜਿਹੜੇ 14 ਜਨਮ ਤੁਸੀਂ ਕਹਿੰਦੇ ਸੀ ਉਹ ਮੈਨੂੰ ਭੋਗਣੇ ਨਾ ਪੈਣ, ਪਤਾ ਨਹੀਂ ਦੁਬਾਰਾ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ, ਮਹਾਰਾਜ ਮੈਨੂੰ ਮੁਕਤ ਕਰ ਦਿਓ। ਰੋਂਦੇ ਹੋਏ ਸ਼ਮੀਰੇ ਦੀਆਂ ਅੱਖਾਂ ਪੂੰਝਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ ਬਈ? ਕਹਿੰਦਾ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ, ਜਿਹੜੇ ਤੁਸੀਂ ਕਹਿੰਦੇ ਸੀ 14 ਜਨਮ ਤੈਨੂੰ ਭੋਗਣੇ ਪੈਣੇ, ਮਹਾਰਾਜ ਉਹ ਨਾ ਭੋਗਣੇ ਪੈਣ, ਮੇਰੇ 'ਤੇ ਕਿਰਪਾ ਕਰਿਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ? ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੌਲ ਛੱਕ ਲਈ ਹੈ, ਤੇਰੇ 14 ਜਨਮ ਰਾਤੀ ਸੁਪਨੇ ਵਿੱਚ ਹੀ ਕੱਟ ਦਿੱਤੇ। ਕਹਿੰਦੇ ਤੈਨੂੰ ਸੁਪਨਾ ਆਇਆ ਸੀ ਜਿੱਦਣ ਅੰਮ੍ਰਿਤਪਾਨ ਕੀਤਾ? ਕਹਿੰਦਾ ਮਹਾਰਾਜ ਬਹੁਤ ਡਰਾਉਣੇ ਸੁਪਨੇ ਆਏ ਸੀ। ਕਹਿੰਦੇ ਤੇਰੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ, ਹੁਣ ਤੈਨੂੰ ਕੋਈ ਜਨਮ ਨਹੀਂ ਭੋਗਣਾ ਪੈਣਾ, ਤੂੰ ਗੁਰੂ ਦਾ ਬਚਨ ਕਮਾਇਆ, ਗੁਰੂ ਨੇ ਤੇਰੀ ਜ਼ਿੰਮੇਵਾਰੀ ਲੈ ਲਈ, ਸਤਿਗੁਰ ਕੈ ਜਨਮ ਹੈ। ਸਤਿਗੁਰ ਕੈ ਜਨਮ ਹੈ ਗਵਨ ਮਿਟਾਇਆ। ਜਿੱਦਣ ਕੋਈ ਸਿੱਖ ਗੁਰੂ ਦਾ ਬਚਨ ਕਮਾ ਲੈਂਦਾ, ਫਿਰ ਗੁਰੂ ਦੀ ਜ਼ਿੰਮੇਵਾਰੀ ਸੰਤੋ ਸਾਗਰ ਪਾਰ ਉਤਰੀ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ ਹੈ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਭਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿੱਦਣ ਗੁਰੂ ਦਾ ਬਚਨ ਮੰਨਣ ਲੱਗ, ਫਿਰ ਗੁਰੂ ਦੀ ਜ਼ਿੰਮੇਵਾਰੀ ਹੈ ਕਿ ਨਰਪਤ ਨਾਰਾਇਣ ਨਮਸ਼ਕਾਰੇ ਪੜ੍ਹੋ।

ਆਖੋ ਸਤਨਾਮ ਸ੍ਰੀ। ਮੇਰੇ ਇੱਕ ਸੱਜਣ ਨੇ, ਦੋ ਸਕੇ ਭਰਾ, ਇੱਕ ਦਾ ਨਾਂ ਮੋਹਨ ਸਿੰਘ, ਇੱਕ ਦਾ ਨਾਂ ਸੋਹਣ ਸਿੰਘ। ਤਾਂ ਹੁਣ ਮੋਹਨ ਸਿੰਘ ਜੀ ਕਨੇਡਾ ਰਹਿੰਦੇ ਨੇ, ਬਜ਼ੁਰਗ ਨੇ, ਬਹੁਤ ਬਜ਼ੁਰਗ ਨੇ। ਉਹ ਕਹਿੰਦਾ ਭਾਈ ਸਾਹਿਬ, ਅਸੀਂ 35 ਸਾਲ ਨੌਕਰੀ ਕੀਤੀ ਦੋਹਾਂ ਭਰਾਵਾਂ ਨੇ। ਕਹਿੰਦਾ ਫਿਰ ਰਿਟਾਇਰ ਹੋ ਗਏ, ਬੱਚੇ ਵਿਆਹੇ ਗਏ। ਕਹਿੰਦਾ ਮੈਂ ਆਪਣੇ ਭਰਾ ਨੂੰ ਕਿਹਾ ਵੀ ਸੋਹਣ, ਹੁਣ ਆਪਾਂ ਅੰਮ੍ਰਿਤ ਛਕ ਲਈਏ, ਗੁਰੂ ਦੇ ਲੜ ਲੱਗ ਜਾਈਏ। ਬਹੁਤ ਸ਼ਰਾਬ ਪੀ ਲਈ, ਹੁਣ ਕੁੜਮਾਂ ਵਾਲੇ ਹੋਵੇ ਚੰਗੇ ਨਹੀਂ ਲੱਗਦੇ। ਕਹਿੰਦਾ ਉਹ ਮੰਨ ਗਿਆ। ਕਹਿੰਦਾ ਅਸੀਂ ਜੌਲਾਂ ਵਾਲੇ ਸੰਤਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਸੀ ਸੰਗਰਾਂਦ ਵਾਲੇ ਦਿਨ। ਕਹਿੰਦਾ ਅਸੀਂ ਉੱਦਣ ਚਲੇ ਗਏ ਪਿੰਡੋਂ ਤੁਰੇ, ਮਾਣਕਾ ਘੁੰਮਣਾ ਉਹਨਾਂ ਦਾ ਪਿੰਡ ਹੈ। ਕਹਿੰਦਾ ਜਦੋਂ ਰਾਮਾ ਮੰਡੀ ਤੋਂ ਬੱਸ ਬਦਲਣੀ ਸੀ ਨਾ, ਦੇਖੋ ਬੰਦੇ ਦੇ ਕਰਮ ਕਿੱਦਾਂ ਧੋਖਾ ਦਿੰਦੇ। ਕਹਿੰਦਾ ਜਿਹੜੀ ਬੱਸ 9:15 ਆਉਂਦੀ ਸੀ ਨਾ ਸਵੇਰੇ, ਉਹ ਮਿਸ ਹੋ ਗਈ। ਕਹਿੰਦਾ ਅਸੀਂ ਦੁਕਾਨਾਂ ਵਾਲਿਆਂ ਨੂੰ ਪੁੱਛੋ, ਕਹਿੰਦੇ ਘੰਟੇ ਕੁ ਬਾਅਦ ਫਿਰ ਬੱਸ ਆ ਜਾਂਦੀ ਹੈ, ਚਲੋ ਅੰਮ੍ਰਿਤ ਸੰਚਾਰ ਤਾਂ 12 ਵਜੇ ਸ਼ੁਰੂ ਹੋਣਾ ਹੈ। ਕਹਿੰਦਾ ਮੈਂ ਕਿਹਾ ਚਲੋ 10:15 ਵਾਲੀ ਬੱਸੇ ਚੱਲ ਜਾਂਗੇ। ਅਸੀਂ ਖਲੋ ਗਏ, ਦੋਵਾਂ ਭਰਾਵਾਂ ਨੇ ਝੋਲਿਆਂ ਵਿੱਚ ਕਕਾਰ ਪਾਏ ਹੋਏ ਆ ਵੀ ਉੱਥੇ ਜਾ ਕੇ ਪਹਿਨਾਂਗੇ। ਕੇਸੀ ਇਸ਼ਨਾਨ ਕਰਕੇ ਗਏ, ਸੂਝਵਾਨ ਬੰਦੇ, ਬੱਚੇ ਵਿਆਹੇ ਹੋਏ। ਕਹਿੰਦਾ ਅਸੀਂ ਚੌਂਕ 'ਚ ਖੜ੍ਹੇ। ਕਹਿੰਦਾ ਕਰਮ ਇੱਦਾਂ ਧੋਖਾ ਦਿੰਦੇ। ਕਹਿੰਦਾ ਮੇਰਾ ਭਰਾ ਜਿਹੜਾ ਸੋਹਣ ਸਿੰਘ, ਕਹਿੰਦਾ ਉਹਦੀ ਨਜ਼ਰ ਨਾ ਸਾਹਮਣੇ ਚੌਂਕ 'ਚ ਲਾਈਟਾਂ ਜਗਣ ਅਤੇ ਰੰਗ ਬਿਰੰਗੀਆਂ ਸ਼ਰਾਬ ਦੀਆਂ ਬੋਤਲਾਂ ਚਮਕਣ, ਕਿਉਂਕਿ ਠੇਕੇ ਵਾਲੇ ਲਾਈਟਾਂ ਵੀ ਬਹੁਤ ਲਾ ਕੇ ਰੱਖਦੇ ਨਾ, ਅਤੇ ਜੇ ਕਿਸੇ ਨੂੰ ਘੱਟ ਵੀ ਦੇਖਦਾ ਉਹਨੂੰ ਵੀ ਦਿਸ ਜਾਏ ਵੀ ਠੇਕਾ। ਇੱਕ ਲਿਖਣਗੇ ਵੀ ਲਾਲ ਅੱਖਰਾਂ ਵਿੱਚ ਵੀ ਠੇਕਾ ਦੇਸੀ ਅੰਗਰੇਜ਼ੀ ਸ਼ਰਾਬ ਦਾ, ਮੋਟੇ ਅੱਖਰਾਂ, ਜਿਹਨੂੰ ਘੱਟ ਨਜ਼ਰ ਆਉਂਦਾ ਨਾ ਐਨਕ ਵਾਲੇ ਨੂੰ, ਉਹਨੂੰ ਵੀ ਨਜ਼ਰ ਆਵੇ ਵੀ ਠੇਕਾ ਆ ਗਿਆ। ਉਹ ਕਹਿੰਦਾ ਚਮਕਣ ਬੋਤਲਾਂ। ਕਹਿੰਦਾ ਭਾਈ ਸਾਹਿਬ ਜੀ, ਕਰਮਾਂ ਨੇ ਧੋਖਾ ਦੇ ਦਿੱਤਾ ਮੇਰਾ ਭਰਾ ਸੋਹਣ ਸਿੰਘ। ਕਹਿੰਦਾ ਉਹਦਾ ਮਨ ਨਾ ਟਿਕਿਆ, ਉਹਨੇ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਕੇ ਕਹਿੰਦਾ ਮੋਹਨ ਸਿੰਘ ਤੂੰ ਛਕ ਲਾ, ਮੈਂ ਤਾਂ ਫਿਰ ਕਿਤੇ ਦੇਖੂੰਗਾ। ਕਹਿੰਦਾ ਉਹਨੇ ਜਾ ਕੇ ਬੋਤਲ ਲੈ ਲਈ, ਅੱਧੀ ਉੱਥੇ ਪੀ ਲਈ, ਅੱਧੀ ਘਰ ਨੂੰ ਲੈ ਗਿਆ। ਕਹਿੰਦਾ ਮੈਂ ਮਹਾਰਾਜ ਦਾ ਨਾਮ ਜਪਦਿਆਂ ਜਪਦਿਆਂ ਜੌਲਾਂ ਪਹੁੰਚ ਕੇ ਉੱਥੇ ਖੰਡੇ ਵਾਟੇ ਦੀ ਪੌਲ ਛੱਕੀ, ਅੰਮ੍ਰਿਤ ਛੱਕ ਲਿਆ। ਅੱਜ ਉਹ ਬਜ਼ੁਰਗ ਨੇ, 2-3 ਆਦਮੀ ਸਹਿਜ ਪਾਠ ਕਰਦੇ ਨੇ, ਅੰਮ੍ਰਿਤ ਛੱਕਿਆ ਉਹਨਾਂ ਨੂੰ 20 ਸਾਲ ਤੋਂ ਵੱਧ ਸਮਾਂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ। ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਭਰਾ ਦਾ ਹੁਣ ਸੋਹਣ ਦਾ ਕੀ ਹਾਲ ਹੈ। ਕਹਿੰਦਾ ਉਹਦਾ ਤਾਂ ਹਾਲ ਪੁੱਛੋ ਨਾ ਬਾਬਾ ਜੀ। ਮੈਂ ਕਿਹਾ ਕਿਉਂ? ਕਹਿੰਦਾ ਕਰਮਾਂ ਨੇ ਇੰਨਾ ਧੋਖਾ ਦਿੱਤਾ, ਉਸ ਦਿਨ ਖੁੰਝ ਗਿਆ ਅੰਮ੍ਰਿਤ ਛਕਣ ਤੋਂ, ਮੁੜ ਕੇ ਜ਼ਿੰਦਗੀ 'ਚੋਂ ਸਵੱਬ ਨਹੀਂ ਬਣਿਆ, ਉਹ ਵਕਤ ਦੁਬਾਰਾ ਨਹੀਂ ਜ਼ਿੰਦਗੀ ਵਿੱਚ ਆਇਆ। ਕਹਿੰਦਾ ਉਹਦੀ ਸ਼ਰਾਬ ਵੱਧਦੀ ਗਈ, ਉਹਦਾ ਸ਼ੂਗਰ ਦਾ ਰੋਗ ਵੱਧਦਾ ਗਿਆ। ਅਤੇ ਕਹਿੰਦਾ ਭਾਈ ਸਾਹਿਬ ਜੀ, ਹੁਣ ਸ਼ੂਗਰ ਨਾਲ ਪਹਿਲਾਂ ਇੱਕ ਪੈਰ ਇੱਕ ਲੱਤ ਕੱਟੀ ਆ, ਹੁਣ ਦੂਜੀ ਲੱਤ ਕੱਟਣ 'ਤੇ ਹੋਇਓ। ਕਹਿੰਦੇ ਮੈਂ ਹੁਣ ਉਹਨੂੰ ਕਹਿੰਦਾ ਉਹਨਾਂ ਹੁਣ ਛੱਕ ਲੈਂਗਾ ਅੰਮ੍ਰਿਤ। ਕਹਿੰਦਾ ਹੁਣ ਉਹ ਰੋਂਦਾ ਧਾਹਾਂ ਮਾਰ ਮਾਰ ਕੇ, ਰੋਂਦਾ ਬਹੁਤ, ਹੁਣ ਨਹੀਂ ਮੈਂ ਛੱਕ। ਇਹ ਵਕਤ ਲੰਘ ਜਾਂਦਾ, ਜ਼ਿੰਦਗੀ 'ਚ ਦੁਬਾਰਾ ਨਹੀਂ ਆਉਂਦਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ, ਖਾਲਸੇ ਦਾ ਮਹਾਨ ਸਿਰਜਣਾ ਪੁਰਬ ਵਿਸਾਖੀ ਦਾ ਦਿਹਾੜਾ ਆ ਰਿਹਾ, ਵਕਤ ਲੰਘ ਨਾ ਜਾਵੇ, ਅੰਮ੍ਰਿਤ ਛਕੋ, ਗੁਰੂ ਦੇ ਪੁੱਤਰ ਧੀਆਂ ਬਣੀਏ, ਜਨਮ ਸਫਲ ਕਰੀਏ, ਇਹ ਗੁਰੂ ਦੇ ਲਿਖੇ ਲਾਓ ਹੁਣ ਵਕਤ। ਦੇਖੋ ਇਹ ਸਿੱਧੀ ਗੱਲ ਹੈ, ਜਿਨ੍ਹਾਂ ਦੀ ਉਮਰ 40 ਸਾਲ ਦੀ ਹੋ ਗਈ ਨਾ, 41 ਸਾਲ, ਹੁਣ ਇਮਾਨਦਾਰੀ ਨਾਲ ਗੁਰੂ ਦੇ ਲੜ ਲੱਗ ਜਾਇਓ, ਕਿਉਂ 40 ਸਾਲ ਤੱਕ ਸਾਰਾ ਕੋਈ ਬੰਦਾ ਦੇਖ ਲੈਂਦਾ, ਖਾਣ ਪੀਣ ਪਹਿਨਣ ਦਾ ਸ਼ੌਕ 40 ਸਾਲ ਤੱਕ ਰੀਝਾਂ ਜਿਹੀਆਂ ਪੂਰੀਆਂ ਹੋ ਜਾਂਦੀਆਂ ਨੇ। ਉਹ ਤੋਂ ਬਾਅਦ ਜੇ ਫਿਰ ਵੀ ਬੰਦੇ ਨੇ ਕਰਨਾ, ਉਹ ਸਾਧ ਸੰਗਤ ਤੁਹਾਡੀ ਆਪਣੀ ਕਰਮਾਂ ਦੀ ਫਿਰ ਖੇਡ ਹੈ। ਦੇਖੋ ਕਈ ਬੰਦੇ ਉਮਰ ਛੁਪਾਉਂਦੇ ਰਹਿੰਦੇ ਵੀ 40 ਸਾਲ ਛੁਪੀ ਜਾਓ, 40 ਸਾਲ 'ਤੇ ਚਿੱਟੇ ਵਾਲ ਆਉਣ ਲੱਗ ਪੈਂਦੇ ਆ, ਕਈ ਫਿਰ ਛੁਪਾਉਣ ਲੱਗ ਪੈਂਦੇ ਆ, ਕਾਲਕ ਕੁਲਕ ਜਿਹੇ ਲਾ ਕੇ ਥੋੜ੍ਹੇ ਛਿਪ ਜਾਂਦੇ ਆ, ਪਰ ਐਂ ਨਾ ਸਮਝੋ ਵੀ ਉਮਰ ਛੁਪ ਜਾਂਦੀ ਹੈ ਭਾਈ। ਇਹ ਤੁਹਾਨੂੰ ਬੇਨਤੀ ਹੈ, 40 ਸਾਲ ਤੱਕ ਠੀਕ ਹੈ, ਰੀਝਾਂ ਪੂਰੀਆਂ ਹੋ ਜਾਂਦੀਆਂ, ਘੁੰਮਣ ਫਿਰਨ ਦਾ ਵੀ ਇੱਦਾਂ ਦਾ, ਪਹਿਨਣਾ ਖਾਣਾ ਘੁੰਮਣਾ ਫਿਰਨਾ। ਆ ਬੀਬੀਆਂ ਨੂੰ ਕਈ ਵਾਰ ਸ਼ੌਕ ਜਿਹਾ ਹੁੰਦਾ ਵੀ ਵਾਲ ਕਾਲੇ ਕਰਨੇ, ਹਜੇ ਤਾਂ ਮੈਂ ਹਾਈਲਾਈਟ ਕਰਾਉਣੇ ਆ ਵਾਲ, ਹੁਣ ਨਵਾਂ ਕੰਮ ਚੱਲਿਆ ਹੋਇਆ। ਇਹ 40 ਸਾਲ ਤੱਕ ਹੋ ਗਿਆ ਸਭ ਕੁਝ, ਹੁਣ ਗੁਰੂ ਦੇ ਲੜ ਲੱਗੀਏ, ਹੁਣ ਗੁਰੂ ਦੇ ਲਿਖੇ ਜਨਮ ਲਾਈਏ। ਪਤਾ ਕਿਉਂ? ਇਹਦਾ ਰੀਜ਼ਨ ਪੁੱਛਿਓ ਮੇਰੇ ਕੋਲ, ਕਿਉਂ ਹੁਣ ਗੁਰੂ ਦੇ ਲੜ ਲੱਗਣਾ? ਜਿਹਦੀ ਉਮਰ 40 ਸਾਲ ਦੀ ਹੈ, ਇਹਦਾ ਮਤਲਬ ਉਹਦਾ ਬੱਚਾ 13-14 ਸਾਲ ਦਾ ਹੈ, ਜੇ 25-26-27 ਸਾਲ ਦੀ ਉਮਰ 'ਚ ਵਿਆਹ ਹੁੰਦਾ। ਜਿਹਦਾ ਬੱਚਾ ਸਾਧ ਸੰਗਤ, ਜਿਹਦੀ ਉਮਰ 40 ਸਾਲ ਹੈ, ਉਹਦਾ 25 ਸਾਲ 'ਚ ਵੀ ਜੇ ਵਿਆਹ ਹੋਇਆ ਤਾਂ 15 ਸਾਲ ਦਾ ਬੱਚਾ ਹੋਇਆ ਜਾਂ 14 ਸਾਲ ਦਾ ਹੋਇਆ?
13 14 ਸਾਲ ਦਾ ਬੱਚਾ ਉਹਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜ ਗੁਰੂ ਦੇ ਲੜ ਨਹੀਂ ਲੱਗੋਗੇ, ਜੇ ਤੁਸੀਂ 60 ਸਾਲ ਤੱਕ ਇੱਦਾਂ ਲੰਘ ਗਏ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵਾਲ ਕਰਨਾ, ਬਾਪੂ 60 ਸਾਲ ਤੱਕ ਤਾਂ ਤੂੰ ਪੀਂਦਾ ਰਿਹਾ, ਸਾਨੂੰ ਕਿਉਂ ਰੋਕਣਾ? ਹੈ ਕੋਈ ਜਵਾਬ ਕਿਸੇ ਕੋਲ? ਮਾਂ ਨੂੰ ਸਵਾਲ ਕਰਨਾ, ਧੀ ਨੇ ਤੂੰ ਤਾਂ ਮਾਈ ਤੂੰ ਤਾਂ ਆਪਣੇ ਵੱਲ ਵੇਖ, 60 ਸਾਲ ਦੀ 50 ਸਾਲ ਦੀ ਉਮਰ ਤੱਕ ਤਾਂ ਤੂੰ ਪੜ੍ਹ ਲੈ ਨਹੀਂ ਛੱਡਿਆ, ਸਾਨੂੰ ਕੀ ਕਹਿੰਦੀ ਹੈ? ਫਿਰ ਰੁਕ ਜਾਓਗੇ ਤੁਹਾਡੇ ਬੱਚੇ? ਨਹੀਂ, ਹੁਣ ਆਪਾਂ ਗੁਰੂ ਦੇ ਲੜ ਲੱਗ ਜਾਈਏ, ਠੀਕ ਹੈ ਇੱਥੋਂ ਤੱਕ, ਹੁਣ ਬੱਚੇ ਤੁਹਾਤੋਂ ਸਿੱਖਣਗੇ। ਨੈਲਸਨ ਮੰਡੇਲਾ ਦੀ ਇੱਕ ਸਟੇਟਮੈਂਟ ਹੈ, ਬੱਚੇ ਨੂੰ ਕਹੀ ਜਾਓ ਕੰਮ ਨਹੀਂ ਕਰਦਾ, ਉਹਦੇ ਸਾਹਮਣੇ ਆਪ ਕੰਮ ਕਰਨ ਲੱਗ ਜਾਓ, ਬੱਚਾ ਦੇਖ ਕੇ ਸਿੱਖ ਜਾਂਦਾ। ਆਪਾਂ ਗੁਰੂ ਦੇ ਲੜ ਆਪ ਲੱਗੀਏ, ਬਾਣੀ ਪੜ੍ਹੀਏ, ਫਿਰ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਤੁਰ ਪੈਣਗੇ, ਕਿਉਂਕਿ ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਕਹਿਣ ਵਿੱਚ ਹੋ ਸਿੱਖੀ ਨਾਲ ਜੁੜ ਗਏ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ। ਇਸ ਲਈ ਗੁਰੂ ਅੱਗੇ ਅਰਦਾਸ ਕਰਿਓ ਆਪਣੇ ਲਈ, ਆਪਣੇ ਬੱਚਿਆਂ ਵਾਸਤੇ, ਆਪਾਂ ਗੁਰੂ ਦੇ ਲੜ ਲੱਗੀਏ, ਇਹ ਜੀਵਨ ਜਨਮ ਸਫਲ ਹੋਵੇ, ਹੋ ਜਾਣ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਸਾਰੀਆਂ ਸੰਗਤਾਂ।

ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ, ਕੱਲ ਭਾਣਾ ਵਾਪਰ ਗਿਆ ਤੁਹਾਡੇ ਘਰ, ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰ ਰਿਹਾ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ, ਘਰ ਇੰਨਾ ਖੁਸ਼ੀਆਂ ਖੇੜੇ। ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ, ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ?
ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਚੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਅਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ
ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ ਜੀ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਕੇਸ। ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਆ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ
ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ। ਕੇਸ ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ। ਇਹ ਪਰੀ ਲਫਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ, ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ ਇੱਕ ਜ਼ੁਲਫ ਦੇ ਵਿੱਚ ਦੀਨ ਅਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਅਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਅਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਕਹੇ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਐਡਾ ਵੱਡਾ ਬਜਟ ਹੋਵੇ,

0: ਜਾਂ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾਰੇ ਵੱਡੇ 'ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ ਨੇ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ। ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ, ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਅਸੀਂ ਤਾਂ ਖੱਪ ਗਏ ਹਾਂ ਮਾਰਦਿਆਂ। ਕਹਿਣ ਲੱਗਾ, ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ

ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ, ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ, ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਬ ਰੋਗ ਕਾ ਅਵਖਦ ਨਾਮ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ, ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਤਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਿਨ ਆਪ ਦਇਆਲਾ
1: ਨਾਨਕ ਜਨ ਕੇ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇ ਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟ

0: ਪਾਏ,
1: ਹਰ ਸਿਮਰਨ ਲਗਵੇ ਦੇਵ ਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਕੁੰਟ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਕਲ ਅਕਾਰਾ,
1: ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਹਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ
0: ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ,
1: ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ
0: ਜੈ ਮਾਤ ਪਿਤਾ ਸੁਤਮੀਤ ਨ ਭਾਈ,
1: ਮਨ ਊਹਾ ਨਾਮ ਤੇਰਾ ਸੰਗ ਸਹਾਈ,
0: ਜੈ ਮਹਾ ਧਿਆਨ ਦੂਤ ਜਮ ਦਲੈ,
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ,
0: ਜੈ ਮੁਸ਼ਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਖਿਨ ਮਾਹੇ ਉਧਾਰੀ,
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ,
1: ਹਰ ਕੋ ਨਾਮ ਕੋਟ ਪਾਪ ਪਰ ਹਰੈ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੂਖ ਘਨੇਰੇ,
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਭ ਕਰੋੜੀ ਬੰਧਨ ਪਰੈ,
1: ਹਰ ਕਾ ਨਾਮ ਜਪਤ ਨਿਸਤਰੈ,
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ,
1: ਹਰ ਕਾ ਨਾਮ ਜਪਤੇ ਅਕਾਵੈ,
0: ਇਹ ਮਾਰਗ ਇਹੋ ਜਾਤ ਅਕੇਲਾ,
1: ਤੈ ਹਰ ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮਵਾਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮਗਤ ਪਾਈਐ,
0: ਛੂਟਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤ ਤੈ ਪਾਰ ਪਰਾਹੀ,
0: ਅਨਕ ਬਿਘਨ ਜਹ ਆਏ ਸੰਘਾਰੈ,
1: ਹਰ ਕਾ ਨਾਮ ਤਤਕਾਲ ਉਧਾਰੈ,
0: ਅਨਕ ਜੋਨ ਜਨਮੈ ਮਰ ਜਾਮ,
1: ਨਾਮ ਜਪਤ ਭਾਵੈ ਵਿਸਰਾਮ,
0: ਹਉ ਮਹਿਲਾ ਮਲ ਕਬਹੁ ਨ ਧੋਵੈ,
1: ਹਰ ਕਾ ਨਾਮ ਕੋਟ ਪਾਪ ਖੋਵੈ,
0: ਐਸਾ ਨਾਮ ਜਪੋ ਮਨ ਰੰਗ,
1: ਨਾਨਕ ਪਾਈਐ ਸਾਧਕ ਸੰਗ,
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ,
1: ਹਰ ਕਾ ਨਾਮ ਹਾਂ ਸੰਗ ਤੋਸਾ,
0: ਜੇ ਪੈਂਡੈ ਮਹਾਂ ਅੰਤ ਗੁਬਾਰਾ,
1: ਹਰ ਕਾ ਨਾਮ ਸੰਗ ਉਜਿਆਰਾ,
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ,
1: ਹਰ ਕਾ ਨਾਮ ਤਹ ਨਾਲ ਪਛਾਨੂ,
0: ਜਹ ਮਹਾਂ ਭਿਆਨ ਤਪਤ ਬਹੁ ਕਾਮ,
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ,
1: ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗਤ ਜਨਾ ਕੀ ਵਰਤਨ ਨਾਮ,
1: ਸੰਤ ਜਨਾ ਕੈ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ,
1: ਹਰ ਕੈ ਨਾਮ ਉਦਰੇ ਜਨ ਕੋਟ,
0: ਹਰ ਜਸ ਕਰਤ ਸੰਤ ਦਿਨ ਰਾਤ,
1: ਹਰ ਹਰ ਔਖਤ ਸਾਧ ਕਮਾਤ,
0: ਹਰ ਜਨ ਕੈ ਹਰ ਨਾਮ ਨਿਧਾਨ,
1: ਔਰ ਬ੍ਰਹਮ ਜਨ ਕੀਨੋ ਦਾਨ,
0: ਮਨ ਤਨ ਰੰਗ ਰਤੇ ਰੰਗ ਏਕ,
1: ਨਾਨਕ ਜਨ ਕੈ ਬ੍ਰਿਤ ਭਵਿਕ,
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਬ ਪਰੇ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੈ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ ਬਿਯੋਗ,
0: ਜਨ ਰਾਸਾ ਹਰ ਨਾਮ ਕੀ ਸੇਵਾ,
1: ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੈ ਮਾਲਕ ਜੀਨਾ,
1: ਹਰ ਤਨ ਜਨ ਕੋ ਆ ਪ੍ਰਭ ਦੀਨਾ,
0: ਹਰ ਹਰ ਜਨ ਕੈ ਓਟ ਸਤਾਣੀ,
1: ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਬੋਧ ਬੋਧ ਜਨ ਹਰ ਰਸ ਰਾਤੇ,
1: ਸੁਨ ਸਮਾਧ ਨਾਮ ਰਸ ਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ,
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ,
0: ਹਰ ਕੀ ਭਗਤ ਮੁਕਤ ਬਹੁ ਕਰੇ,
1: ਨਾਨਕ ਜਨ ਸੰਗ ਕੇ ਤੇ ਤਰੇ,
0: ਬਾਹਰ ਜਾਤ ਇਹੋ ਹਰ ਕੋ ਨਾਮ,
1: ਨਾਮ ਤੇਨ ਹਰ ਹਰ ਗੁਣ ਗਾਮ,
0: ਸਭ ਤੇ ਉਤਮ ਹਰ ਕੀ ਕਥਾ,
1: ਨਾਮ ਸੁਨਤ ਦਰਦ ਦੁਖ ਲਥਾ,
0: ਨਾਮ ਕੀ ਮਹਿਮਾ ਸੰਤ ਰਿਤ ਵਸੈ,
1: ਸੰਤ ਪ੍ਰਤਾਪ ਦੁਰਤ ਸਭ ਨਸੈ,
0: ਸੰਤ ਕਾ ਸੰਗ ਵਡ ਭਾਗੀ ਪਾਈਐ,
1: ਸੰਤ ਕੀ ਸੇਵਾ ਨਾਮ ਤੇ ਆਈਐ,
0: ਨਾਮ ਤੋਲ ਕਛ ਅਵਰ ਨਾ ਹੋਏ,
1: ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਇਸ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ,
1: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ,
1: ਸ਼ਸਤਰ ਸਿਮਰਤ ਵਖਿਆਨ,
0: ਯੋਗ ਅਭਿਆਸ ਕਰਮ ਧਰਮ ਕਿਰਿਆ,
1: ਸਕਲ ਤਿਆਗ ਬਨ ਮੱਦੇ ਫਿਰਿਆ,
0: ਅਨਕ ਪ੍ਰਕਾਰ ਕੀਏ ਬਹੁ ਜਤਨਾ,
1: ਪੁੰਨ ਦਾਨ ਹੁਮੈ ਬਹੁ ਰਤਨਾ,
0: ਸਰੀਰ ਕਟਾਏ ਹੁਮੈ ਕਰ ਰਾਤੀ,
1: ਵਰਤ ਨੇਮ ਕਰੈ ਬਹੁ ਭਾਤੀ,
0: ਨਹੀਂ ਤੁਲ ਰਾਮ ਨਾਮ ਵਿਚਾਰ,
1: ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ,
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ,
1: ਮਹਾ ਉਦਾਸ ਤਪੀ ਸਰ ਥੀਵੈ,
0: ਅਗਨ ਮਾਹੀ ਹੁਮਤ ਪ੍ਰਾਨ,
1: ਕਨਕ ਹਸਵ ਹੈ ਭਰਪੂਰ ਦਾਨ,
0: ਨਿਉਲੀ ਕਰਮ ਕਰੈ ਬਹੁ ਆਸਨ,
1: ਜੈਨ ਮਾਰਗ ਸੰਜਮੈ ਤਸਾਧਨ,
0: ਨਿਮਕ ਨਿਮਕ ਕਰ ਸਰੀਰ ਕਟਾਵੈ,
1: ਰੋਵੀ ਹਉਮੈ ਮੈਲ ਨ ਜਾਵੈ,
0: ਹਰ ਕੇ ਨਾਮ ਸਮ ਸਰਕਸ਼ ਨਾਹੀ,
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ,
0: ਮਨ ਕਾਮਨਾ ਤੀਰਥ ਦੇ ਛੁਟੈ,
1: ਗਰਭ ਘੁਮਾਨ ਨ ਮਨ ਤੇ ਹੁਟੈ,
0: ਸੋਚ ਕਰੈ ਦਿਨਸ ਅਰ ਰਾਤ,
1: ਮਨ ਕੀ ਮੈਲ ਨ ਤਨ ਤੇ ਜਾਤ,
0: ਇਸ ਦੇਹੀ ਕੋ ਬਹੁ ਸਾਧ ਨ ਕਰੈ,
1: ਮਨ ਤੇ ਕਬਹੁ ਨ ਦੁਖਿਆ ਤਰੈ,
0: ਜਲ ਧੋਵੈ ਬਹੁ ਦੇਹ ਅਨੀਤ,
1: ਸਤਿ ਕਹਾ ਹੋਏ ਕਾਚੀ ਭੀਤ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ,
0: ਬਹੁਤ ਸਿਆਣਪ ਜੰਪਾ ਭਉ ਵਿਆਪੈ,
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ,
0: ਏਕ ਅਨੇਕ ਅਗਨ ਨਹੀਂ ਬੁਝੈ,
1: ਕੋਟੋ ਪਾਵਦਰ ਗੈਨੇ ਸਜੈ,
0: ਛੁੱਟ ਸੁਨਾਹੀ ਊਬ ਪਿਆਲ,
1: ਲੋਹੇ ਪਿਆਪੈ ਮਾਇਆ ਜਾਲ,
0: ਅਵਰ ਕਰਤੂਤ ਸਗਲੀ ਜਮ ਡਾਨੈ,
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ,
0: ਹਰ ਕਾ ਨਾਮ ਜਪਤ ਦੁਖ ਜਾਏ,
1: ਨਾਨਕ ਬੋਲੇ ਸਹਿਜ ਸੁਭਾਏ,
0: ਚਾਰ ਪਦਾਰਥ ਜੇ ਕੋ ਮੰਗੈ,
1: ਸਾਧ ਜਨਾ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁੱਖ ਮਿਟਾਵੈ,
1: ਹਰ ਹਰ ਨਾਮ ਦਾ ਸਦਕਾਵੈ,
0: ਜੇ ਕੋ ਆਪਣੀ ਸੋਭਾ ਲੋਰੈ,
1: ਸਾਧ ਸੰਗੇ ਹਉਮੈ ਸ਼ੋਰੈ,
0: ਜੇ ਕੋ ਜਨਮ ਮਰਨ ਤੇ ਡਰੈ,
1: ਸਾਧ ਜਨਾ ਕੀ ਸ਼ਰਨੀ ਪਰੈ,
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ,
1: ਨਾਨਕ ਤਾਕੈ ਬਲ ਬਲ ਜਾਸਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ,
1: ਸਾਧ ਸੰਗ ਜਾਕਾ ਮਿਟੇ ਅਭਿਮਾਨ,
0: ਆਪ ਸੁਖੋ ਜੋ ਜਾਣੈ ਨੀਚਾ,
1: ਸੋ ਗਨੀਐ ਸਭ ਤੇ ਉੱਚਾ,
0: ਜਾਕਾ ਮਨ ਹੋਏ ਸਗਲ ਕੀਰੀਨਾ,
1: ਹਰ ਹਰ ਨਾਮ ਤਿਨ ਘਟ ਘਟ ਚੀਨਾ,
0: ਮਾਰੇ ਆਪਣੇ ਤੇ ਬੁਰਾ ਮਿਟਾਨਾ,
1: ਇੱਕੈ ਸਗਲ ਸ੍ਰਿਸ਼ਟ ਸਾਜਨਾ,
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ,
1: ਨਾਨਕ ਪਾਪ ਪੁੰਨ ਨਹੀਂ ਲੇਪਾ,
0: ਨਿਰਧਨ ਕੋ ਧਨ ਤੇ ਰੋ ਨਾਉ,
1: ਨਿਥਾਵੈ ਕੋ ਨਾਉ ਤੇਰਾ ਥਾਉ,
0: ਨਮਾਨੇ ਕੋ ਪ੍ਰਭ ਤੇਰੋ ਮਾਨ,
1: ਸਗਲ ਘਟਾਕੋ ਦੇਵੋ ਦਾਨ,
0: ਕਰਨ ਕਰਾਵਨ ਹਾਰ ਸੁਆਮੀ,
1: ਸਗਲ ਘਟਾਕੇ ਅੰਤਰ ਜਾਮੀ,
0: ਆਪਣੀ ਗਤਮਿਤ ਜਾਨੋ ਆਪੇ,
1: ਆਪਣ ਸੰਗ ਆਪ ਪ੍ਰਭ ਰਾਤੇ,
0: ਉਮਰੀ ਉਸਤਤ ਤੁਮ ਤੇ ਹੋ, ਹੋਈ
1: ਨਾਨਕ ਅਵਰ ਨ ਜਾਣ ਸਕੋਈ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਮ ਰਸਮ ਬਖਾਨੀ
0: ਸਗਲ ਥਾਨ ਤੇ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੂਲ ਤੇ ਕਵਨ ਦਸਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਿਆ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਪੂਜੈ
1: ਬਖਸ਼ ਲੈ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ

0: ਜਾਂ ਕੀ ਟਹਿਲ ਪਾਵੈ ਦਰਦ ਹਮਾਨ
1: ਸਭ ਸਾਰਾ ਮੁਕਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਦੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾਹੇ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾ ਲੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰੱਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਉ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਵਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਕੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਠਾਕੁਰ ਕੀ ਜੈ ਸਦ ਨਮਸਕਾਰ
0: ਜਾਪੈ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਚਲ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਨੈ ਮਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟਰ ਉਤੈ ਅੰਦੈ ਧਾਰ
0: ਘਟਾਉ ਸਿਉ ਜੋ ਲਾਵੈ ਨੇ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸੇ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹਿ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹਿ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮੰਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਤਬ ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਕਹੇ ਹਰ ਅਗਾਮ ਅਪਾਰ
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪ੍ਰਵੀਨ
0: ਜੈ ਵੇਦ ਕਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਪੁਰਧਾਰੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੇ ਪਿਆਪਤ ਮਾਇਆ
1: ਆਪ ਸੋ ਆਪੇ ਆਦੇਸ
0: ਗੁਰਕਾ ਨਾਹੀ ਪ੍ਰਵੇਸ
1: ਜੈ ਏਕ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਤ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨਤ ਅਤੁਲੈ
0: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਦੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਭਜੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਅਜ ਸਮਨੋ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹਿਉ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਪ੍ਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੋ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਡਰ ਗਿਆ ਨਿਭੈ ਖੇਪ ਤੁਮਾਰੀ
1: ਏ ਕਾਟੇ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੁ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਆਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਡੋਲ ਨ ਕਬ ਹੂੰ ਡੋਲੈ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸ ਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਬੋਤ ਬੋਤੇ ਆਪਨ ਸੰਗਰਾਚ
1: ਆਪੀ ਗਰਮਿਤ ਕਹੀ ਨਾ ਜਾਈ
0: ਉਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸਤ ਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਬਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ

0: ਬੈਮਨ ਕੋਏ
1: ਸਭ ਜੁਗ ਮੈਂ ਤਾਂ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ
1: ਸਿਮਰਤ ਸ਼ਾਸਤਰ ਵੇਦ ਵਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਮੋਹਿਤ ਭਗਤ ਕੈ ਮਨ ਬਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ
1: ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾਂ ਕੈ ਮਸਤਕ ਕਰਮ ਪ੍ਰਭ ਆਏ
1: ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਜਨਮ ਮਰਨ ਤਾਂ ਕਾ ਦੁਖ ਨਿਵਾਰੈ
1: ਦੁਰਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
1: ਏਕ ਨਾਮ ਮਨ ਮਾਹਿ ਸਮਾਨੀ
0: ਦੁਖ ਰੋਗ ਬਿਨਸੇ ਭੈ ਭਰਮ
1: ਸਾਧ ਨਾਮ ਨਿਰਮਲ ਤਾਂ ਕੇ ਕਰਮ
0: ਸਤੇ ਊਜ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖਮਨੀ
0: ਸਤੇ ਊਜ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖਮਨੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਯੂਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ ਯੂਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਓ ਅਹੰਕਾਰ ਸਤਿਗੁਰ ਪ੍ਰਸਾਦ।

ਬੋੜੀ ਨਾਨਕ ਜੀ ਉਪਾਏ ਕੇ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਭੇਦ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਰੰਗੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਤੁਸਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ ਵਿਸ਼ਮਾਦ ਨੇੜੇ ਵਿਸ਼ਮਾਦ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੁ ਨੀਜ ਸੁਧਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ ਕੋਰ

0: ਹੋਮੇ ਬੂਜੇ ਤਾਂ ਦਰਸੂਜੇ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਧਨਾ ਫਿਰ ਜੋਨੀ ਪਾਹੇ ਹੋਮੇ ਕਿਥੋਂ ਉਪਜੈ ਕਿਰ ਸੰਜਮ ਇਹ ਜਾਹੇ

0: ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੁਹਾਰੀ ਸਵਰ ਤਿਸ ਤਿਸ ਦੀ ਬਾਣ ਪਗ ਨਾਨਕ ਸੱਚੇ ਨਾਮ ਬਿਣ ਕਿਆ ਟਿਕਾ ਕਿਆ ਤਗ
1: ਮਹਲਾ ਪਹਿਲਾ ਲੱਖ ਨਿਖੀਆਂ ਚੰਗੀਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ

ਪੌੜੀ ਸੱਚਾ ਸਾਹਿਬੇਗ ਤੁਝ ਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸੇ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।

0: ਸਰੋਤ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਸ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾ
1: ਪਹਿਲਾ ਲਿਖਲ ਪੜਿਆ ਤੇ ਤਾਂ ਕੜਿਆ ਬਹੁਤ ਤੀਰਥ ਭਵਿਆ ਤੇ ਤੋ ਲਵਿਆ

ਕੋੜੇ ਭਗਤ ਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੇ ਧਾਮਦੇ ਇੱਕ ਮੂਰਨ ਪੂਜਨੇ ਆਪਣਾ ਅਨਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਨ ਮੰਗਾ ਜੇ ਤੁਝੇ ਧਿਆਇੰਦੇ ਤਿਨ ਮੰਗਾ

ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨੀ ਜੇ ਮਿਲੇ ਤਾਂ ਮਸਤਕ ਲਾਈਏ।

ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ

ਕੋਈ ਪੜਿਆ ਹੋਵੇ ਕੋਨੇ ਗੌਰ ਤਾਂ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀ।

0: ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲਕਿਆ
1: ਚਾਰੇ ਵੇਦ ਹੋਏ ਸੁਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ

ਗੁਰੂ ਸਤਿਗੁਰੂ ਵਟੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਭਾ।

ਹੁਣ ਜਿਤੇਂਦਰ ਸਭ ਕੋ ਵੇਖਣ ਦੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤਨੀ ਸਰੇ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ

ਫਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ।

ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਔਰ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ ਚੰਗੀ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਇਆ ਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਗਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚ

ਬਖਸ਼ਣੀ। ਪਰਮਿੰਦਰ ਸਿੰਘ ਨੂੰ ਸਤਿਗੁਰੂ ਜੀ ਜੋ ਮੁਸ਼ਕਲਾਂ ਨੇ ਹੱਲ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਪਵਨ ਸਿੰਘ ਤੁਹਾਤੜ ਨੂੰ ਜਪਦੀ ਦਾਤ ਬਖਸ਼ਣੀ।

ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਸੰਗਤ ਜੀ ਗੁਰੂ ਘਰ ਵਿਖੇ ਮਾਤਾ ਸਾਹਿਬ ਕੌਰ ਹਾਲ ਵਿਚ ਹੁਣ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਿਨ੍ਹਾਂ ਕੋਲ ਰਹਿਤ ਵਿਚ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕ ਕੇ ਜਰੂਰ ਗੁਰੂ ਵਾਲੇ ਬਣੋ ਜੀ ਨਗਰ ਮੁਜੱਫਰਪੁਰ ਦੀ ਸੰਗਤ ਅਤੇ ਭਾਈ ਵਿਦੇਸਾ ਪਰਿਵਾਰ ਵੱਲੋਂ ਮਾਤਾ ਭਾਨੀ ਜੀ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ

0: ਆਨੰਦ ਮਾਣੀਆਂ ਜੀ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

Vai, guru.

ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ

Vai guru.

Vai, guru, vai.

वाहे गुरु वाहे गुरु वाहे।

गुरु वाहे गुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰ ਵਾਹਿਗੁਰੂ।

Vai, gre, vai, gre, vai, gre, vai, gre.

Why?

Vai, guru, vai, guru, vai, guru, vai.

Guru.

वाहे गुरु।

Vai, guru, vai.

वाहे गुरु, वाहे गुरु, वाहे गुरु, वाहे गुरु।

वाहे गुरु।

Vai, guru, vai.

Bye.

Gur, vai, gur, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru.

ਵਾਹਿਗੁਰੂ।

ਵਾਹਿਗੁਰੂ।

Good.

वाहे गुरु।

वाहे गुरु।

वाहे गुरु।

वाहे गुरु वाहे गुरु वाहे।

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ.
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰ

0: तो 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रो वाली लोकेशन पे। कॉल सनी एंड सेव मनी 6043811008 वायरलेस कंट्री।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 pound, 2 pound ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਊਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ, ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ, ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਦੇ ਚ ਆਇਆ, ਇੱਕੋ ਹੀ ਸ਼ਬਦ ਹੈ ਥੋੜੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਛ ਦਿਨ ਦਾਸ ਨੇ ਆਪ ਨੂੰ ਸਰਵਣ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਜ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ ਨੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ,

0: एक मिनट लवा, जेड़ा मनुख बुढ़ा है वो कुछ दिन पहले आखिर जवान से, जेड़ा जवान है कुछ दिन पहले बच्चा से, और जो बच्चा है वो कुछ दिन पहले बिंद से खून से। मां की रक्त पिता बंधारा, बिंद ते जिन पिंड किया, रकत बिंद करने में, बिंद से रकत से लहू से, और जो पहले बिंद से लहू से उस तो पहले किसी खुराक से, रोटी से, भोजन से, और जो खुराक है उस तो पहले किसी खाक से, मिट्टी से, मिट्टी से। खाक यात्रा ते चल पई, मिट्टी यात्रा ते चल पई, खाक बन गई खुराक, खुराक बन गया खून बिंद। मां की रक्त पिता बंधारा, खून बिंद, बिंद ते खून बन गया बच्चा, संजोग तो बन गया बच्चा, बच्चा हो गया जवान, जवान हो गया बुढ़ा, बुढ़ा फिर मिट्टी देच मिट्टी, खाक देच खाक। कबीर धूल सकेल के पुड़िया बांधी दे, दिवस चार को पेखना अंत खे की खे। तो क्या असी खे देच खे होण वास्ते आया? कतई नहीं, ये तन खे है, ये तन अपने घर पहुंच जाता है, तन दा घर शमशान घाट है पहुंच जाता है, तन दा घर कबर है सारियां दे पहुंच जाता है। रोज रोज मनुख दा तन शमशान दे नेड़े ही जा रहा है, मरघट दे नेड़े जा रहा है, कबर दे नेड़े जा रहा है, भावे कुछ भी रोको ये रुकेगा नहीं, अपने घर ही जा रहा है। बाबा फरीद एक श्लोक दे राही जरूर आवाज मार देने, आप कहिंदे ने, गोर निवाणी सड करे कबर नो, मुल्तानी भाषा च गोर कहिंदे ने, लेंदी पंजाबी च गोर कहिंदे ने, और पर्शियन दे च भी गोर कहिंदे ने। गोर निमाणे सड करे निघरिया घर आओ, सर पर मैथे आवना मरनो ना डरिया। निमाणी कबर आवाजा पई मार दिए तन नो, ऐ थोड़ा घर है, ऐ थोड़ा घर है, मरण तो की डरना, तन ने कबर दे जाना है, तन ने चिता ते जाना है। सारे शरीरां दा घर शमशान घाट है, सारे शरीरां दा घर कब्रिस्तान है, और पहुंच जांदे ने, पहुंच जांदे, तन ते अपने घर पहुंच जांदा है। ये अस्थूल शरीर है, सूक्ष्म शरीर जो मन है ये मिट्टी तो नहीं बनया, ये खाक तो नहीं बनया। तो तुसी आखोगे किस तरह बने है? मन तू जोत स्वरूप है अपना मूल पछा, तन दा घर शमशान घाट है, मन दा घर भगवान दा घाट है, तन दा घर कब्र है, मन दा घर खुदा है। तन कब्र तक पहुंच जाए उस तो पहले मन खुदा तक पहुंच जाए तो यात्रा सफल। तन शमशान घाट तक पहुंचे उस तो पहले मन भगवान दे घाट पहुंच जाए तो गुरबाणी कहती है सफल, सफल भई सफल यात्रा, आवण जाण रहे मिले सादा। जीवन यात्रा सफल हो गई, सफल हो गई। तन ते अजे कबर तक नहीं पहुंचे, मन खुदा तक पहुंच गया। तन ते अजे शमशान घाट तक नहीं पहुंचया, मन भगवान दे घाट पहुंच गया, यात्रा सफल हो गई। इसे नु कह ज्योति ज्योत रली संपूर्ण थी, मन ज्योत सी ज्योत ज्योत दिच रल गई, पर तन मिट्टी सी, तन अजे मिट्टी च मिट्टी नहीं होया, मन ज्योत दिच ज्योत हो गया। ऐसे पुरुष लई शब्द है ये जीवन मुकत है, ये जीवदियां जीव मुकत है। कहत कबीर जो हर ध्यावे जीवत बंधन तोरे, ये बंधन टूट गए ना। प्रभ की आज्ञा आत्म हितावे जीवन मुकत सो कहावे, ये जीवदियां जीव मुकत है। ते होर भी सुन लो, जो जीवदियां जीव मुकत नहीं होया मर के कोई नहीं मुकत आंदा। मर के फिर जमदा है मरदा है, जमदा है मरदा है, मुक्त नहीं होता, मरना मुक्ति नहीं है। जो वस्तु जी के जीवन दे प्राप्त नहीं हुई वो मर के किस तरह मिलेगी, किस तरह प्राप्त होवेगी। कुछ थे मनुख अकल तो कम लवे, मुए हुए जो मुक्त दे होगे मुक्त ना जाने कोयरा। बैणी कहे सुनोरे संतो मरण मुकत के न पाई, मर के किसनों मुक्ति मिली है, पाओ किसे नु भी नहीं, किसे नु भी नहीं। कहत कबीर जो हर ध्यावे जीवत बंधन तोरे, प्रभ की आज्ञा आत्म हितावे जीवन मुकत सो कहावे। जो जीवदिया जी ब्रह्म ज्ञानी नहीं बन सकया, मर के इसनों कौन ब्रह्म ज्ञानी बनाएगा, किसने बनाना है। जो जीवदिया जी मुकत नहीं हो सकया, मर के किस तरह होवेगा। तो मैर्ज करा तन ते सारिया दे अपने घर चले जाते, तन दा घर है कबर, तन दा घर है शमशान घाट, मन दा घर शमशान घाट नहीं है। मन तू जोत स्वरूप है अपना मूल पछाण, ये साडा सूक्ष्म शरीर है, इसे नु चित्र गुप्त कहते ने। ये प्रगट चित्र जलाया जा सकता है, चित्र गुप्त नहीं जलदा अग दे नाल। इस प्रगट चित्र नू कबर दे च पाया जा सकता है, चित्र गुप्त नू कबर दे च नहीं पाया जा सकता। चित्र गुप्त आम साधारण चित्र गुप्त सनातन मतन सार तेंज कहने, 13 दिन च किधरे ना किधरे गर्भ धारण कर जाता है। गर्भ धारण करन दी हर वक्त सहूलियत है, वो जिस तरह के संस्कारां दा होंदा है इस तरह के संस्कारां दे मां बाप मौजूद रहे, तो किधरे गर्भ दे प्रवेश कर सकता है। असाधारण बहुत ही दुष्ट अत्यंत जालम 3 करोड़ बंदियां दा कातल है हिटलर, 3 करोड़ बंदियां नू मार के ते 3 करोड़ नू उजाड़ के चाइना दे क्रांति लियांदी सी मौसे तुंग ने। इस तरह के पुरुष छेती जन्म नहीं देंदे। औरंगजेब जैसा चित्र गुप्त छेती जन्म नहीं लेंदा। असाधारण इनू कहने, बहुत लंबे समय तक भटकता है। कोई बिल्कुल डायण मां चाहिए है, कोई बिल्कुल बुचड़ कसाई पिता चाहिए है, उन्हां दे राही आ सकता है, उंज नहीं आ सकता। पर जिसने नाम जपे है, बंदगी कीती है, शील संजम रखे है, अपने आप नू संभाल के रखे है, कदम डगमगाए ने, ठीक है कदम ते रस्ते ते सन, कदम डगमगाए नहीं, पर कदम घर तक नहीं पहुंच सके, दर तक नहीं पहुंच सके, रस्ते च ही रह गए। कदम रस्ते च सन, सही रस्ते ते सन, कदम डगमगाए भी नहीं, कदम रुके भी नहीं, जीवन दा अंत हो गया, मन बेअंत तक नहीं पहुंच सके, शरीर दा अंत हो गया, तो यात्रा रस्ते च रह गई। रात नूं असी जद सौ जांदे आ, जिथे सुते आ फिर उठदे वी उत्थों ही आ। जिस हालत विच शरीर दी मौत हो जांदी है ते मन शरीर नूं छोड़दा है, अगला जन्म उसे ही हालत तो शुरू होंदा है। पिछला ज्ञान पिछली साधना नाश नहीं जांदी। कबीर जैसा पुरुष कह रहा है, पूर्व जन्म हम तुमरे सेवक अब तो मिटिया ना जाए, हे प्रभु ਮੈਂ ਪਿਛਲੇ ਜਨਮ ਦੇ ਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਬੌਜਲ, ਫਿਰ ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ ਚਾਰ ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਅਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ ਹਾਂ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ ਚਾਰ ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਵਿੱਚ ਇੱਕ ਸੂਫੀਆਂ ਦਾ ਦਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਸ਼ਮਸ ਤਬਰੇਜ਼ੀ ਦੇ ਵਿੱਚ ਆਪਣੀ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ, ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ, ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕੇ ਦੁਸ਼ਮਨੇ ਕੁਫਰੋਂ ਦੀ ਚਿਰਾਸਤ। ਕਹਿੰਦਾ, ਇੱਕਾ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਹੈ ਮੰਦਰ ਦੇ ਚ, ਮਸਜਿਦ ਦੇ ਚ। ਕਹਿੰਦਾ, ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਰਜ਼ ਕਰਦੇ ਹਾਂ, ਖੈਰ ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ, ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਵਿੱਚ, ਕੋਈ ਇੱਕ ਦਫ਼ਾ। ਉਸ ਨਜ਼ਮ ਦੇ ਵਿੱਚ ਕਮ ਸੇ ਕਮ ਦੋ ਸਫ਼ਿਆਂ ਦੇ ਉੱਪਰ ਹੈ, ਫਾਰਸੀ ਦੀ ਸ਼ਾਇਰੀ 'ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ ਹੈ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ, ਇਹ ਨਜ਼ਮ ਹੈ। ਫਰਿਆਦ ਕਰਦਾ ਹੈ, ਐ ਖੁਦਾ ਹਰ ਜਨਮ ਦੇ ਵਿੱਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ ਹੈ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ 60% ਪਿਤਾ ਦੀ ਅੰਸ਼ ਹੈ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ਼ ਤਨ ਦੇ ਚ ਵੀ ਮੌਜੂਦ ਹੈ, ਮਨ ਦੇ ਚ ਵੀ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧਾ ਅਰਧ ਅੰਗ। ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਰਜ਼ ਕਰਦੇ ਪੁਰਸ਼ ਪੁਰਸ਼ ਰੂਪ ਦੇ ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਨਾਰੀ ਦੇ ਰੂਪ ਦੇ ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ। ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ, ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ। ਪੁੱਤਰ ਤੋਂ ਸੰਤੁਸ਼ਟ ਹੋਵੇਗੀ, ਵਿਪਰੀਤ ਦੀ ਕਸ਼ਿਸ਼ ਹੈ। ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੇ, ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ ਹੋ ਸਕਦਾ ਉਹਦੀ ਆਵਾਜ਼ ਵਿੱਚ ਵੀ ਬਾਰੀਕੀ ਆ ਜਾਏ, ਉਹਦੇ ਅੰਦਰ ਸਹਿਣ ਸ਼ਕਤੀ ਵੀ ਵੱਧ ਜਾਏਗੀ, ਇਸਤਰੀ ਜੈਸਾ ਹੋ ਜਾਏਗਾ। ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਉਹਦੇ ਅੰਦਰ ਘਰ ਬਾਹਰ ਦੀ ਪਕੜ ਵੱਧ ਜਾਏਗੀ, ਜ਼ਿੰਮੇਵਾਰੀ ਜ਼ਿਆਦਾ ਲਏਗੀ, ਹੋ ਸਕਦਾ ਆਵਾਜ਼ ਵਿੱਚ ਵੀ ਭਾਰੀ ਬਣ ਆਵੇ, ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੀ ਹੈ, ਪੁਰਸ਼ ਦੀ ਕਸ਼ਿਸ਼ ਵਿੱਚ। ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦਿਆਂ ਹੋ ਜਾਏਗੀ। ਘਰ ਦੇ ਵਿੱਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮੁਲਕਾਂ 'ਚ ਸੱਸ ਦੇ ਨੂੰਹ ਦਾ ਝਗੜਾ ਕੀ ਹੈ, ਬਿਰਧ ਇਸਤਰੀ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ, ਉਮਰ ਦੇ ਵੱਧਿਆਂ ਪਕੜ ਜਕੜ ਵੱਧ ਜਾਂਦੀ ਹੈ, ਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ, ਉਹਨੂੰ ਉਹ ਵੈਲਿਊ ਨਹੀਂ ਦਿੰਦੀ, ਉਹਨੂੰ ਉਹ ਸਥਾਨ ਨਹੀਂ ਦਿੰਦੀ, ਉਹ ਕਲੇਸ਼ ਖੜਾ ਹੁੰਦਾ ਹੈ। ਇੱਕ ਇਸਤਰੀ ਅਗਰ ਢੰਗ ਨਾਲ ਜੀਵੀ ਹੈ, ਪੁਰਸ਼ ਹੁੰਦੇ ਆਉਂਦਿਆਂ ਇਸਤਰੀ ਜੈਸੀ ਹੋ ਜਾਏਗੀ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ, ਬ੍ਰਹਮ ਗਿਆਨ ਤੇ ਹੈ, ਇਹ ਮਨੋ ਵਿਗਿਆਨ ਵੀ ਹੈ, ਔਰ ਇਹ ਸਾਇੰਸ ਵੀ ਹੈ, ਵਿਗਿਆਨ ਵੀ ਹੈ, ਇਹ ਸੰਗੀਤ ਦਾ ਵੀ ਖਜ਼ਾਨਾ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਇਹ ਹੁਣ ਮਨੁੱਖ ਦੀ ਮਰਜ਼ੀ ਉਸਨੇ ਕਿਸ ਪੱਖੋਂ ਖੋਜ ਕਰਨੀ ਹੈ। ਇਹ ਸੰਗੀਤ ਦਾ ਵੀ ਸਾਗਰ ਹੈ, ਇਹ ਕਵਿਤਾ ਦਾ ਵੀ ਸਾਗਰ ਹੈ। ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ ਦੰਗ ਰਹਿ ਗਿਆ, ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ ਦੰਗ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾਂ, ਪੂਰਬ ਦੀ ਗੌੜੀ, ਗੌੜੀ ਚੇਤੀ, ਗੌੜੀ ਗੁਆਰੇਲੀ, ਗੌੜੀ ਬੈਰਾਗਨ, ਹੱਦ ਹੋ ਗਈ, ਇੰਨੀਆਂ ਗੌੜੀਆਂ, ਗੌੜੀ ਦੇ ਇਤਨੇ ਰੂਪ। ਖੈਰ ਇਹ ਮੇਰਾ ਇਸ ਵਕਤ ਪ੍ਰਕਰਨ ਨਹੀਂ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਸੰਗੀਤ ਦਾ ਵੀ ਖਜ਼ਾਨਾ ਹੈ, ਵਿਗਿਆਨ ਦਾ ਵੀ ਖਜ਼ਾਨਾ ਹੈ, ਮਨੋਵਿਗਿਆਨ ਦਾ ਵੀ ਖਜ਼ਾਨਾ ਹੈ, ਆਤਮ ਗਿਆਨ ਦਾ ਵੀ ਖਜ਼ਾਨਾ ਹੈ। ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ। धन गुरु नानक देव जी महाराज कहते हैं, बाल कन्या को जैसे बाप प्यारा आई को अतवाई। एक छोटी जी बच्ची प्यो दी परिक्रमा कर दी बार बार, प्यो नू वेख के खुश होंदी, मां नू वेख के नहीं, मां जैसी तो है ही हो, वो तो है ही। बाल कन्या को जैसे बाप प्यारा गुरु नानक, छोटी बच्ची प्यो दी तरफ बजदी, प्यो दी परिक्रमा कर दी, प्यो दे पैरां नाल लट जो है लिपटती है। कारण विपरीत दी कशिश। मैं फिर अर्ज करा, स्त्री जीवदी है पुरुष दी कशिश दे। पुरुष चाहे पिता होवे, चाहे पति है, चाहे भरा है, चाहे पुत्र है, पुरुष जीवदा है स्त्री दी कशिश दे। स्त्री चाहे मां होवे, चाहे बहन है, चाहे पत्नी है, ते चाहे लड़की है। विपरीत दी कशिश। तो अक्सर ये संभावना होंदी है इस जन्म दे जेदे कोल पुरुष शरीर है, जरूरी नहीं अगले जन्म दे पुरुष शरीर होवे, हो सकदा स्त्री, क्योंकि स्त्री दी कशिश दे जीव है। एक स्त्री कोल स्त्री शरीर है, जरूरी नहीं अगले जन्म दे स्त्री पुरुष हो सकदा। कई तो इस जन्म दे भी हो सकदे ने, ये भी मैं अर्ज कर दें। महामाई की पूजा करे नर से नार होए अवतरे। मैं इधर एक प्रत्यक्ष कारनामा जो देखे वो मैं थोड़े सामने जिक्र करा। भगत नामदेव जी कहते अगर कोई परमात्मा नू नारी मन लवे, देवी मन लवे, महामाई मन लवे, मने वैष्णो देवी, दुर्गा देवी, नैना देवी, कुमकिया देवी, काली देवी, दुर्गी दुर्गा देवी, लक्ष्मी देवी को एक है, और बहुत सारियां फिल्मों वाले ने भी पैदा कर देती हैं, संतोषी मां इत्यादि नारी दी पूजा। हुण ये महाराष्ट्र दे संत भगत नामदेव जी कह रहे हैं, सतगुरु इंज कहिंदे ने, जैसा सेवे तैसा होए, परमात्मा नू जैसा मनोगे ते उहदी सेवा करोगे वैसे हो जाओगे, जैसा रूप परमात्मा दा मनोगे वैसे हो जाओगे, जैसा मनोगे वैसे हो जाओगे। भगत नामदेव महामाई की पूजा करे नर से नार होए अवतरे। महामाई दी पूजा पिया करदा और हर वक्त विचारां दे च माता ही माता, माता दे जगराते, सोचनी दे च माता ही माता, मां ही मां, पूज मां ही मां है, माता ही माता। इहदा अंत होया, नामदेव कहिंदे ने अगला शरीर इसका नारी का होगा, मुक्त नहीं हो सकता। और मैं अर्ज करा, मनोचिंतक कहिंदे ने अगर बहुत भावक होके कर रहे है, हो सकता है इस जन्म दे च भी इहदे शरीर के हारमोनस बदलन, इहदे शरीर के अणु बदलन, रूपरेखा बदले। मैं इस तरह का एक देखिया टैक्सी ड्राइवर बॉम्बे, अमृत वेले आके पहले तो रोन लग पे, मैं एक कारण ते दस रोन तो पहले लग पे, कहन लगा सारे टैक्सी ड्राइवर मैनु छेड़ देने, तंग कर देने, मेरा शरीर स्त्री जैसा होंदा जा रहा है, दाड़ा तो है ही नहीं। 22-23 साल की उम्र, कहिंदा टैक्सी चलाना मेरे लिए औखा हो गया। उभार शरीर का इस तरह का आ गया है, मैं हुण लड़की लगदा, आवें ड्रेस मैं उपर लड़कियां दे पाया, ते हुण मैं की करा। मैं कह पुरखा, मैं तेनू कदी गुरुद्वारे देखया नहीं, अज ही देखया, रोंदा होया तू आया। मैं एक अंदाजे के मुताबिक 48 साल तो लगातार गुरु नानक देव जी के गुरपुरब से बॉम्बे जा रहे हैं, कदी नागा मेरा नहीं पिया। उतों दिया मेन सभा ते फिर भाई जोगा सिंह जी के गुरुद्वारे 10-10 दिन हाजरी भरदा हुंदा हर साल। ते जिथे भाई जोगा सिंह का गुरुद्वारा बनया, सिंघां दी सारी कलोनी है, गुरु तेग बहादुर नगर उसनू कहिंदे, उत्थे ओ रहिंदा। मैं उसनों पूछ लिया, मैं तेनू मैं कदी गुरुद्वारे नहीं देखिया। कहिंदा मैं माता दे मंदिर जाना हुंना, ते शनिचरवार सारी रात जगराता करदा। सवेरे भी माता दे मंदर च मत्था टेक के जांदा, शामी भी आंदा, जिहड़ी आमदन आउंदी है दसवंद उत्थे ही देख के आंदा। ते शनिचरवार माता दा पूरा जगराता करदा। ते मैं कौन, माता जैसा शरीर होण लग पिया ते रोंदा केड़ी गल है, फिर रोना केड़ी गल। जैसा सेवे तैसा हो, जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नरसे नार हो उतरे। हुण मैं आम हालत बयान करा, क्योंकि आम स्त्री पुरुष विपरीत दी कशिश दे जीवदे ने। कोई पुरुष पुरुष दी कशिश दे च नहीं जीवदा, जीवन भर स्त्री दी कशिश जीवदा। चाहे स्त्री मां है, चाहे भैण है, चाहे पत्नी है, ते चाहे धी है। कोई स्त्री स्त्री दी कशिश दे च नहीं जीवदी, स्त्री जैसी ते है ही पुरुष दी कशिश दे जीवदी। चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचनी सारी उन्हां दे आले दुआले घूमदी है। तो जरूरी नहीं कि स्त्री मर के उसका अगला जन्म स्त्री दा होवे, जरूरी नहीं। आम हालत दे च पुरुष हो सकती है, और एक पुरुष आम हालत दे च स्त्री हो सकता है। ये भी मैं अर्ज करते हैं, इस दे बड़े भारी सबूत मिलते हैं। विपरीत दी कशिश, कबीर कहते ने ऐसे घर हम बहुत बसाए, जब हम राम गर्भ होया। इस तरह के घर ते मैं कई वसाए, कईयां दा प्यो बनया, कईयां दी मां बनया, कईयां दा पुत्र बनया, कईयां दी धी बनया, कईयां दा पति बनया, कईयां दी पत्नी बनया। ऐसे घर हम बहुत बसाए, जब हम राम गर्भ होया। शमस तबरेज कहता है, बाज आमदम ता यार राम मैं मां कुनम। ऐ मेरे खुदा, मैं पुत्रां दे नाल चलिया, मित्रां दे नाल चलिया, मेरे नाल पत्नी चली है, कई दफा पति चले राह चले ने। ऐ खुदा, मैं तेरे नाल कदी नहीं चलिया, तू मेरे नाल कदी नहीं चलिया। हर जन्म दे च ए हसरत मेरी रह गई, अद की मेर कर दे तू मेरे घर आ। ते मैं तेनू अपने घर ले जावा, ते मैं मान करा मेरे नाल मेरा खुदा रे। परावां नाल ते मैं चलिया, पत्नी नाल ते मैं चलिया, परावां नाल ते मैं चलिया, मित्रां नाल चलिया, मां बाप दे नाल चलिया। खुदा मैं तेरे नाल नहीं चलिया, तू मेर कर, कोई बख्शिश कर। लंबी चौड़ी नजम है, मुख्तसर में अर्ज करा, दुआ कबूल हो गई। खुदा आखन लगा, ले तू रोज रोज तरले लेना, चल तेरे घर चलते हैं। और शमस तबरेज कहता है, उस दिन मेरे पैर जमीन ते नहीं टिकते सन, जिस दिन मेरे नाल मेरा खुदा जा रहा सी। मैं ते आसमान ते उड़दा पे सी, मेरी खुशी दी सीमा नहीं सी, मेरे बिस्मात दी सीमा नहीं सी, मेरे अनुभव की कोई सीमा नहीं सी, मेरी खुशी की कोई सीमा नहीं सी। फिर कहिंदा है, जैसे घर दे बुए तक पहुंचे ना, ते खुदा ने ए आखिया, फकीरा जरा अंदर देख, साडे बैठण दी थां है, साडे लई जगह बनाई है, लै जो आया। समझ तबरेज कहिंदा, अच्छा खुदा, सिंघासन है, मैं जरा हो आवांदर। और शमस तबरेज कहिंदा, जिस सिंघासन ते मैं बिठाना सी खुदा नो, पूरी चंडाल चौकड़ी बैठी हुई है। काम उत्थे ही बैठा है, क्रोध उत्थे ही बैठा है, लोभ उत्थे ही बैठा है, एक एक दे कई कई साथी उत्थे ही बैठे न, पूरी चंडाल चौकड़ी। उन्हां सारिआं नूं मैं हथ जोड़े, मैं मुख्तसर करदा पिया, बई निकलो, इत्थे बैठण वाला आ गया। जैसे सतगुरु दी बाणी कहती है, नस वंजो किल वेखो करता घर आया। जाओ ऐ गुनाह, ऐ पाप, ऐ अवगुणो, निकल जाओ, हुण थोड़े लिए था नहीं, करता घर दे जा गए। नस वंजो किल वेखो करता घर आया। ਸਮਸਤ ਵਰੇਜ਼ ਕਹਿੰਦੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਨਿਕਲੋ ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ, ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ ਫਕੀਰਾ ਖੁਦਾ ਨੂੰ ਤੇ ਅੱਜ ਲੈ ਕੇ ਆਇਆ ਕਿ ਅਸੀਂ ਤੇ ਕਈ ਜਨਮਾਂ ਤੋਂ ਬੈਠੇ ਹਾਂ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ। ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਏ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ, ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ, ਰੋਜ਼ ਅਸੀਂ ਹਾਰਦੇ ਹਾਂ। ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰ ਏ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚ ਰੋਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ, ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ? ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਭਰੇ ਤਿੱਥੇ ਲਿਓ ਉਭਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਭਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਬੇਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰਾ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ, ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨ ਰਹਾਏ ਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਦੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। 4-4 ਯੁੱਗਾਂ ਨੂੰ 36 ਦਫਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ, ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ। ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ। ਸੁਨੇ ਸੁਨ ਰਹਾ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ। ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ, ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਅਤੇ ਸਵਾਮੀ ਮਹਾਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਉਹ ਨਾਦ ਸੀ, ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ। ਆਦ ਪਹਿਲਾ ਬੋਲ ਹੈ, ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ, ਇੱਕ ਆਵਾਜ਼, ਤਿਸਤੇ ਹੋਏ ਲੱਖ ਦਰਿਆ। ਉਸੇ ਕਵਾਓ ਤੋਂ, ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਲ ਰਹਿਣ ਚੰਦ ਨ ਸੂਰਜ ਸੁਨੇ ਸੁਨ ਸਮਾਏ। ਇਸ ਸਨਾਟੇ ਦੇ ਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਦੇ ਚ ਹੈ। ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕਲੀ ਦੱਕਣੀ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਜਿਤ, ਓਅੰਕਾਰ ਸੈਲ ਜੁਗਵੈ, ਓਅੰਕਾਰ ਬੇਦ ਨਿਰਵੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸ ਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਹੀ ਮੰਦਰ ਤੋਂ 100 ਗਜ਼ ਦੀ ਦੂਰੀ 'ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਮੰਦਿਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। ਸੌ ਗਜ਼ ਦੀ ਦੂਰੀ ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ ਤੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਅਜਨ ਚਿਤ। ਤੂੰ ਜਿਸ ਨੂੰ ਓਅੰਕਾਰ ਕਹਿੰਦਾ ਪਿਆ ਨਹੀਂ ਹੈ, ਓਅੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਅੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਅੰਕਾਰ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਅੰਕਾਰ। ਫਿਰ ਸਤਿਗੁਰੂ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਅੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਅੰਕਾਰ ਹੈ। ਮਹਾਰਾਜ ਨੇ ਇਹ ਕਹਿ ਲਾ ਦਿੱਤਾ ਨਹੀਂ, ਹੋਰ ਕੋਈ ਧੁਨ ਨਹੀਂ, ਇੱਕ ਓਅੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਅੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਅੰਕਾਰ ਆਦ ਕਥਨੀ ਅਨਾਦ, ਇਸ ਓਅੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ? ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ? ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ, ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ ਕਿ ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ, ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊ ਨੇ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਅਤੇ 29 ਤੇ ਸੀ, ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ 2 ਪਾਊਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
3: Family Care Pharmacy
4: Pure BC vich homeopathic dawaiyan ch number 1
3: Ina kolo tusi har tarah de vitamin supplements herbals ate homeopathic products le sakde ho
4: Har tarah de natural health products compression stockings orthopedy products vi le sakde ho
3: Hun mobility aid rent ja buy vi kar sakde ho
4: Free blister packing te delivery te naal naal har tarah de government te private claims vi lende han
5: 3 locations to serve you Surrey Delta and White Rock
3: Ja call Kiran at 604-581-1900

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: ਗੁਰਦੇਵ ਸਿੰਘ ਬਾਤੋਂ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਤ ਨੂੰ ਐਟ 604-351-5111।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 pounds 2 pounds ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 cents ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ ਪਾਊਂਡ
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program or take part in community safety tours by observing local malls, parks, transit hubs, rec centers, and libraries. Help keep our roads safe with the Speed Watch program or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: ਗੁਰੂ ਰੁਖਸਾਤ ਸਿੰਘ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿਠ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ, ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ ਕਰਾ ਰਿਹਾ। ਜੋ ਉਦਾਸ ਨਹੀਂ ਉਹ ਤਲਾਸ਼ ਨਹੀਂ ਕਰੇਗਾ, ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ ਔਰ ਇਹ ਸੰਸਾਰ ਹੀ ਸਭ ਕੁਛ ਹੈ ਔਰ ਇਹ ਪਦਾਰਥ ਹੀ ਸਭ ਕੁਛ ਹੈ ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਹੈ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ। ਚਲੋ ਪਰਮਾਤਮਾ ਦਾ ਸਹਾਰਾ, ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ, ਔਰ ਇਹ ਜੇ ਉਦਾਸ ਨਹੀਂ ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ ਹੈ, ਇਹ ਲਾਜ਼ਮੀ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ, ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ, ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਫਿਰ ਸੰਸਾਰ ਵਿੱਚ ਕੋਈ ਦੁਖਾਂਤ ਘਟ ਗਿਆ ਹੈ, ਜਗਤ ਤੋਂ ਚੋਟ ਖਾ ਜਾਏ। ਇਹ ਤਿੰਨ ਹੀ ਕਾਰਨ ਨੇ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਜੋਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਸਿੱਧ ਗੋਸ਼ਟ ਆਪ ਪੜ੍ਹੋ ਨਾ, ਸਿੱਧ ਗੋਸ਼ ਦੇ ਵਿੱਚ ਜੋਗੀ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣ ਜਾ ਰੇ, ਕਿਉਂ ਕਰ ਸਾਥ ਲੰਘਾਓ ਪਾਰੇ। ਇਹ ਘਰ ਬਾਰ ਛੱਡ ਕੇ ਕਿਉਂ ਉਦਾਸੀ ਬਣੇ, ਕਿਉਂ ਜਗਤ ਤੋਂ ਨਿਰਾਸ਼ ਹੋਇਆ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ। ਇਸ ਸੰਬੰਧੀ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ। ਮੁਸਲਮਾਨ ਤੋਂ ਬਿਨਾਂ ਖੁਦਾ ਦੀ ਗੱਲ, ਖੁਦਾ ਦਾ ਉਪਦੇਸ਼ ਕਿਸੇ ਦੂਸਰੇ ਕੋਲ ਨਹੀਂ ਸੁਣਨਾ ਚਾਹੁੰਦੇ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਖਾਨਾ ਏ ਖੁਦਾ ਜੱਦਾ ਵਿੱਚ ਗਏ, ਮੱਕੇ ਮਦੀਨੇ ਗਏ, ਕਰਬਲਾ ਗਏ, ਤੋ ਕਿਹੜਾ ਲਿਬਾਸ ਸੀ? ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰੀ। ਇਸ ਰੂਪ ਵਿੱਚ ਉਪਦੇਸ਼ ਲੈਣਾ ਤੋ ਆਪਾਂ ਇਸੇ 'ਚ ਦੇ ਦਿੰਦੇ, ਮੁਸੱਲਾ ਵੀ ਰੱਖ ਲਏ, ਕੂਜ਼ਾ ਵੀ ਰੱਖ ਲਿਆ, ਭਾਵੇਂ ਵਾਂਗ ਸਤਨਾਮ ਦੀ ਦਿੱਤੀ ਹੈ ਪਰ ਦਿੱਤੀ ਹੈ। ਆਸਾ ਹੱਥ ਕਿਤਾਬ ਕੱਛ, ਬਗਲ ਦੇ ਸਤਿਗੁਰਾਂ ਦੀ ਇੱਕ ਪੋਥੀ ਆਉਂਦੀ ਸੀ ਜਿੱਥੇ ਬਾਣੀ ਉਤਰਦੀ ਸੀ, ਆਪ ਲਿਖ ਲੈਂਦੇ ਸੀ। ਉਸ ਤੋਂ ਮੁਸਲਮਾਨਾਂ ਨੂੰ ਇਹ ਭੁਲੇਖਾ ਰਿਹਾ ਕੁਰਾਨ ਸ਼ਰੀਫ ਹੈ। ਆਸਾ ਹੱਥ ਕਿਤਾਬ ਕੱਛ ਕੂਜ਼ਾ ਵਾਂਗ ਮੁਸੱਲਾਦਾਰ, ਇਹ ਵੇਖ ਬਣਾਇਆ। ਇਸ ਵੇਖ ਨਾਲ ਬਗਦਾਦ ਵਿੱਚ, ਸਾਊਦੀ ਅਰਬ ਵਿੱਚ ਵੱਖ ਵੱਖ ਜੋ ਇਸਲਾਮੀ ਕੇਂਦਰ ਸਨ, ਮਹਾਰਾਜ ਨੇ ਉੱਥੇ ਸੱਚ ਦੀ ਗੱਲ ਸੁਣਾਈ। ਜੋਗੀਆਂ ਕੋਲ ਜਦ ਗਏ ਤੇ ਜੋਗੀਆਂ ਦਾ ਵੀ ਇਹੀ ਨੁਕਤਾ ਨਿਗਾਹ ਹੈ, ਗ੍ਰਸਤੀ ਸਾਨੂੰ ਉਪਦੇਸ਼ ਨਹੀਂ ਕਰ ਸਕਦਾ। ਗ੍ਰਸਤੀ ਸਾਨੂੰ ਪਰਮਾਤਮਾ ਦੀ ਗੱਲ ਨਹੀਂ ਸੁਣਾ ਸਕਦਾ, ਅਸੀਂ ਗ੍ਰਸਤੀ ਕੋਲ ਨਹੀਂ ਸੁਣਦੇ। ਤੋ ਮਹਾਰਾਜ ਜਦ ਜੋਗੀਆਂ ਕੋਲ ਗਏ ਨੇ, ਫਿਰ ਬਾਣਾ ਉਦਾਸੀਆਂ ਦਾ ਭਗਵਾ ਵੇਸ, ਤਾਂ ਹੀ ਜੋਗੀ ਕਹਿ ਰਹੇ ਨੇ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨੇ ਵਾਸੀ, ਇਹ ਵੇਖ ਕਿਉਂ ਧਾਰਨ ਕੀਤਾ ਉਦਾਸੀਆਂ ਵਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਇਹ ਜਨਮ ਤੋਂ ਹੀ ਉਦਾਸੀ ਸਨ। ਉਪਰਾਂ 5 ਸਾਲ ਦੇ ਜਦ ਹੋਏ, ਇੱਕ ਦਿਨ ਭਰ ਲੱਭੇ ਨਹੀਂ, ਮਾਤਾ ਜੀ ਇੱਕ ਘਰ ਦੂਜੇ ਘਰ ਤੀਜੇ ਘਰ ਲੱਭਦੀਆਂ, ਜਿੱਥੇ ਬੱਚੇ ਖੇਡਦੇ ਨੇ ਉਹਨਾਂ ਤੋਂ ਪੁੱਛਦੀਆਂ ਨੇ ਸ੍ਰੀ ਚੰਦ ਕਿਧਰੇ ਦੇਖੇ। ਬੱਚੇ ਕਹਿੰਦੇ ਨੇ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ, ਆਉਂਦਾ ਹੀ ਨਹੀਂ, ਪੜੋਸੀਆਂ ਦੇ ਘਰਾਂ 'ਚ ਜਾਂਦੇ। ਸ੍ਰੀ ਚੰਦ ਤੇ ਨਹੀਂ ਆਇਆ ਸੀ, ਉਹ ਕਿੱਥੇ ਆਉਂਦਾ ਸਾਡੇ ਘਰ, ਬੁਲਾਉਣ ਤੇ ਵੀ ਨਹੀਂ ਆਉਂਦਾ। ਚਿੰਤਾਤੁਰ ਹੋ ਗਏ ਮਾਤਾ ਸੁਲੱਖਣੀ, ਕਿੱਥੇ ਗਿਆ ਹੋਣਾ? ਪਿੰਡ ਤੋਂ ਬਾਹਰ ਨਿਕਲੇ, ਤਲਵੰਡੀ ਤੋਂ ਬਾਹਰ ਨਿਕਲੇ, ਕੀ ਦੇਖਿਆ? ਉਜਾੜ ਦੇ ਇੱਕ ਦਰਖਤ ਦੇ ਥੱਲੇ ਬੈਠੇ ਨੇ ਸਮਾਧੀ ਲਾ ਕੇ। ਤੋ ਮਾਤਾ ਜੀ ਥੋੜ੍ਹਾ ਜਿਹਾ ਡਾਂਟ ਦੇ ਲਹਿਜੇ 'ਚ ਕਹਿੰਦੇ ਨੇ, ਇੱਥੇ ਉਜਾੜ 'ਚ ਕੀ ਪੈ ਕਰਦੇ? ਬੱਚਿਆਂ ਨਾਲ ਖੇਡਿਆ ਕਰੋ, ਘਰ ਦੇ 'ਚ ਰਿਹਾ ਕਰੋ, ਛੋਟਾ ਜਿਹਾ ਬਾਲਕ। ਉਸ ਵਕਤ ਬਾਬਾ ਸ੍ਰੀ ਚੰਦ ਨੇ ਵੀ ਇਹੀ ਲਫ਼ਜ਼ ਕਹਿਣ, ਜੋ ਜਨਮ ਸਾਖੀ ਦੇ ਦਰਜ ਨੇ, ਮਾਂ ਜੀ ਸਭ ਉਜਾੜੀ 'ਤੇ ਹੈ, ਉਜਾੜੀ 'ਤੇ ਹੈ, ਆਪਾਂ ਇੱਥੇ ਰੌਣਕ ਦੇ 'ਚ ਬੈਠੇ ਹਾਂ, ਆਨੰਦ ਦੇ 'ਚ ਬੈਠੇ ਹਾਂ। 5 ਸਾਲ ਦੇ ਬਾਅਦ ਜਨਮ ਤੋਂ ਹੀ ਨਿਰਾਸ਼ ਤੇ ਉਦਾਸ ਸਨ। ਬਾਬਾ ਸ੍ਰੀ ਚੰਦ ਦੇ ਨਾਲ ਇੱਕ ਪੰਥ ਚੱਲਿਆ ਉਦਾਸੀ, ਔਰ ਸ਼ਾਇਦ ਆਪ ਨੂੰ ਪਤਾ ਹੋਵੇ ਸਾਰੇ ਦੇਸ਼ ਦੇ 'ਚ ਅਤੇ ਅਫਗਾਨਿਸਤਾਨ, ਇਰਾਨ ਅਤੇ ਕੁਝ ਰਸ਼ੀਆ ਦੀ ਸਟੇਟਾਂ ਵਿੱਚ ਨਾਨਕ ਪੰਥ ਦਾ ਜੋ ਪ੍ਰਚਾਰ ਕੀਤਾ ਉਦਾਸੀਆਂ ਨੇ ਕੀਤਾ। ਇਹ ਵੀ ਮੈਂ ਅਰਜ਼ ਕਰਾਂ, ਸਹਿਜੇ ਸਹਿਜੇ ਕੁਝ 5% ਬਾਅਦ ਵਿੱਚ ਉਦਾਸੀ ਭ੍ਰਸ਼ਟ ਹੋ ਗਏ। ਧਨ ਸੰਪਦਾ ਵੱਧ ਗਈ, ਸ਼ਕਤੀ ਵੱਧ ਗਈ, ਸਿਰਫ 5% ਇਹਨਾਂ ਕੋਲ ਗੁਰਦੁਆਰੇ ਲੈ ਲਏ ਗਏ, ਨਹੀਂ ਤੇ ਸਾਰੇ ਇਤਿਹਾਸਕ ਸਥਾਨ ਵੀ ਇਹਨਾਂ ਕੋਲ ਸਨ। ਇਹ ਵੀ ਮੈਂ ਅਰਜ਼ ਕਰਾਂ, ਅਫਗਾਨਿਸਤਾਨ ਦੇ ਜੋ ਸਿੱਖ ਸਜੇ ਉਦਾਸੀਆਂ ਦੇ ਪ੍ਰਚਾਰ ਦਾ ਸਦਕਾ, ਬੜੇ ਵੱਡੇ ਵੱਡੇ ਗੁਰਦੁਆਰੇ ਅਫਗਾਨਿਸਤਾਨ ਵਿੱਚ ਬਾਬਾ ਸ੍ਰੀ ਚੰਦ ਦੇ ਨੇ। ਇਹ ਗੱਲ ਵੱਖਰੀ ਹੈ ਉਹ ਸ੍ਰੀ ਚੰਦ ਦੀ ਧਰਮਸਾਲ ਕਰਕੇ ਕਹਿੰਦੇ ਨੇ ਹਰਾਤ ਦੇ ਚ, ਕੰਧਾਰ ਦੇ ਚ, ਗਜਨੀ ਦੇ ਚ, ਕਾਬਲ ਦੇ ਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ। ਉਦਾਸੀ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਦਾਸੀ ਕਹਿੰਦੇ ਨੇ। ਚਾਰ ਜੋ ਸਤਿਗੁਰ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਚਾਰ ਦਫਾ, ਉਹਨੂੰ ਚਾਰ ਉਦਾਸੀਆਂ ਕਹਿੰਦੇ ਨੇ ਇਤਿਹਾਸ ਵਿੱਚ। ਸਤਿਗੁਰ ਨੇ ਚਾਰ ਉਦਾਸੀਆਂ ਲਈਆਂ। ਹੁਣ ਯੋਗੀ ਸਤਿਗੁਰ ਤੇ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਸਜੇ ਉਹ ਉਦਾਸੀ, ਕਿਸ ਕਾਰਨ ਇਹ ਉਪੇਖ ਨਿਵਾਸੀ, ਇਹ ਬਾਣਾ ਕਿਉਂ ਪਹਿਨੇ ਹੈ ਉਦਾਸੀਆਂ ਵਾਲਾ? ਭਗਵਾ ਵੇ ਤੁਸੀਂ ਗ੍ਰਸਤੀ ਹੋ, ਤੁਹਾਡੇ ਬਾਲ ਬੱਚੇ, ਤੁਹਾਡੀ ਪਤਨੀ ਹੈ, ਤੇ ਬਾਣਾ ਪਹਿਨੇ ਹੋਇਆ ਤਿਆਗਿਆਂ, ਕਿਸ ਕਾਰਨ ਗ੍ਰਹਿ ਸਜੇ ਉਹ ਉਦਾਸੀ, ਕਿਉਂ ਘਰ ਬਾਹਰ ਛੋੜ ਦਿੱਤਾ ਤੇ ਉਦਾਸੀ ਬਣ ਗਏ? ਕਿਸ ਕਾਰਨ ਗ੍ਰਹਿ ਤਜੇ ਉਹ ਉਦਾਸੀ, ਕਿਸ ਕਾਰਨ ਇਹ ਵੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਇਹ ਰਾਮਗੱਲੀ ਮੱਲਾ ਪਹਿਲਾ ਸਿੱਧ ਗੋਸ਼ਟ। ਹੁਣ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਪਰਮਾਤਮਾ ਦੇ ਦਰਸ਼ਨ ਵਾਸਤੇ ਭੇਖ ਧਾਰਨ ਕੀਤਾ ਇਹ ਨਹੀਂ ਹੈ। ਗੁਰਮੁਖ ਖੋਜਤ ਭੈ ਉਦਾਸੀ, ਉਦਾਸ ਹੋਇਆ, ਨਿਰਾਸ਼ ਹੋਇਆ ਜਗਤ ਤੋਂ ਗੁਰਮੁਖਾਂ ਨੂੰ ਲੱਭਦੇ ਪਏ। ਤੁਹਾਡੇ ਦਰਸ਼ਨ ਕਰਨ ਵਾਸਤੇ ਬਾਣਾ ਪੈਣੇ, ਕਟਾਕਸ਼ ਕੀਤੀ ਹੈ। ਕਿਉਂ? ਯੋਗੀ ਕਹਿੰਦੇ ਨੇ ਸਾਨੂੰ ਗ੍ਰਸਤੀ ਉਪਦੇਸ਼ ਨਹੀਂ ਕਰ ਸਕਦਾ, ਅਸੀਂ ਗ੍ਰਸਤੀ ਕੋਲ ਸਿੱਖਿਆ ਦੀਕਸ਼ਾ ਨਹੀਂ ਲੈ। ਸਤਿਗੁਰ ਨੇ ਉਹ ਬਾਣਾ ਤਿਆਗੀਆਂ ਦਾ ਪਹਿਨੇ। ਲੰਬੀ ਚੌੜੀ ਸਿੱਧ ਗੋਸ਼ਟ ਹੋਈ, ਕਿਸੇ ਵਕਤ ਅਰਜ਼ ਕਰਾਂਗੇ। ਸਾਰੀ ਲੰਬੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਅਤੇ ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਸਾਧਨਾ ਕਰ ਕਰਕੇ ਇਹਨਾਂ ਨੇ ਉਮਰਾਂ ਵੀ ਬੜੀਆਂ ਲੰਬੀਆਂ ਕੀਤੀਆਂ ਹੋਈਆਂ ਸਨ, ਪ੍ਰਾਣਾਯਾਮ ਕਰਕੇ ਕੁਝ ਸਿੱਧੀਆਂ ਵੀ ਸਨ। ਇਹਨਾਂ ਦੇ ਪ੍ਰਸ਼ਨ ਵੀ ਬੜੇ ਉੱਚੇ ਸਨ। ਕਹਿੰਦੇ ਨੇ ਮਨੁੱਖ ਇਹ ਹੌਲਾ ਹੈ, ਕਿਸ ਤਰ੍ਹਾਂ ਇਹਦਾ ਪ੍ਰਸ਼ਨ ਹੌਲਾ ਜਿਹਾ? ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਮਨੁੱਖ ਮਹਾਨ ਹੈ, ਕਿਸ ਤਰ੍ਹਾਂ ਇਹਦੀ ਸਮੱਸਿਆ ਮਹਾਨ ਹੈ? ਇਹਦਾ ਪ੍ਰਸ਼ਨ ਬੜਾ ਉੱਚਾ ਹੈ, ਇਹਦਾ ਸਵਾਲ ਬੜਾ ਉੱਚਾ ਹੈ। ਕਈ ਦਫਾ ਮਨੁੱਖ ਦੀ ਅਸਲੀਅਤ ਉਹਦੇ ਸਵਾਲਾਂ ਤੋਂ ਵੀ ਪਤਾ ਚੱਲ ਜਾਂਦਾ, ਇਹ ਕਿੱਥੇ ਖੜਾ ਹੈ, ਇਹ ਕੀ ਹੈ। ਤੇ ਯੋਗੀਆਂ ਦੇ ਪ੍ਰਸ਼ਨ ਬੜੇ ਬੁਲੰਦ ਸਨ, ਬੜੇ ਉੱਚੇ ਸਨ, ਔਰ ਇਹ ਸਿੱਧ ਗੋਸ਼ ਵਿੱਚ ਦਰਜ ਨੇ। ਸਵਾਲ ਕਰਦੇ ਨੇ ਸਿੱਧ, ਜਵਾਬ ਦਿੰਦੇ ਨੇ ਗੁਰੂ ਨਾਨਕ। ਸਿੱਧਾਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਜਵਾਬ ਦਿੰਦੇ ਨੇ, ਹਰਿਦੁਆਰ ਤੇ ਬਨਾਰਸ ਦੇ ਪਾਂਧਿਆਂ ਨੂੰ ਜਵਾਬ ਦਿੰਦੇ ਨੇ, ਮੌਲਵੀਆਂ ਨੂੰ ਔਰ ਬੜੇ ਬੜੇ ਹੁਕਮਰਾਨਾਂ ਨੂੰ ਜਵਾਬ ਦਿੰਦੇ ਨੇ। ਸਾਰੇ ਗੁਰੂ ਨਾਨਕ ਤੇ ਸਵਾਲ ਕਰਦੇ ਨੇ, ਗੁਰੂ ਨਾਨਕ ਕਿਸੇ ਤੇ ਵੀ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸਵਾਲ ਇੱਕ ਬੋਝ ਆਉਂਦਾ ਹੈ ਤੇ ਸਵਾਲ ਦੁੱਖ ਤੋਂ ਨਿਕਲਦਾ ਹੈ, ਸਵਾਲ ਤੇ ਇੱਕ ਸਮੱਸਿਆ ਹੈ। ਇਸ ਵਾਸਤੇ ਭਾਰਤ ਦੇ ਵਿੱਚ ਦੁਖੀ ਬੰਦੇ ਨੂੰ ਕਹਿ ਦਿੰਦੇ ਨੇ ਕੋਈ ਸਵਾਲੀ ਜਾਪਦਾ ਹੈ, ਇਹ ਤੇ ਕੋਈ ਸਵਾਲੀ ਜਾਪ, ਸਵਾਲ ਨਿਕਲਦਾ ਹੀ ਦੁੱਖ ਦੇ ਚੱਲ। ਹਾਂ, ਮਨੋਰੰਜਨ ਨਾਵੇਂ ਪੁੱਛਦਾ ਪਿਆ ਉੱਪਰੋਂ ਉੱਪਰੋਂ ਗੱਲ ਵੱਖਰੀ ਹੈ, ਅਗਰ ਕੋਈ ਸਵਾਲ ਗਹਿਰਾਈ ਚੋਂ ਨਿਕਲਿਆ ਤੇ ਉਹਦੀ ਸਮੱਸਿਆ ਆਉਂਦੀ ਹੈ, ਤੇ ਉਹਦੀ ਲੋੜ ਆਉਂਦੀ ਹੈ। ਔਰ ਸਵਾਲ ਦਾ ਬੋਝ ਉਦੋਂ ਹਿਰਦੇ ਤੋਂ ਉਤਰਦਾ ਜਦ ਸਹੀ ਜਵਾਬ ਮਿਲ ਜਾਏ, ਸਹੀ ਉੱਤਰ ਮਿਲ ਜਾਏ, ਨਹੀਂ ਤੇ ਪ੍ਰਸ਼ਨ ਬੋਝ ਬਣਿਆ ਰਹਿੰਦਾ। ਪੜ੍ਹ ਲਓ ਜਨਮ ਸਾਖੀ, ਹਰਿਦੁਆਰ ਦੇ ਬ੍ਰਾਹਮਣ ਗੁਰੂ ਨਾਨਕ ਦੇ ਧੜਾ ਧੜ ਸਵਾਲ ਕਰਦੇ ਨੇ, ਬਨਾਰਸ ਦੇ ਪਾਂਧੇ ਕਰਦੇ ਨੇ, ਸੁਮੇਰ ਦੇ ਜੋਗੀ ਕਰਦੇ ਨੇ, ਜੱਦਾ ਦੇ ਖਾਨਾ ਖੁਦਾ ਤੇ ਮਦੀਨੇ ਦੇ ਹਾਜੀ ਮੌਲਵੀ ਆਲਮ ਫਾਜ਼ਲ ਗੁਰੂ ਨਾਨਕ ਤੇ ਸਵਾਲ ਕਰਦੇ ਨੇ। ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ, ਸਵਾਲਾਂ ਦਾ ਜਵਾਬ ਦਿੰਦੇ ਨੇ। ਮੱਕੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਹੋਏ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਦੱਸੋ ਕੁਰਾਨ ਦੀ ਆਇਤਾਂ ਉਹ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ, ਐਨੀ ਇਹ ਮਹਾਨ ਕਿਤਾਬ ਹੈ, ਮੁਕੱਦਸ ਕਿਤਾਬ ਹੈ, ਇਹਦੇ 'ਚ ਇਸਨੀਆਂ ਕੀਮਤੀਆਂ ਗੱਲਾਂ ਨੇ, ਇਸਲਾਮ ਮਹਾਨ ਹੈ। ਤੁਸੀਂ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ? ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾਂ ਬਾਜੋਂ ਦੋਨੋਂ। ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਜਿਹਦੇ ਕਰਮ ਉੱਚੇ ਨੇ, ਜਿਹਦੇ ਆਮਾਲ ਉੱਚੇ ਨੇ, ਬਸ ਉਹੀ ਉੱਚੇ। ਹਰ ਜਗ੍ਹਾ ਸਤਿਗੁਰੂ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ। ਸੁਮੇਰ ਦੇ ਪਰਬਤ ਤੇ ਜੋ ਜੋਗੀਆਂ ਦੇ ਨਾਲ ਲੰਬੀ ਚੌੜੀ ਗੋਸ਼ਟੀ ਹੋਈ, ਉਹ ਤਾਂ ਕਿਸੇ ਵਕਤ ਫਿਰ ਅਰਜ਼ ਕਰਾਂਗਾ। ਲੇਕਿਨ ਜੋਗੀ ਕਹਿੰਦੇ ਨੇ ਇਹ ਬਾਣਾ ਕਿਉਂ ਪਹਿਨੇ ਹੈ, ਕਿਸ ਕਾਰਨ ਇਹ ਭੇਗ ਨੇ ਵਾਸੀ, ਕਿਸ ਵੱਖਰ ਕੇ ਕੁੰਵਣ ਜਾ ਰਹੇ, ਕਿਉਂ ਕਰ ਸਾਥ ਲੰਘਾਓ ਪਾਰੇ। ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਡਾ ਬਣ ਜਾ ਰਹੇ, ਨਾਨਕ ਗੁਰਮੁਖ ਉਤਰਸ ਭਾਰੇ। ਅਸੀਂ ਤੇ ਸੱਚ ਨੂੰ ਵਣਜਦੇ ਹਾਂ, ਸੱਚ ਦਾ ਸੌਦਾ ਕਰਦੇ ਹਾਂ, ਗੁਰਮੁਖਾਂ ਦੀ ਤਲਾਸ਼ ਹੈ। ਤੁਹਾਡੇ ਵਾਸਤੇ ਬਾਣਾ ਪੈਣ ਲਿਆ, ਕਿਉਂਕਿ ਤੁਹਾਡੇ ਨਾਲ ਗੱਲ ਕਰਨੀ, ਤੁਹਾਨੂੰ ਕੁਝ ਗੱਲ ਸੁਣਾਉਣੀ। ਕਰਤਾਰਪੁਰ ਦੇ ਸਤਿਗੁਰੂ ਦੇਵ ਜੀ ਮਹਾਰਾਜ ਆ ਗਏ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇੱਥੇ ਗ੍ਰਸਤੀਆਂ ਵਾਲਾ ਬਾਣਾ ਪਹਿਣ ਲਿਆ, ਜੋ ਰੋਜ਼ ਪਹਿਨਦੇ ਸਨ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ। ਹੁਣ ਤੇ ਸਾਰਿਆਂ ਨੂੰ ਉਪਦੇਸ਼ ਕਰਨਾ, ਹੁਣ ਸਾਰਿਆਂ ਨੂੰ ਸਮਝਾਉਣਾ। ਇਹ ਇੱਕ ਨੀਤੀ ਸੀ, ਜਿਸ ਬਾਣੇ ਵਿੱਚ, ਜਿਸ ਬਾਂਡੇ ਵਿੱਚ ਤੁਸੀਂ ਰੱਬ ਦੇ ਨਾਂ ਦਾ ਅੰਮ੍ਰਿਤ ਪੀਣਾ ਚਾਹੁੰਦੇ ਹੋ, ਸਾਡੇ ਕੋਲ ਭਾਂਡੇ ਹੈਗੇ ਨੇ, ਸਟੀਲ ਦੇ ਵੀ ਹੈਗੇ ਨੇ, ਚਾਂਦੀ ਦੇ ਵੀ ਹੈਗੇ ਨੇ, ਸੋਨੇ ਦੇ ਵੀ ਹੈਗੇ ਨੇ, ਮਿੱਟੀ ਦੇ ਵੀ ਹੈਗੇ ਨੇ, ਕਿਹੜੇ ਬਰਤਨ ਦੇ ਛਕਣਾ ਚਾਹੁੰਦੇ ਹੋ, ਤੁਹਾਨੂੰ ਕਿਹੜੇ ਬਾਣੇ 'ਚ ਗੱਲ ਸੁਣਨਾ ਚਾਹੁੰਦੇ ਹੋ, ਅਸੀਂ ਉਸ ਬਾਣੀ ਸੁਣਾਉਣ ਨੂੰ ਤਿਆਰ। ਇਤਨੀ ਫਰਾਗ ਦਿਲੀ ਗੁਰੂ ਨਾਨਕ ਨੇ ਦਿਖਾਈ, ਇਹ ਗੱਲ ਵੱਖਰੀ ਹੈ, ਉਹ ਫਰਾਗ ਦਿਲੀ ਅੱਜ ਸਾਡੇ ਕੋਲ ਰਹੀ ਨੇ। ਇਸ ਵਾਸਤੇ ਪ੍ਰਚਾਰ ਦੇ ਪੱਖ ਤੋਂ ਤੇ ਅਸੀਂ ਬਿਲਕੁਲ ਪਛੜ ਗਏ, ਬਿਲਕੁਲ ਪਛੜ ਗਏ, ਨਹੀਂ ਦੱਸ ਸਕੇ ਜਗਤ ਨੂੰ। ਕਦੀ ਇਤਿਹਾਸ ਪੜ੍ਹੋ, ਕੁੱਲ 200 ਮੀਲ ਦਾ ਭਰਮਣ ਹੈ ਮੁਹੰਮਦ ਸਾਹਿਬ ਦਾ, ਇਸਲਾਮ ਸਾਰੀ ਦੁਨੀਆ 'ਚ ਫੈਲੇ। ਖੱਚਰ ਤੇ ਬੈਠ ਕੇ ਹਜ਼ਰਤ ਈਸਾ ਦਾ ਕੁੱਲ 300 ਮੀਲ ਦਾ ਭਰਮਣ ਹੈ, ਈਸਾਈਅਤ ਸਾਰੀ ਦੁਨੀਆ 'ਚ ਹੈ। ਨੌ ਖੰਡ ਪ੍ਰਿਥਵੀ ਦਾ ਭਰਮਣ ਗੁਰੂ ਨਾਨਕ ਦਾ। ਮੈਂ ਤੇ ਸੁਣ ਕੇ ਹੈਰਾਨ ਹੋਇਆ, ਹਾਂਗਕਾਂਗ ਦੇ 'ਚ ਚਾਈਨਾ ਦੇ ਜਿਹੜਾ ਸ਼ਹਿਰ ਹੈ ਨਾਨਕਿੰਗ, ਨਾਨਕਿੰਗ ਕਹਿੰਦੇ ਨੇ ਗੁਰੂ ਨਾਨਕ ਦੇ ਨਾਮ ਤੇ, ਬੋਧ ਭਿਕਸ਼ੂਆਂ ਨੇ ਰੱਖਿਆ ਸੀ। ਬੋਧ ਮੰਦਰ ਦੇ ਸਤਿਗੁਰੂ ਠਹਿਰੇ, ਬੋਧ ਭਿਕਸ਼ੂਆਂ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਉਸ ਪਿੰਡ ਦਾ ਨਾਂ ਰੱਖਿਆ ਨਾਨਕਿੰਗ। ਸ਼ੰਘਾਈ ਦੇ 'ਚ ਬਹੁਤ ਵੱਡਾ ਗੁਰਦੁਆਰਾ ਵੀ ਸੀ, ਕਮਿਊਨਿਜ਼ਮ ਦੇ ਆਉਂਦਿਆਂ ਸਿੱਖ ਉੱਥੋਂ ਨਿਕਲ ਆਏ, ਹਾਂਗਕਾਂਗ ਦੇ ਜਾ ਕੇ ਵਸੇ। ਬਰਮਾ ਗਏ ਸਤਿਗੁਰ, ਸਿੱਕਮ ਗਏ, ਭੂਟਾਨ ਗਏ, ਤਿੱਬਤ ਗਏ, ਲੇਹ ਲਦਾਖ ਗਏ, ਫਿਰ ਸਾਰਾ ਰਸ਼ੀਆ, ਰਸ਼ੀਆ ਦੇ ਚੱਕਰ ਚਿੰਨ੍ਹ ਮਿਲੇ ਨੇ, ਨਿਸ਼ਾਨ ਮਿਲੇ ਨੇ, ਸਾਰਾ ਅਫਗਾਨਿਸਤਾਨ, ਈਰਾਨ, ਫਿਰ ਸਾਰਾ ਅਰਬ, ਲੰਕਾ, ਇਤਨਾ ਸਾਰਾ ਭਰਮ ਭਰਮਣ, ਔਰ ਇਤਨਾ ਸੱਚ ਦਾ ਉਪਦੇਸ਼ ਦਿੱਤਾ ਸੰਸਾਰ ਨੂੰ। ਸਾਨੂੰ ਕਹਿੰਦੇ ਨੇ ਤੇ 2 ਕਰੋੜ ਵੀ ਨਹੀਂ ਨੇ। ਚਲੋ ਇਸ ਸੰਬੰਧ 'ਚ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸਰਵਣ ਕਰਾ ਦਿਆਂ। ਯੂਰਪ ਦੇ ਦੇਸ਼ਾਂ ਦੀ ਸਿਆਹਤ ਕਰਕੇ, ਭਰਮਣ ਕਰਕੇ, ਜਦ ਡਾਕਟਰ ਮੁਹੰਮਦ ਇਕਬਾਲ ਵਾਪਸ ਗਿਆ ਨਾ ਆਪਣੇ ਦੇਸ਼, ਉਦੋਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਲਾਹੌਰ ਵਿੱਚ ਪਹੁੰਚਿਆ ਤੇ ਉਹਦੇ ਸਵਾਗਤ ਵਿੱਚ ਬਹੁਤ ਵੱਡਾ ਜਲਸਾ ਰੱਖਿਆ ਗਿਆ। ਕਿਉਂਕਿ ਹੁਣ ਚੋਟੀ ਦਾ ਵਿਦਵਾਨ ਸੀ, 3 ਕਵੀ ਇਹ ਕਿਸੇ ਹੱਦ ਤੱਕ ਸੰਤ ਕਵੀ ਨੇ, ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬੰਗਾਲੀ ਤੇ ਸੰਸਕ੍ਰਿਤ ਦੇ ਸੰਤ ਕਵੀ ਰਾਬਿੰਦਰ ਨਾਥ ਟੈਗੋਰ, ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ। ਸ਼ਾਇਦ ਆਪ ਨੂੰ ਪਤਾ ਹੋਵੇ गुरु नानक दे बारे डॉक्टर मोहम्मद इकबाल ने बड़ी कीमती नजम लिखी सी। शमा हक से जो मुनव्वर हो वो ये महफिल न थी, बारिश रहमत हुई पर जमी काबिल न थी। ऐ गुरु नानक तू कदम कदम दते सच दा दीवा जलाया पर महफिल ते अंधिया दी सी, किसी ने अखा ही नहीं खोलिया। तू कदम कदम दते रहमत दी बारिश की थी पर जमी काबिल न थी, जमीन ते बंजर से। मेहनत तू गुरु नानक बहुत की थी, उस मेहनत दा फल असी नहीं देखते। इकबाल इंज कहिंदा है। लाहौर दे जद वापस आया ते लाहौर दे पतवंतियां ने शायरां ने आलम फाजला ने उहदे स्वागत समारोह विच बहुत वड्डा जलसा रखिया। इहदे विच अच्छे अच्छे साहित्यकार कवि दार्शनिक फिलोसफर इकट्ठे होए। कुछ कवियां ने अपने कलाम सुनाए, कुछ शायरां ने अपने कलाम सुनाए ते फिर उन्हां सारिया ने इकबाल नूं कहा तुसीं कुछ सुनाओ। लेकिन भरे जलसे विचों इकट्ठ विचों मंग आई, तुसीं जिहड़ा यूरप का भ्रमण करके आयो, सारे यूरप का असीं होर कुछ नहीं सुनना चाहते, तुसीं इह दसो हिंदुस्तान का धर्म ते यूरप का धर्म इहदी मुशाबत करो, तुलनात्मक गल करो, कंपेयर करके दसो किथे महानता है। तुलनात्मक गल करो, बड़े ध्यान नाल सुनना, कीतीए तुलना। इसने कीतीए तुलना सुनाया है। कहिंदा है बहुत देखे हैं मैंने मशरिक और मगरिब के मैखाने, यहां साकी नहीं मिलता वहां बेजौक है सावा। वो धर्म नो शराब नाल तस्वीर देंदा है। दूर क्यों जाओ, नाम भी एक नशा है पर होश दा नशा है, शराब भी एक नशा है बेहोशी दा नशा है। शराब पी के ते मनुख अपना नाम भी भुल जांदा है पर नाम दे नशे दे किन लोकां दा ज्ञान हो जांदा है। सरूर है एक मस्ती, यह भी एक अलग प्रकरण है। इस शराब बनाने का ढंग भी गुरु ग्रंथ साहब जी दसते हैं। गुड़ कर ज्ञान ध्यान कर मऊआ बहु बाटी तन धारा, सुख मन नारी सहज समानी पीवे पीवन हारा। ओधो मेरा मन मतवारा उनमन चढ़ा मदन रस जाकया, त्रिभुवन भया उजारा। सत अठ शब्द ने नाम दी शराब किवें बनाई दी। और गजब दी गल है, नंद लाल जैसा महान शायर गुरु गोबिंद सिंह नु साकी कहिंदा है। विदेशा की मरायक जाम अजार रंगे नहीं है दिल, ऐ मेरे साकी एक जाम मैनू भी दे। पता है साकी किनू कहिंदे ने जिहड़ा शराब पिलांदा है? नंद लाल गुरु गोबिंद सिंह नु साकी कहिंदे ने, और गुरु गोबिंद सिंह जी महाराज अकाल पुरख नु साकी कहिंदे ने जफरनामे च। विदेशा की या सागरे सबजेगों के मारा बगारस्त जंग अंदरों, ओ साखी अकाल पुरख नु कह रहे। हे मेरे साखी एक घुट मैनो पिला ताकि मेरी सारी जिंदगी पावन हो जाए, यही नंदलाल कहंदे ने। विदेशा की मारा यक जाम अजा रंगीन है दिला, बचश्मे पाक भी आसा कुनम ए जुमला मुश्किल। इतने उदाहरण में इस वास्ते दिते देने नहीं सन, कई कच्ची मत वाले होंदे ने भी की आखदा है। इकबाल कहंदे ने हर चंद हो मुशायद हक की गुफ्तगु। हक कहंदे ने सच नूं, असी पंजाबी उर्दू च सच कहंदे हैं, हिंदी च सत कहंदे ने, फारसी ते अरबी दे च हक कहंदे ने। हक दा मतलब है सच, हकीकत सच्चाई, हक सच, हक हक अंदेश। गुरु गोविंद सिंह बादशाह दरवेश, गुरु गोविंद सिंह है। गुरु गोविंद सिंह थानू वेख के हक दा पता चलदा, भाव सच दा पता चलदा, थोड़े विचों सच टपकदा है, थोड़े रोम रोम विचों सच झलकदा है। नंदलाल ऐसा कहंदे ने। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਹੁਣ ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਇਦ ਹੱਕ ਕੀ ਗੁਫ਼ਤਗੋ। ਕਹਿੰਦਾ ਸੱਚ ਦੀ ਗੱਲ ਕਿਧਰੇ ਛਿੜ ਪਵੇ, ਤੇ ਅਗਲਾ ਮੰਗੇ ਪਰੂਫ ਸਬੂਤ ਸੱਚ ਕੀ ਆਉਂਦਾ ਕੀ ਆਉਂਦਾ। ਧਿਆਨ ਨਾਲ ਸੁਣਨਾ, ਹਰ ਚੰਦ ਹੋ ਮੁਸ਼ਾਇਦ, ਮੁਸ਼ਾਇਦ ਮੁਸ਼ਾਇਦ ਤੁਲਨਾਤਮਕ, ਤੁਲਨਾ ਕੋਈ ਕਰਨਾ ਚਾਹੇ ਆਖੇ ਦੱਸੋ, ਸੱਚ ਦੀ ਤੁਲਨਾ ਕਰਕੇ ਦੱਸੋ, ਕਿਸੇ ਨਾਲ ਸਪਸ਼ਟ ਕਰਕੇ ਦੱਸੋ, ਕਿਸੇ ਚੀਜ਼ ਨਾਲ ਤੁਲਨਾ ਕਰਕੇ ਦੱਸੋ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਕਹਿੰਦਾ ਮੈਂ ਪਿਆਲੇ ਦੀ ਤਰਫ਼, ਸੁਰਾਹੀ ਦੀ ਤਰਫ਼ ਇਸ਼ਾਰਾ ਕਰਦਿਆਂਗਾ, ਸੱਚ ਇੱਕ ਨਸ਼ਾ ਹੈ, ਸਰੂਰ ਹੈ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇੱਕ ਸਰੂਰ ਹੈ, ਇੱਕ ਮਸਤੀ ਹੈ, ਕਿਧਰੇ ਸੰਜੋਗ ਬਣਿਆ, ਸਮਾਂ ਬਣਿਆ, ਤੇ ਇਸ ਮਸਤੀ ਸਰੂਰ ਦੇ ਸੰਬੰਧ ਚ ਕੋਈ 15-20 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ, ਔਰ ਭਗਤ ਕਬੀਰ ਦੇ। ਮੈਂ ਇਹਨਾਂ ਸਾਰਿਆਂ ਨੂੰ ਸੰਗ੍ਰਹਿ ਕੀਤਾ ਹੈ, ਇਹਨਾਂ ਨੂੰ ਟੇਪਾਂ ਦੀ ਸ਼ਕਲ, ਕਿਤਾਬਾਂ ਦੀ ਸ਼ਕਲ ਤੇ ਮੈਂ ਦਿੱਤੀ ਹੈ। ਪਰ ਕਿਧਰੇ ਲੰਬੀ ਵਿਚਾਰਧਾਰਾ ਚੱਲਦੀ, ਉੱਥੇ ਇਸ ਨੂੰ ਮੈਂ ਸੰਗਤ ਦੇ ਚ ਰੱਖਦਾ ਹੁੰਦਾ। ਇਸ ਵੇਲੇ ਇੱਕ ਨੁਕਤਾ, ਜਦ ਲਾਹੌਰ ਦੇ ਪਤਵੰਤਿਆਂ ਨੇ, ਸਾਹਿਤਕਾਰਾਂ ਨੇ, ਅਦੀਬਾਂ ਨੇ, ਵਿਦਵਾਨਾਂ ਨੇ, ਕਵੀਆਂ ਨੇ ਇਹ ਆਖਿਆ, ਯੂਰਪ ਦਾ ਧਰਮ ਤੇ ਭਾਰਤ ਦਾ ਧਰਮ ਤੁਲਨਾਤਮਕ ਕਰਕੇ ਦੱਸੋ, ਤੁਲਨਾ ਕਰਕੇ ਦੱਸੋ। ਹੋਰ ਅਸੀਂ ਕੁਛ ਨਹੀਂ ਸੁਣਨਾ, ਹੋਰ ਅਸੀਂ ਜਾਣਦੇ ਹਾਂ ਯੂਰਪ ਦੇ ਧਨ ਦੇ ਵਿੱਚ ਉਹ ਅੱਗੇ ਹੈ, ਬਹੁਤ ਪ੍ਰਗਤੀ ਹੋਈ ਹੈ, ਬਹੁਤ ਤਰੱਕੀ ਕਰ ਚੁੱਕਿਆ ਹੈ ਭਾਰਤ ਤੋਂ ਅੱਗੇ, ਸਾਨੂੰ ਪਤਾ ਹੈ। ਅਸੀਂ ਧਰਮ ਦੀ ਗੱਲ ਜਾਣਨਾ ਚਾਹੁੰਦੇ। ਤੋ ਇਕਬਾਲ ਦੱਸਦਾ ਹੈ, ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ। ਮਸ਼ਰਕ ਪੂਰਬ, ਮਗਰਬ ਪੱਛਮ। ਕਹਿੰਦੇ ਪੂਰਬ ਤੇ ਪੱਛਮ ਦੇ ਮੈਂ ਮੈਖਾਨੇ, ਸ਼ਰਾਬਖਾਨੇ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਖਾਨੇ, ਯਹਾਂ ਸਾਖੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਨਾ ਸਰੂਰ, ਨਾ ਮਸਤੀ, ਨਾ ਗਹਿਰਾਈ। ਕਹਿੰਦਾ ਫਿਰ ਵੀ ਪੀਣ ਨੂੰ ਜੀ ਕਰਦਾ, ਕਿਉਂ? ਪਿਆਲੇ ਬੜੇ ਸਾਫ਼ ਸੁਥਰੇ ਨੇ, ਸਾਕੀ ਦੇ ਪੇਸ਼ ਕਰਨ ਦਾ ਢੰਗ ਬੜਾ ਵਧੀਆ ਹੈ, ਅੰਦਾਜ਼ ਬੜਾ ਵਧੀਆ ਹੈ, ਪੀਣ ਨੂੰ ਜੀ ਕਰਦਾ। ਫਿਰ ਕਹਿੰਦਾ ਭਾਰਤ ਦੀ ਸ਼ਰਾਬ ਬੜੀ ਗਹਿਰੀ ਹੈ, ਬੜਾ ਸਰੂਰ ਹੈ, ਬੜੀ ਮਸਤੀ ਹੈ। ਕਹਿੰਦਾ ਪਿਆਲੇ ਬੜੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਪੀਣ ਨੂੰ ਜੀ ਨਹੀਂ ਕਰਦਾ, ਪੀਣ ਨੂੰ ਜੀ ਨਹੀਂ ਕਰਦਾ। ਹੁਣ ਪਿਆਲੇ ਕੌਣ, ਕਿਹਨਾਂ ਨੂੰ ਪਿਆਲੇ ਕਹਿ ਰਿਹਾ, ਕਿਸ ਨੂੰ ਸਾਖੀ ਕਹਿ ਰਿਹਾ? ਜੋ ਧਰਮ ਦਾ ਪ੍ਰਚਾਰ ਕਰਦੇ ਨੇ, ਜੋ ਧਰਮ ਦੀ ਗੱਲ ਸੁਣਾਉਂਦੇ ਨੇ, ਬ੍ਰਾਹਮਣ ਨੇ, ਮੌਲਵੀ ਨੇ, ਜਾਂ ਸਾਡੇ ਸਿੱਖ ਜਗਤ ਦੇ ਗੁਣੀ ਗਿਆਨੀ ਨੇ, ਜਾਂ ਮੁਖੀ ਸੱਜਣ ਨੇ। ਕਹਿੰਦਾ ਨਹੀਂ ਨਹੀਂ, ਇਹ ਪਿਆਲੇ ਗੰਦੇ ਨੇ, ਪੇਸ਼ ਕਰਨ ਦਾ ਢੰਗ ਠੀਕ ਨਹੀਂ ਹੈ। ਕਹਿੰਦਾ ਭਾਵੇਂ ਸ਼ਰਾਬ ਵਿੱਚ ਮਸਤੀ ਹੈ, ਬੜਾ ਸਰੂਰ ਹੈ, ਬੜੀ ਗਹਿਰਾਈ ਹੈ, ਪੀਣ ਨੂੰ ਜੀ ਨਹੀਂ ਕਰਦਾ, ਕਿਉਂ? ਸਾਕੀ ਦੇ ਹੱਥ ਬੜੇ ਗੰਦੇ ਨੇ, ਪਿਆਲੇ ਬੜੇ ਗੰਦੇ ਨੇ। ਕਹਿੰਦਾ ਯੂਰਪ ਦੀ ਸ਼ਰਾਬ, ਭਾਵੇਂ ਬਾਈਬਲ ਵਿੱਚ ਕੁਛ ਵੀ ਨਹੀਂ, ਕੋਈ ਗਹਿਰਾਈ ਨਹੀਂ, ਗੁਸਾਖੀ ਮਾਪ, ਕਿਸੇ ਧਰਮ ਗ੍ਰੰਥ ਦੀ ਮੈਂ ਨਿੰਦਾ ਨਹੀਂ ਕਰ ਰਿਹਾ, ਕਹਾਣੀਆਂ ਹੀ ਕਹਾਣੀਆਂ ਨੇ, ਕੋਈ ਬਹੁਤ ਗਹਿਰਾਈ ਨਹੀਂ ਹੈ। ਕਹਿੰਦਾ ਉਸ ਸ਼ਰਾਬ ਵਿੱਚ ਕੋਈ ਸਰੂਰ ਨਹੀਂ ਹੈ, ਕੋਈ ਮਸਤੀ ਨਹੀਂ ਹੈ, ਲੇਕਿਨ ਕਹਿੰਦਾ ਪਿਆਲੇ ਇਤਨੇ ਚਮਕਦੇ ਹੋਏ ਨੇ ਔਰ ਇਤਨੇ ਸੁੰਦਰ ਨੇ, ਤੇ ਸਾਕੀ ਦੇ ਪਿਆਲੇ ਨੂੰ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਕ੍ਰਿਸਚਨ ਬਣਨ ਨੂੰ ਜੀ ਕਰਦਾ। ਇਕਬਾਲ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮਹਿਖਾਨੇ, ਯਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਬਾ। ਬੜਾ ਸਿਆਣਾ ਪੁਰਸ਼ੀ, ਦੋ ਪੰਕਤੀਆਂ ਚ ਸਾਰੀ ਗੱਲ ਕਹਿ ਗਏ। ਨੌਖੰਡ ਪ੍ਰਥਮੇ ਚ ਜਿਸ ਢੰਗ ਨਾਲ ਗੁਰੂ ਨਾਨਕ ਨੇ ਪ੍ਰਚਾਰ ਕੀਤਾ ਸੀ, ਇਕਬਾਲ ਨੇ ਬਾਅਦ ਵਿਚ ਤਨਜ ਕੀਤੀ ਸੀ, ਬੀਜ ਨੌਖੰਡ ਪ੍ਰਥਮੇ ਚ ਬੋਏ ਨੇ ਗੁਰੂ ਨਾਨਕ ਨੇ, ਇਸ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ। ਜ਼ਿੰਮੇਵਾਰੀ ਨਹੀਂ ਮਹਿਸੂਸ ਕੀਤੀ ਕਿਸੇ ਨੇ, ਖੈਰ ਐਵੇਂ ਟੂਕ ਮਾਤਰ ਗੱਲ ਆ ਗਈ, ਮੈਂ ਅਰਥ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਕੋਲ ਜਾਂਦੇ ਨੇ ਜੋਗੀਆਂ ਦੇ ਬਾਣੇ ਚ, ਮੱਖੀ ਚ ਜਾਂਦੇ ਨੇ ਮੁਸਲਮਾਨਾਂ ਦੇ ਬਾਣੇ ਚ। ਜਿਸ ਬਾਂਡੇ ਚ ਤੁਸੀਂ ਗੱਲ ਲੈਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ, ਮੈਂ ਸੁਣਾਉਣ ਨੂੰ ਤਿਆਰ, ਮੈਨੂੰ ਕੋਈ ਇਤਰਾਜ਼ ਨਹੀਂ। ਪੀਰ ਦਸਤਗੀਰ ਇਤਨਾ ਮੁਤਾਸਰ ਹੋਇਆ, ਬਹਿਲੋਲ ਸ਼ਾਹ ਉਸਦਾ ਨਾਂ ਸੀ, ਤੇ ਦਸਤਗੀਰ ਉਸਦਾ ਤਖਲੁਸ ਸੀ, ਜਿੱਥੇ ਇਰਾਕ ਦੇ ਬਗਦਾਦ ਦੇ ਅੰਦਰ ਗੁਰਦੁਆਰਾ ਬਣਿਆ ਹੋਇਆ, ਇਹ ਪੀਰ ਦਸਤਗੀਰ ਦੀ ਜਗ੍ਹਾ ਹੈ ਅੱਜ ਵੀ, ਉੱਥੇ ਉਸਦੀ ਕਬਰ ਬਣੀ ਹੈ, ਕਬਰਿਸਤਾਨ ਦੇ ਗੁਰਦੁਆਰਾ ਹੈ, ਮਲਕੀਅਤ ਪੀਰ ਦਸਤਗੀਰ ਦੇ ਵਾਰਸਾਂ ਦੀ ਹੈ, ਅੱਜ ਵੀ ਉਹ ਵਾਰਸ ਉੱਥੇ ਮਜੌਰ ਬਣ ਕੇ ਬੈਠੇ ਨੇ, ਜਗ੍ਹਾ ਉਹਨਾਂ ਦੀ ਹੈ। ਇਹ ਸਦਾਮ ਨੇ ਇਜਾਜ਼ਤ ਦੇ ਦਿੱਤੀ ਸੀ ਗੁਰਦੁਆਰਾ ਬਣਾਉਣ ਦੀ, ਤਾਂ ਉੱਥੇ ਗੁਰਦੁਆਰਾ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਲਿਖੀ ਹੋਈ, ਕਿਸ ਨੇ ਲਿਖਾਈ? ਪੀਰ ਦਸਤਗੀਰ ਨੇ ਲਿਖਾਈ, ਉਸ ਸਮੇਂ ਲਿਖਾਈ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਚਾਰ ਪੰਕਤੀਆਂ ਜਿਹੜੀਆਂ ਥੱਲੇ ਨੇ, 500 ਸਾਲ ਪੁਰਾਣੀ ਅਰਬੀ ਹੈ, ਅੱਜ ਦੇ ਅਰਬੀ ਲੋਕ ਪੜ੍ਹਤੇ ਲੈਂਦੇ ਸਨ, ਅਰਥ ਨਹੀਂ ਆਉਂਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਾਣੇ ਬਜ਼ੁਰਗ ਲੱਭ ਕੇ ਉਹਨਾਂ ਤੋਂ ਅਨੁਵਾਦ ਕਰਾਇਆ, ਗੁਰਦੁਆਰਾ ਗਜ਼ਟ ਦੇ ਚ ਛਪਿਆ ਸੀ, ਮੈਂ ਉਸ ਖੜੇ ਦੀਆਂ ਫੋਟੋਆਂ ਵੀ ਲਿਆਂਦੀਆਂ ਸਨ, ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਜੋ ਛਪਿਆ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਇਹ ਤੇ ਕੋਈ ਵੀ ਪੜ੍ਹ ਲਏਗਾ, ਜੋ ਉਰਦੂ ਜਾਣਦਾ ਹੈ, ਫਾਰਸੀ ਜਾਣਦਾ ਹੈ, ਇਸ ਨੂੰ ਪੜ੍ਹ ਲਏਗਾ। ਇਹ ਵੱਡੇ ਹਰਫਾਂ ਚ ਲਿਖਿਆ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ, ਥੱਲੇ ਜਿਹੜੀਆਂ ਚਾਰ ਪੰਕਤੀਆਂ ਨੇ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਸ਼ਾਇਰਾਨਾ ਅੰਦਾਜ਼ ਵਿੱਚ ਇਹ ਲਫ਼ਜ਼, ਇਤਨਾ ਹੀ ਮੈਂ ਫਿਰ ਦੁਹਰਾਵਾਂ, ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ, ਉਹਨਾਂ ਦੀ ਕਦਮ ਬੋਸੀ ਨਾਲ ਆਬੇ ਹਯਾਤ ਦਾ ਚਸ਼ਮਾ ਫੁੱਟਿਆ, ਜਿਹਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ। ਇਹ ਫੜੀ ਅੱਜ ਵੀ ਲੱਗੀ ਹੋਈ ਹੈ, ਉੱਥੇ ਲੱਗੀ ਹੋਈ ਹੈ, ਥੜਾ ਬਣਿਆ, ਉਸੇ ਥੜੇ ਤੇ ਗੁਰਦੁਆਰਾ ਬਣਾਇਆ। ਜਦ ਪਹਿਲੀ ਦਫ਼ਾ ਮੈਂ ਗਿਆ ਸੀ, ਉਦੋਂ ਸਿੰਘ ਬਿਲਕੁਲ ਨਹੀਂ ਸਨ, ਇੱਕ ਸਿੰਧੀ ਪਰਿਵਾਰ ਦੀ ਦੁਕਾਨ ਸੀ, ਉਹਨੂੰ ਮੈਂ ਕਿਧਰੇ ਗੁਰੂ ਨਾਨਕ ਦੀ ਫੋਟੋ ਦੇਖ ਕੇ ਅੰਦਾਜ਼ਾ ਲਾ ਲਿਆ, ਇਹ ਕੋਈ ਸਹਿਦਾਰੀ ਵੀਰ ਹੈ। ਉਸ ਨਾਲ ਸਾਰੀ ਗੱਲਬਾਤ ਕੀਤੀ, ਕਹਿਣ ਲੱਗੇ ਇੱਥੇ ਕੋਈ ਸਿੰਘ ਨਹੀਂ, ਉਹਨਾਂ ਦੇ ਨਚਨ ਸੰਨ 73 ਦੀ ਗੱਲ ਕਰਦਾ, ਫਿਰ ਮੈਂ 78 'ਚ ਵੀ ਗਿਆ ਸੀ। ਮੈਂ ਇੱਕ ਸੈਂਚੀ ਦੇ ਆਇਆ, ਚੌਥਾ ਬਾਗ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ, ਉਸ ਮੌਜੌਰ ਨੂੰ ਮੈਂ ਕਿਹਾ, ਗੁਰੂ ਨਾਨਕ ਦਾ ਕਲਾਮ ਹੈ ਇਹ ਥੜੇ ਦੇ ਉੱਤੇ ਸਜਾ ਕੇ ਰੱਖੇ, ਰੋਜ਼ ਚਾਦਰ ਨਵੀਂ ਵਿਛਾਉਂਦਾ ਸੀ, ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ, ਜਿਵੇਂ ਕਬਰ ਦੇ ਉੱਤੇ ਨਵੀਂ ਚਾਦਰ ਚੜਾਉਂਦਾ ਸੀ ਰੋਜ਼ ਸਾਫ਼ ਸੁਥਰੀ, ਇਸ ਤਰ੍ਹਾਂ ਥੜੇ ਦੇ ਕਬਰ ਦੇ ਉੱਤੇ ਰੋਜ਼ ਗੁਲਾਬ ਦੇ ਫੁੱਲ ਰੱਖਦਾ ਸੀ, ਥੜੇ 'ਤੇ ਵੀ ਰੱਖਦਾ ਸੀ। ਜਦ ਮੈਂ ਉਹਨੂੰ ਕਿਹਾ, ਇਹ ਕਲਾਮ ਹੈ ਗੁਰੂ ਨਾਨਕ ਦੀ? ਕਹਿੰਦਾ, ਹੈਂ, ਗੁਰੂ ਨਾਨਕ ਦੀ ਕਲਾਮ? ਮੈਂ ਕਹਾਂ, ਉਹਨੇ ਸਿਰ 'ਤੇ ਰੱਖ ਲਿਆ ਸੀ। ਮੇਰਾ ਬਾਰ ਬਾਰ ਸ਼ੁਕਰਾਨਾ ਕੀਤਾ, ਤੁਸੀਂ ਉਹਨਾਂ ਦੀ ਕਲਾਮ ਮੈਨੂੰ ਦਿੱਤੀ ਹੈ। ਹੁਣ ਤਾਂ ਗੁਰਦੁਆਰਾ ਬਣ ਗਿਆ, ਮਹਾਰਾਜ ਦਾ ਸਰੂਪ ਵੀ ਜੋ ਹੈ ਚਲਾ ਗਿਆ। ਕਹਿਣ ਤੋਂ ਮੁਰਾਦ, ਨੌ ਖੰਡ ਪ੍ਰਿਥਵੀ ਦੇ ਗੁਰੂ ਨਾਨਕ ਦਾ ਪ੍ਰਚਾਰ, ਉਮਤ ਸਾਡੀ 2 ਕਰੋੜ ਵੀ ਨਹੀਂ ਹੈ। ਇਕਬਾਲ ਕਹਿੰਦਾ, ਇਸ ਚਮਨ ਨੂੰ ਮਾਲੀ ਠੀਕ ਨਹੀਂ ਮਿਲੇ, ਗੁਰੂ ਨਾਨਕ ਦੇ ਲਾਏ ਹੋਏ ਬੂਟੇ ਸੁਕਾ ਦਿੱਤੇ, ਉਜਾੜ ਕੇ ਰੱਖ ਦਿੱਤੇ। ਨੌ ਖੰਡ ਪ੍ਰਿਥਵੀ ਚਲਾ, ਖੈਰ ਵਿਚਕਾਰ ਗੱਲ ਆ ਗਈ ਸੀ, ਮੈਂ ਇਤਨੀ ਤੁਹਾਡੇ ਨਾਲ ਅਰਜ਼ ਕੀਤੀ ਹੈ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਨਿਰਾਸ਼ ਉਦਾਸ 3 ਕਾਰਨਾਂ ਕਰਕੇ ਆਉਂਦਾ ਹੈ। ਪ੍ਰਥਮ, ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ। ਦੂਸਰਾ, ਆਪਣੀ ਅਕਲ ਚੋਟ ਕਰ ਜਾਏ। ਤੀਸਰਾ, ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਉਦਾਸ ਤੇ ਨਿਰਾਸ਼ ਬੰਦਾ ਤਿੰਨ ਤਰ੍ਹਾਂ ਦਾ ਫੈਸਲਾ ਕਰੇਗਾ। ਕਿਹੜਾ? ਆਤਮ ਕ੍ਰਾਂਤੀ, ਆਤਮ ਹੱਤਿਆ, ਆਤਮ ਵਿਸਮਰਤੀ। ਖੁਦ ਨੂੰ ਬਦਲਣਾ ਜਾਂ ਖੁਦ ਨੂੰ ਬੁਲਾਉਣਾ ਜਾਂ ਖੁਦ ਨੂੰ ਮਿਟਾਉਣਾ, ਇਹਨਾਂ ਤਿੰਨਾਂ ਦੇ ਚੋਂ ਇੱਕ ਚੁਣਾਓ ਕਰੇਗਾ। ਜੋ ਸ਼ਬਦ ਦੀ ਚੋਟ ਖਾ ਚੁੱਕਿਆ ਹੈ ਉਹ ਤੇ ਆਪਣੇ ਆਪ ਨੂੰ ਬਦਲੇਗਾ, ਆਤਮ ਕ੍ਰਾਂਤੀ ਕਰੇਗਾ। ਬਾਕੀ ਦੋਹਾਂ ਤੋਂ ਖਤਰਾ ਹੈ, ਹੋ ਸਕਦਾ ਹੈ ਕਿਧਰੇ ਆਪਣੇ ਆਪ ਨੂੰ ਖਤਮ ਕਰੇ ਜਾਂ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ। ਕੱਲ ਸਾਰਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ, ਪਰ ਉਹਨਾਂ ਦੇ ਚੋਂ ਵੀ ਕਦੀ ਕਦੀ ਐਸਾ ਹੋਇਆ ਸੰਸਾਰ ਤੋਂ ਚੋਟ ਖਾ ਕੇ, ਅਕਲ ਤੋਂ ਚੋਟ ਖਾ ਕੇ ਉਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸੰਤ ਬਣਨ ਦੀ ਕੋਸ਼ਿਸ਼ ਕੀਤੀ, ਪ੍ਰਭੂ ਦੇ ਮਾਰਗ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਧੋਰਿਆ। ਹੁਣ ਜਿਹੜਾ ਸ਼ਬਦ ਤੋਂ ਚੋਟ ਖਾ ਗਈ ਹੈ, ਕਿਸੇ ਥਾਂ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲ ਰਿਹਾ ਔਰ ਪ੍ਰਣ ਕਰਦਾ, ਐ ਗੁਰੂ ਹੁਣ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜੋ ਤੂੰ ਕਹਿੰਦਾ ਮੈਂ ਤੇਰੇ ਢੰਗ ਨਾਲ ਜੀਵਾਂਗਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਤੇ ਵਾਕਈ ਅੰਮ੍ਰਿਤ ਵੇਲੇ ਉੱਠਣ ਲੱਗ ਪਵੇ, ਜਪ ਤਪ ਕਰਨ ਲੱਗ ਪਵੇ, ਰਹਿਤ ਵਹਿਤ ਰੱਖ ਲਵੇ, ਸਭ ਕੁਝ ਕਰ ਲਵੇ, 10-20 ਸਾਲ ਹੋ ਜਾਣ ਤੇ ਹੋਵੇ ਕੁਛ ਵੀ ਨਾ। ਹੁਣ ਬੜੇ ਧਿਆਨ ਨਾਲ ਸੁਣਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਸਮਾਪਤੀ ਕਰਾਂ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇਸੰਤਰ ਮੈਂ ਸਗਲੇ ਜਾ ਕੇ। ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ। ਕਿਉਂ? 10-20 ਸਾਲ ਲੱਗ ਗਏ, ਬਹੁਤ ਦਿਨ ਲਾ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ, ਭਈ ਨਿਰਾਸੀ, ਨਿਰਾਸ਼ਾ ਪੈਦਾ ਹੋ ਗਈ ਕਿੱਥੋਂ? ਪਰਮਾਤਮਾ ਤੋਂ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਨਹੀਂ, ਕਿਵੇਂ ਹੀ ਚੱਲ ਪਿਆ। ਨਿਰਾਸ਼ਾ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਛਾ ਗਏ, ਖਿਨ ਰਹਿਣ ਨਾ ਪਾਓ ਬਿਨ ਪਗ ਪਾ ਗਏ, ਹੋਏ ਕਿਰਪਾਲ ਪ੍ਰਭ ਮਿਲੇ ਸਵਾ ਗਏ। ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਇਸ ਰਸਤੇ ਦੇ ਚ ਸਤਿਗੁਰ ਜਾਣਕਾਰੀ ਕਰਾ ਰਹੇ ਨੇ, ਇੱਕ ਪੜਾਓ ਐਸਾ ਵੀ ਆ ਜਾਂਦਾ ਹੈ, ਨਿਰਾਸ਼ਾ ਘੇਰ ਲੈਂਦੀ ਹੈ। ਪਤਾ ਨਹੀਂ ਕੁਝ ਹੈ ਵੀ ਸਹੀ ਕਿ ਐਵੇਂ ਮੈਂ ਅੰਮ੍ਰਿਤ ਵੇਲੇ ਟਕਰਾਂ ਪਿਆ ਮਾਰਦਾ, ਘੰਟਾ ਦੋ ਦੋ ਘੰਟਾ ਜਪ ਪਿਆ ਕਰਦਾ, ਹੋਰ ਸਾਰੀ ਸਾਧਨਾ ਪਿਆ ਕਰਦਾ, ਕੁਝ ਹੈ ਵੀ ਸਹੀ ਕਿ ਨਹੀਂ? ਨਿਰਾਸ਼ਾ ਜਾਗੇਗੀ। ਉਸ ਨਿਰਾਸ਼ਾ ਭਰੀ ਹਾਲਤ ਵਿੱਚ ਮਨੁੱਖ ਦੋ ਫੈਸਲੇ ਕਰ ਸਕਦਾ, ਉਹਨਾਂ ਦੋ ਫੈਸਲਿਆਂ ਦਾ ਜ਼ਿਕਰ ਕਰਕੇ ਮੈਂ ਸਮਾਪਤ ਕਰਾਂ ਖੁਲਾਸਾ ਕੱਲ। ਪਹਿਲਾ ਗਲਤ ਫੈਸਲਾ, ਨਾਸਤਿਕ ਹੋ ਸਕਦਾ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਬੰਗਾਲ ਦਾ ਕੇਸ਼ਵ ਚੰਦਰ, ਮਹਾਨ ਧਾਰਮਿਕ ਮਨੁੱਖ, ਸਾਰਾ ਸਾਰਾ ਦਿਨ ਜਪ ਕਰਨ ਵਾਲਾ, ਅੱਧੀ ਅੱਧੀ ਰਾਤ ਨੂੰ ਉੱਠ ਕੇ ਜਪ ਕਰਨ ਵਾਲਾ ਨਾਸਤਿਕ ਹੋ ਗਿਆ ਸੀ। ਉਹਨੇ ਤਿੰਨ ਕਿਤਾਬਾਂ ਨਾਸਤਿਕਤਾ ਤੇ ਲਿਖੀਆਂ। ਬੰਗਾਲ ਦੇ ਜੋ ਅੱਜ 50 ਸਾਲਾਂ ਤੋਂ ਕਮਿਊਨਿਸਟਾਂ ਦੀ ਹਕੂਮਤ ਚੱਲੀ ਆ ਰਹੀ ਹੈ, ਠੀਕ ਹੈ ਕਮਿਊਨਿਜ਼ਮ ਦਾ ਪ੍ਰਚਾਰ ਵੀ ਹੈ, ਪਰ ਇਹਦੇ ਵਿੱਚ ਕੇਸ਼ਵ ਚੰਦਰ ਦਾ ਹੱਥ ਵੀ ਹੈ। ਉਹ ਕਹਿੰਦਾ ਸੀ, ਅੰਨ ਅੰਨ ਤੇ ਹੋਤ ਹੈ, ਗਾਸ ਗਾਸ ਤੇ ਹੋਏ, ਤਿਉਂ ਮਾਨੁਸ ਮਾਨੁਸ ਤੇ ਕਰਤਾ ਅਵਰ ਨਾ ਕੋਏ। ਅੰਨ ਤੋਂ ਅੰਨ ਪੈਦਾ ਹੁੰਦਾ, ਘਾਸ ਤੋਂ ਘਾਸ ਪੈਦਾ ਹੁੰਦਾ, ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਨੇ। ਰੱਬ ਨੂੰ ਵਿਚਕਾਰ ਲੈਣ ਦੀ ਕੀ ਲੋੜ ਹੈ? ਕੋਈ ਰੱਬ ਨਹੀਂ, ਕੋਈ ਪਰਮਾਤਮਾ। ਕੇਸ਼ਵ ਚੰਦਰ, ਬੰਗਾਲ ਜੇ 50 ਸਾਲ ਤੋਂ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਚੜੀ ਆ ਰਹੀ ਹੈ, ਉਹਦੇ ਕੇਸ਼ਵ ਚੰਦਰ ਦਾ ਵੀ ਹੱਥ ਹੈ। ਪਰ ਇਹ ਬੜਾ ਧਾਰਮਿਕ ਮਨੁੱਖ ਸੀ, ਮਹਾਨ ਨਾਸਤਿਕ ਹੋ ਗਏ, ਮਹਾਨ ਨਾਸਤਿਕ ਹੋਏ। ਮੈਂ ਸਿੱਖ ਜਗਤ ਦੇ ਵੀ ਕੁਝ ਚੋਟੀ ਦੇ ਦਾਣਾ ਸਿਆਣੇ ਮਨੁੱਖ ਜਾਣਦਾ, ਨਾਸਤਿਕ ਹੋ ਗਏ ਸੀ। ਇਹ ਵੀ ਮੈਂ ਅਰਜ਼ ਕਰਦਾ ਸਟੇਜ ਉੱਤੇ ਕੀ ਨਾਂ ਲੈਣਾ, ਪਰ ਐਸਾ ਨਹੀਂ ਹੈ ਕਿ ਪਹਿਲੇ ਆਸਤਿਕ ਨਹੀਂ ਸਨ, ਸਭ ਕੁਝ ਕਰਦੇ ਸਨ। ਹਾਲਤ ਇਹ ਹੋ ਗਈ, ਭਾਈ ਨਿਰਾਸ਼ੀ, ਪਹਿਲੇ ਸੰਸਾਰ ਤੋਂ ਨਿਰਾਸ਼ ਹੋ ਕੇ ਪਰਮਾਤਮਾ ਦੀ ਤਲਾਸ਼ ਕੀਤੀ, ਹੁਣ ਪਰਮਾਤਮਾ ਤੋਂ ਵੀ ਨਿਰਾਸ਼ ਹੋ ਗਏ। ਐਸੀ ਹਾਲਤ ਵਿੱਚ ਗਲਤ ਫੈਸਲਾ ਤੇ ਇਹ ਹੋ ਸਕਦਾ ਕਿ ਨਾਸਤਿਕ ਹੋ ਸਕਦਾ ਹੈ। ਪੱਕਾ ਨਾਸਤਿਕ, ਖਤਰਨਾਕ ਨਾਸਤਿਕ ਉਹ ਹੁੰਦਾ ਜੋ ਪਹਿਲੇ ਧਾਰਮਿਕ ਹੁੰਦਾ। ਇਹ ਵੀ ਮੈਂ ਅਰਜ਼ ਕਰਦਾ। ਦੂਸਰਾ ਫੈਸਲਾ ਕਿ ਹੇ ਪ੍ਰਭੂ, ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੇ ਗੁਰੂ ਜੋ ਕੁਛ ਮੈਂ ਕਰਨਾ ਸੀ ਕਰ ਲਿਆ, ਇਹਦੇ ਨਾਲ ਕੁਛ ਨਹੀਂ ਹੋਇਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਇਹ ਅਰਦਾਸ ਦਿਲ ਦੀ ਗਹਿਰਾਈ ਚੋਂ ਨਿਕਲਦੀ ਹੈ ਔਰ ਇੱਕੋ ਹੀ ਦਫਾ ਹੁੰਦੀ ਹੈ, ਪੂਰੀ ਹੋ ਜਾਂਦੀ ਹੈ।
1: ਪੂਰੀ ਹੋ ਜਾਂਦੀ ਹੈ। ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਫਿਰ ਉਹੀ ਮਨੁੱਖ ਕਹਿੰਦਾ ਹੈ, ਇਹ ਗੁਰੂ ਨਾਨਕ ਦੇ ਬੋਲ ਸੁਣ ਲਓ, ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਗਾਲਨਾ ਨਾਲ ਤੇ ਤੂੰ ਨਹੀਂ ਮਿਲਿਆ, ਸੇਵਾ ਨਾਲ ਤੇ ਨਹੀਂ ਮਿਲਿਆ, ਦਾਨ ਪੁੰਨ ਨਾਲ ਤੇ ਨਹੀਂ ਮਿਲਿਆ, ਜਪ ਤਪ ਤੇ ਨਾਲ ਨਹੀਂ ਮਿਲਿਆ, ਤੂੰ ਅਚਨਚੇਤ ਮਿਲਿਆ। ਇਸ ਵਾਸਤੇ ਕਿਸੇ ਸੰਤ ਨੇ ਇਹ ਨਹੀਂ ਆਖਿਆ ਤੂੰ ਮਿਲਿਆ ਮੇਰੀ ਮਿਹਨਤ ਹੈ, ਹਰ ਇੱਕ ਨੇ ਆਖਿਆ ਤੂੰ ਮਿਲਿਆ ਤੇਰੀ ਰਹਿਮਤ ਹੈ, ਤੂੰ ਮਿਲਿਆ ਇਹ ਮੇਰਾ ਪ੍ਰਯਾਸ ਨਹੀਂ, ਤੂੰ ਮਿਲਿਆ ਇਹ ਤੋ ਪ੍ਰਸਾਦ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ। ਇਹਦੇ ਉੱਤੇ ਬਾਕੀ ਖੁਲਾਸਾ ਮੈਂ ਕੱਲ ਕਰਾਂਗਾ। ਗੁਰਮੁਖ ਪਿਆਰੇ ਰਾਗੀ ਸਿੰਘਾਂ ਦਾ ਮੈਂ ਸਮਾਂ ਨਾ ਲਵਾਂ, ਜਿਨ੍ਹਾਂ ਨੇ ਸੁੰਦਰ ਧੁਨਾਂ ਨਾਲ ਤੁਹਾਨੂੰ ਕਰਤੇ ਪੁਰਖ ਨਾਲ ਜੋੜਨਾ, ਮੈਂ ਇੱਥੇ ਸਮਾਪਤੀ ਕਰਾਂ। ਬਾਕੀ ਲੜੀ ਕੱਲ ਜੋੜਾਂਗੇ। ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
6: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈਫੋਨ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
3: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ ਆਈ

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਦੋਸਤੋ ਤੁਹਾਡਾ ਸਵਾਗਤ ਹੈ 1550 ਦੇ ਉੱਤੇ। ਤੁਸੀਂ ਸੁਣ ਰਹੇ ਹੋ, ਸਮਾਂ 12:59 ਹੋ ਚੁੱਕੇ ਨੇ। ਅੱਜ ਅਸੀਂ ਪਹੁੰਚੇ ਹੋਏ ਹਾਂ ਲਾਈਵ ਲੋਕੇਸ਼ਨ, ਲਾਈਵ ਔਨ ਲੋਕੇਸ਼ਨ ਹੈ ਸਾਡੀ ਆਲਡਰ ਗਰੋਵ ਦੇ ਵਿੱਚ, ਵਾਇਰਲੈਸ ਕੰਟਰੀ। 1550 ਦੇ ਸਾਰੇ ਸੁਣਨ ਵਾਲਿਆਂ ਨੂੰ ਪਹਿਲਾਂ ਮੇਰੇ ਵੱਲੋਂ, ਜਗਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 1 ਤੋਂ 4 ਵਜੇ ਤੱਕ ਇਸ ਲੋਕੇਸ਼ਨ ਦੇ ਉੱਤੇ ਲਾਈਵ ਔਨ ਕਰਾਂਗੇ। ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਜਿਹੜੇ ਸਾਡੇ ਦੋਸਤ ਸਾਨੂੰ ਮਿਲਣ ਆਉਣਗੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਮੇਰੇ ਸਾਥੀ ਮੇਰੇ ਨਾਲ ਪੁਨੀਤ ਜੀ ਮੇਰਾ ਸਾਥ ਦੇਣਗੇ ਲਾਈਵ ਲੋਕੇਸ਼ਨ ਦੇ ਉੱਤੇ। ਵਾਇਰਲੈਸ ਕੰਟਰੀ ਤੁਹਾਡੇ ਲਈ ਅੱਜ ਬਹੁਤ ਹੀ ਸ਼ਾਨਦਾਰ ਸਕੀਮਾਂ ਲੈ ਕੇ ਆਇਆ, ਬਹੁਤ ਹੀ ਸ਼ਾਨਦਾਰ ਪਲਾਨਸ ਲੈ ਕੇ ਆਇਆ ਫੋਨ ਦੀਆਂ ਲਾਈਨਸ ਦੇ। ਤੁਸੀਂ ਆ ਸਕਦੇ ਹੋ, ਆ ਕੇ ਖਰੀਦ ਸਕਦੇ ਹੋ, ਉਹਨਾਂ ਨੂੰ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਨਾਲ। ਸਨੀ ਜੀ ਸਾਡੇ ਨਾਲ ਹੋਣਗੇ, ਸਨੀ ਜੀ ਨਾਲ ਵੀ ਗੱਲਬਾਤ ਕਰਾਂਗੇ। ਮਨਦੀਪ ਜੀ ਅੱਜ ਦੂਜੀ ਲੋਕੇਸ਼ਨ 'ਤੇ ਨੇ, ਮੈਂ ਅੱਜ ਓਲਡਰ ਗਰੋਵ 'ਤੇ। ਅੱਜ ਅਸੀਂ 4 ਘੰਟੇ ਹੁਣ ਤੋਂ ਲੈ ਕੇ 4 ਘੰਟੇ 1 ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਨਾਲ ਜੁੜੇ ਰਹਾਂਗੇ 1550 ਦੇ ਉੱਤੇ। ਤੁਹਾਨੂੰ ਦੱਸਦੇ ਰਹਾਂਗੇ ਨਵੀਆਂ ਨਵੀਆਂ ਜਿਹੜੇ ਪਲੈਨਸ ਨੇ, ਜਿਹੜੇ ਵਾਇਰਲੈਸ ਕੰਟਰੀ ਤੁਹਾਡੇ ਵਾਸਤੇ ਲੈ ਕੇ ਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਮੇਰੇ ਸਾਥੀ ਜਿਹੜੇ ਮੇਰੇ ਨਾਲ ਪੁਨੀਤ ਜੀ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਨਵਾਂ ਪਲਾਨ ਆਏਗਾ ਅਸੀਂ ਸਨੀ ਜੀ ਨੂੰ ਵੀ ਪੁੱਛਦੇ ਰਹਾਂਗੇ ਵਿੱਚੋਂ, ਅਤੇ ਜਿਹੜੇ ਸਾਡੇ ਦੋਸਤ ਮਿੱਤਰ ਸਾਨੂੰ ਮਿਲਣਾ ਵੀ ਚਾਹੁੰਦੇ ਆ ਲਾਈਵ ਲੋਕੇਸ਼ਨ 'ਤੇ ਆ ਸਕਦੇ ਨੇ। ਅੱਜ ਅਸੀਂ ਓਲਡਰ ਗਰੋਵ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਦੇ ਵਿੱਚ। ਅਸੀਂ ਅੱਜ ਤੁਹਾਨੂੰ ਦੱਸਾਂਗੇ ਗੱਲਾਂ ਬਾਤਾਂ, ਮੈਂ ਜੋ ਪੁਨੀਤ ਜੀ ਨਾਲ ਕਰ ਰਹੀ ਹਾਂ। ਪੁਨੀਤ ਜੀ ਅੱਜ ਪਹਿਲੀ ਵਾਰ ਲਾਈਵ ਲੋਕੇਸ਼ਨ 'ਤੇ ਆਏ ਨੇ ਮੇਰੇ ਨਾਲ, ਅੱਜ ਉਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਚੰਗੀ ਤਰ੍ਹਾਂ। ਅਸੀਂ ਉਹਨਾਂ ਦੇ ਵੀ ਉਹਨਾਂ ਦਾ ਵੈਸੇ ਰੋਲ ਹੋਰ ਹੈ, ਪਰ ਅੱਜ ਉਹ ਮੇਰੇ ਨਾਲ ਮੇਰਾ ਸਾਥ ਨਿਭਾਉਣਗੇ, ਉਹਨਾਂ ਦਾ ਵੀ ਐਕਸਪੀਰੀਅੰਸ ਸਾਂਝਾ ਕਰਾਂਗੇ। ਮੈਂ ਤਾਂ ਆਪਣਾ ਹਰ ਰੋਜ਼ ਹੀ ਕਰਦਾ। ਤੋ ਪੁਨੀਤ ਜੀ ਤੁਹਾਡਾ ਵੈਲਕਮ ਜੀ, ਪਹਿਲਾਂ ਤਾਂ 1550 ਦੇ ਉੱਤੇ।
1: ਸਤਿ ਸ਼੍ਰੀ ਅਕਾਲ ਜਗਦੀਪ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਾਰੇ ਲਿਸਨਰ ਨੂੰ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ। ਅਤੇ ਆਪਾਂ ਲਾਈਵ ਔਨ ਲੋਕੇਸ਼ਨ 'ਤੇ ਆਏ ਹਾਂ ਇੱਥੇ ਵਾਇਰਲੈਸ ਕੰਟਰੀ ਐਲਡਰ ਗਰੋਵ ਵਿੱਚ, ਅਤੇ ਮੈਨੂੰ ਪਤਾ ਕਿ ਹਰ ਸਾਲ ਹਰ ਵਾਰੀ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਹਰ ਵਾਰੀ ਕੁਛ ਨਾ ਕੁਛ ਨਵਾਂ ਮਿਲਦਾ, ਅਤੇ ਮੈਂ ਅੱਜ ਵੀ ਇਹੀ ਵੇਟ ਕਰ ਰਿਹਾ ਕਿ ਹੁਣ ਅੱਜ ਆਪਾਂ ਕੀ ਆਪਣੇ ਲਿਸਨਰਸ ਨੂੰ ਦੇ ਸਕਦੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਹੋਏ ਅਤੇ ਅੱਗੇ ਉਹਨਾਂ ਨੂੰ ਵੀ ਕੁਛ ਹੋਰ ਕੁਛ ਓਪਰਚੁਨਿਟੀਆਂ ਮਿਲ।
0: ਬਿਲਕੁਲ। ਸੋ ਪੁਨੀਤ ਜੀ ਨੇ ਦੱਸਿਆ ਕਿ ਸਾਡੇ ਲਿਸਨਰ ਨੂੰ ਅਸੀਂ ਹਮੇਸ਼ਾ ਜਿਹੜਾ ਫਾਇਦਾ ਹੋਵੇ ਉੱਥੋਂ ਉਹ ਦੱਸਦੇ ਰਹਿੰਦੇ ਹਾਂ, ਅਤੇ ਅੱਜ ਅਸੀਂ ਸਾਰੇ ਪਲੈਨਸ ਜੋ ਲੈ ਕੇ ਆਏ ਵਾਇਰਲੈਸ ਕੰਟਰੀ ਦੱਸਾਂਗੇ, ਨਾਲ ਹੀ ਨਾਲ ਗੱਲਾਂ ਬਾਤਾਂ ਕਰਾਂਗੇ, ਤੁਹਾਨੂੰ ਜਿਹੜੇ ਹੋਰ ਵੀ ਥੋੜ੍ਹੀ ਬਹੁਤ ਖਬਰਾਂ ਵੀ ਜਾਣਕਾਰੀ ਵੀ ਦੇਵਾਂਗੇ, ਨਾਲ ਹੀ ਨਾਲ ਦਿੰਦੇ ਰਹਾਂਗੇ ਅੱਜ ਸਾਰਾ। ਇਸ ਦੇ ਨਾਲ ਹੀ ਜਿਹੜਾ 1550 ਅੱਜ ਮੇਰੀ ਪਹਿਲੀ ਲਾਈਵ ਔਨ ਲੋਕੇਸ਼ਨ 1550 ਦੇ ਉੱਤੇ, ਮੈਨੂੰ ਪਤਾ ਲੱਗਿਆ ਬਹੁਤ ਹਜ਼ਾਰਾਂ ਲਿਸਨਰ ਸਾਡੇ ਸੁਣਦੇ ਨੇ। ਅਕਸਰ ਸਾਡੇ ਗੁਰਬਾਣੀ ਜਿਹੜੀ ਟੈਲੀਕਾਸਟ ਹੁੰਦੇ ਆ ਹੁੰਦੀ ਹੈ, ਅਤੇ ਹਜ਼ਾਰਾਂ ਹੀ ਲਿਸਨਰ ਸਾਡੇ 1550 ਨੂੰ ਸੁਣ ਨੇ, ਅਤੇ ਆਪਣੀ ਆਪਣੀ ਫੀਡਬੈਕ ਵੀ ਦਿੰਦੇ ਨੇ, ਅਤੇ ਕਦੇ ਕਦੇ ਮੈਂ ਵੀ ਸੁਣਦਾ ਵੈਸੇ, ਸਵੇਰੇ ਸ਼ਾਮ ਤਾਂ ਮੇਰਾ ਵੀ ਹੁੰਦਾ ਪੱਕਾ ਹੀ। ਅਤੇ ਉਸ ਤੋਂ ਬਾਅਦ ਅੱਜ ਜਿਹੜਾ ਪਰ, ਕਿਉਂਕਿ ਅੱਜ ਲਾਈਵ ਔਨ ਲੋਕੇਸ਼ਨ ਆ, ਸੋ ਅੱਜ ਅਸੀਂ 4 ਘੰਟੇ ਲਈ ਤੁਹਾਡੇ ਨਾਲ ਜੁੜਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਵਾਇਰਲੈਸ ਕੰਟਰੀ ਨਾਲ। ਪਹਿਲਾਂ ਅਸੀਂ ਅੱਜ ਇੱਕ ਛੋਟਾ ਜਿਹਾ ਗਾਣਾ, ਪਹਿਲਾਂ ਵਧੀਆ ਜਿਹਾ ਗਾਣਾ ਤੁਹਾਡੇ ਲਈ ਕੱਢਿਆ, ਪਹਿਲਾਂ ਉਹ ਸੁਣ ਲਈਏ, ਉਸ ਤੋਂ ਬਾਅਦ ਫਿਰ ਵਾਪਸ ਆ ਕੇ ਜਿਹੜੇ ਪਲਾਨ ਨੇ, ਕੀ ਕੀ ਪਲਾਨ ਨੇ, ਕੀ ਕੀ ਤੁਹਾਨੂੰ ਫਾਇਦੇ ਹੋਣੇ ਅੱਜ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।

0: ਨੰਬਰ ਇਹਦਾ ਦੁਬਾਰਾ ਮੈਂ ਤੁਹਾਨੂੰ ਦੱਸਦਾ 604-217-7777 ਅਤੇ ਫਰੇਜ਼ਰ ਹਾਈਵੇ ਓਲਡ ਗਰੋਵ ਲੋਕੇਸ਼ਨ ਹੈ। ਸਨੀ ਜੀ ਨੂੰ ਕਾਲ ਕਰਿਓ ਅਤੇ ਕਹਿੰਦੇ ਬਚਾਓ ਪੈਸੇ, ਕਾਲ ਸਨੀ ਸੇ ਮਨੀ, ਇਹਨਾਂ ਦਾ ਸਲੋਗਨ ਹੈ ਵਾਇਰਲੈਸ ਕੰਟਰੀ ਵਾਲਿਆਂ ਦਾ। 1550 ਅਤੇ ਮੈਂ ਤੁਹਾਡਾ ਸਾਥੀ ਜਗਦੀਪ ਸਿੰਘ ਅੱਜ ਤੁਹਾਡੇ ਨਾਲ 4 ਵਜੇ ਤੱਕ ਜੁੜੇ ਰਹਾਂਗਾ ਅਤੇ ਪਲੈਨ ਜਿਹੜੇ ਨੇ ਸ਼ੁਰੂ ਕਰ ਦਈਏ ਪਹਿਲਾਂ ਤੁਹਾਨੂੰ ਦੱਸਣੇ ਤਾਂ ਕਿ ਹੁਣ ਲੇਟ ਨਾ ਹੋ ਜਾਈਏ। ਪਹਿਲਾ ਪਲੈਨ ਜਿਹੜਾ ਆਫਰ ਸੁਣਿਓ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਆਈਫੋਨ 7 ਏਅਰ ਜਿਹੜਾ ਬਿਲਕੁਲ ਫ੍ਰੀ ਹੈ, ਫ੍ਰੀ ਦੇਣਾ ਤੁਹਾਨੂੰ ਅੱਜ ਉਹਨਾਂ ਨੇ। ਬਾਕੀ ਕਰਨਾ ਕੀ ਹੈ, ਫੋਨ ਕਰਨਾ, ਫੋਨ ਨੰਬਰ ਕੀ ਹੈ ਦੁਬਾਰਾ ਦੱਸਦਾ 604-217-7777 ਸੈਮਸੰਗ S26 ਇਹ ਵੀ ਫ੍ਰੀ ਹੈ ਜੀ, ਅੱਜ ਸਾਰੇ ਫ੍ਰੀ ਦੇਣੇ ਤੁਹਾਨੂੰ ਅੱਜ। ਸੈਮਸੰਗ S26 ਅਲਟਰਾ ਸਿਰਫ $2.5, ਇੰਨੇ ਦੇਣੇ ਆ ਤੁਸੀਂ, ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕੁ ਫ੍ਰੀ ਨੇ ਜੀ। ਪੁਨੀਤ ਜੀ,
1: ਹਾਂਜੀ ਜਗਦੀਪ ਜੀ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਨਾਂ ਰੱਖਿਆ ਹੈ ਸਮਰ ਬਲੈਕ ਫਰਾਈਡੇ, ਤੇ ਮੈਂ ਲੱਗਦਾ ਹੈ ਕਿ ਨਾਂ ਤੇ ਇਕਦਮ ਹੀ ਮੌਸਮ ਨਾਲ ਮਿਲਦਾ ਜੁਲਦਾ ਹੈ ਤੇ ਸਮਾਂ ਬਹੁਤ ਹੀ ਵਧੀਆ ਹੋ ਚੁੱਕਿਆ ਬਾਹਰ, ਇੰਨੀ ਸਨਸ਼ਾਈਨ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਗੇੜੀ ਮਾਰ ਕੇ ਉਹਨਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਇੱਕ ਚੀਜ਼ ਮੈਂ ਜ਼ਰੂਰ ਓਬਜ਼ਰਵ ਕੀਤੀ ਹੈ ਜਦੋਂ ਮੈਂ ਆਪਣਾ ਸਾਰਾ ਸੈਟਅਪ ਇੱਥੇ ਲਾ ਰਿਹਾ ਸੀ ਕਿ ਲੋਕ ਇੱਥੇ ਆ ਕੇ ਪਹਿਲੇ ਪਲੈਨ ਨਹੀਂ ਪੁੱਛ ਰਹੇ, ਪਹਿਲੇ ਆਪਣੀ ਪ੍ਰੋਬਲਮ ਦੱਸ ਰਹੇ ਨੇ ਕਿ ਦੇਖੋ ਮੇਰੇ ਕੋਲ ਇਹ ਪਲੈਨ ਹੈ ਅਤੇ ਮੈਨੂੰ ਕੀ ਫਾਇਦਾ ਹੋ ਸਕਦਾ ਹੈ ਅਤੇ ਤੁਹਾਨੂੰ ਕੀ ਲੱਗਦਾ ਮੈਨੂੰ ਕੁਛ ਐਕਸਟਰਾ ਦੇਣਾ ਪਏਗਾ ਅਗਰ ਮੈਂ ਤੁਹਾਨੂੰ ਫੋਨ ਵਾਪਸ ਕਰਾਂ ਨਾ ਕਰਾਂ। ਅਤੇ ਮੈਨੂੰ ਲੱਗ ਰਿਹਾ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਜਦੋਂ ਤੁਸੀਂ ਮਾਰਕੀਟ ਜਾਂਦੇ ਹੋ ਨਾ ਤੁਹਾਨੂੰ ਹੁੰਦਾ ਨਹੀਂ ਨਹੀਂ ਮੈਨੂੰ ਇਹ ਲੈਣਾ ਹੈ ਅਤੇ ਇਹ ਨਹੀਂ ਲੈਣਾ, ਤੁਹਾਡਾ ਮਾਇੰਡ ਬੜਾ ਫਿਕਸ ਹੁੰਦਾ ਹੈ। ਬਟ ਜਦੋਂ ਤੁਸੀਂ ਵਿੰਡੋ ਸ਼ਾਪਿੰਗ ਕਰ ਰਹੇ ਹੁੰਦੇ ਨਾ ਤੁਹਾਨੂੰ ਵੀ ਪਤਾ ਹੁੰਦਾ ਕਿੰਨੀ ਕੁਛ ਚੀਜ਼ਾਂ ਤੁਹਾਨੂੰ ਕਿੰਨੀ ਫਾਇਦੇਮੰਦ ਹੋ ਸਕਦੀਆਂ ਨੇ, ਰਾਈਟ? ਅਤੇ ਮੈਨੂੰ ਲੱਗਦਾ ਹੈ ਕਿ ਆਪਾਂ ਇੱਥੇ ਹੁਣੇ ਖਾਲੀ ਪਲੈਨ ਹੀ ਨਹੀਂ ਪ੍ਰਮੋਟ ਕਰ ਰਹੇ, ਤੁਹਾਨੂੰ ਰੀਅਲ ਐਕਸਪੀਰੀਅੰਸ ਦੱਸ ਰਹੇ ਹਾਂ ਕਿ ਲੋਕਾਂ ਦੀ ਐਕਚੁਅਲੀ ਕੀ ਪ੍ਰੋਬਲਮ ਵੀ ਹੁੰਦੀਆਂ ਨੇ। ਔਰ ਉਹ ਲੈਣ 'ਤੇ ਆਉਂਦੇ ਨੇ ਕਨੈਕਸ਼ਨ, ਬਟ ਚੱਕ ਕੇ ਪਲੈਨ ਲੈ ਜਾਂਦੇ ਨੇ, ਅਤੇ ਇਹ ਬੜਾ ਮੈਂ ਵੇਖਿਆ ਇੱਥੇ।
0: ਇਹ ਤੁਹਾਨੂੰ ਮੈਂ ਦੱਸਦਾ ਪੁਨੀਤ ਜੀ, ਇਹਦਾ ਕਾਰਨ ਤੁਹਾਨੂੰ ਦੱਸਦਾ ਕੀ ਹੈ, ਇਹਦਾ ਕਾਰਨ ਇਹ ਹੈ ਕਿ ਜਿਹੜੇ ਸਨੀ ਜੀ ਨੇ ਸਾਡੇ, ਇਹ ਭਾਈ ਸਾਹਿਬ ਦਾ ਇੱਕ ਰਿਕਾਰਡ ਹੈ, ਰਿਕਾਰਡ ਇਹ ਹੈ ਕਿ ਇਹਨਾਂ ਦਾ ਜਿਹੜਾ ਸਰਵਿਸ ਦਾ ਰਿਕਾਰਡ ਹੈ ਨਾ ਉਹ ਬਹੁਤ ਵਧੀਆ। ਇਹਨਾਂ ਨੂੰ ਜਦੋਂ ਮਰਜ਼ੀ 12 ਵਜੇ, ਮੈਂ ਮਨਦੀਪ ਜੀ ਨਾਲ ਅਸੀਂ ਕਈ ਵਾਰ ਆਇਆ, ਮਨਦੀਪ ਜੀ ਮੈਨੂੰ ਇੱਕ ਦਿਨ ਦੱਸਦੇ ਕਿ ਸਾਨੂੰ ਲੋੜ ਪੈ ਗਈ ਰਾਤ ਨੂੰ 8 ਵਜੇ, 8 ਵਜੇ ਕਹਿੰਦੇ ਅਸੀਂ ਫੋਨ ਕੀਤਾ ਅਤੇ 8 ਵਜੇ ਹੀ ਕੰਮ ਹਾਜ਼ਰ ਸੀ। ਇਹ ਇਸ ਗੱਲੋਂ ਬੜੇ, ਇਹਨਾਂ ਦੀ ਗਰੰਟੀ ਹੈ ਇਸ ਗੱਲੋਂ ਵੀ ਤੁਹਾਡੀ ਸਰਵਿਸ ਬਹੁਤ ਜ਼ਬਰਦਸਤ, ਤਾਂ ਹੀ ਤੁਸੀਂ ਕਹਿੰਦੇ ਕਿ ਆਪਣੀਆਂ ਸਮੱਸਿਆਵਾਂ ਦੱਸਦੇ ਪਹਿਲਾਂ ਆ ਕੇ, ਉਹ ਸਮੱਸਿਆਵਾਂ ਦਾ ਹੱਲ ਵੀ ਹੈ ਨਾ ਕੋਲ, ਤਾਂ ਦੱਸਦੇ ਨੇ, ਤਾਂ ਦੱਸਦੇ ਨੇ।
1: ਮੈਨੂੰ ਬਿਲਕੁਲ ਲੱਗਦਾ ਹੈ ਕਿ ਇਹ ਖਾਲੀ ਇੱਥੇ ਆ ਕੇ ਖਾਲੀ ਆਪਣੀ ਪਲਾਨ ਦੀ ਸੇਲ ਨਹੀਂ ਕਰ ਰਹੇ, ਜਾਂ ਇਹ ਨਹੀਂ ਕਿ ਜਿਹੜਾ ਕੰਪਨੀ ਤੋਂ ਆ ਰਹੇ ਉਹ ਅੱਗੇ ਤੁਹਾਨੂੰ ਪ੍ਰਮੋਟ ਕਰ ਰਹੇ ਨੇ, ਬਟ ਦੇ ਆਰ ਐਕਚੁਅਲੀ ਅ ਸਰਵਿਸ ਐਂਡ ਅ ਸੋਲਿਊਸ਼ਨ ਪ੍ਰੋਵਾਈਡਰ, ਤੇ ਤੁਹਾਨੂੰ ਸੋਲਿਊਸ਼ਨ ਵੀ ਦੇ ਰਹੇ ਨੇ। ਔਰ ਅਗਰ ਉਹਨੂੰ ਲੱਗਦਾ ਕਿ ਤੁਹਾਡਾ ਪਲਾਨ ਠੀਕ ਹੈ ਜਾਂ ਤੁਹਾਨੂੰ ਫੋਨ ਚੇਂਜ ਕਰਨਾ ਨਹੀਂ ਚਾਹੀਦਾ, ਤੇ ਉਹ ਤੁਹਾਨੂੰ ਜੈਨੂਅਲੀ ਦੱਸ ਵੀ ਰਹੇ ਨੇ ਕਿ ਤੁਸੀਂ ਇਹਨੂੰ ਰੱਖ ਲਿਓ ਜਾਂ ਇਹਨੂੰ ਇਹ ਚੇਂਜ ਕਰਕੇ ਇਹ ਤੁਹਾਡਾ ਫਾਇਦਾ ਹੋ ਸਕਦਾ।
0: ਸਹੀ ਗੱਲ ਕਹੀ ਹੈ, ਅਤੇ ਆਥੋਰਾਈਜ਼ਡ ਡੀਲਰ ਨੇ ਇਹ, ਰੋਜਰਸ, ਫਾਈਡੋ ਅਤੇ ਚੈਟਰ ਡੀਲਰ, ਇਹਦੇ ਆਥੋਰਾਈਜ਼ਡ ਡੀਲਰ ਵੀ ਨੇ। ਅਤੇ ਮੈਂ ਜਿਹੜੇ ਪਲਾਨ ਦੱਸ ਰਿਹਾ ਸੀ ਪੁਨੀਤ ਜੀ, ਉਹ ਵੀ ਅੱਗੇ ਰਹਿ ਗਏ ਸੀ, ਦੋ ਹੋਰ ਆਈਫੋਨ 17 ਪ੍ਰੋ ਸਿਰਫ $40 'ਚ ਮਿਲਣਾ ਤੁਹਾਨੂੰ, ਇੱਕ iPhone 7 Pro Max ਸਿਰਫ ਕਿੰਨੇ ਦਾ, $43 ਦਾ।
1: ਬਿਲਕੁਲ ਸਹੀ ਕੀਤਾ ਤੁਸੀਂ, ਔਰ ਮੈਂ ਕਹਾਂਗਾ ਜਿਸ ਤਰ੍ਹਾਂ ਇਨਫਲੇਸ਼ਨ ਵੱਧ ਰਹੀ ਹੈ ਔਰ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਕੁਛ ਵੀ ਇਹ ਮਿਲ ਜਾਏ, ਜਿਵੇਂ ਜੇ ਉਹ ਪੈਸੇ ਨਾ ਜਾਣ, ਜਿੱਥੇ ਵੀ ਜੇਬੋ ਪੈਸੇ ਜਾ ਰਹੇ ਨੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਬਟ ਇੱਥੇ ਅਗਰ ਤੁਹਾਨੂੰ ਪਲਾਨ ਮਿਲ ਰਿਹਾ ਜੋ ਕਿ ਸੈਮਸੰਗ S26 $0 ਅਤੇ iPhone 17 Pro $40 'ਚ ਅਤੇ iPhone 17 Air ਬਿਲਕੁਲ ਫ੍ਰੀ $0 'ਤੇ, ਤਾਂ ਤੁਹਾਡਾ ਕੀ ਮੰਨਣਾ ਜਗਦੀਪ ਜੀ?
0: ਮੇਰਾ ਮੰਨਣਾ ਹੈ ਕਿ ਕੁਛ ਨਹੀਂ ਕਰਨਾ, ਫੋਨ ਚੱਕਣਾ 604-217-7777 ਜਾਣੀ 604-217-7777 'ਤੇ ਕਾਲ ਕਰਨੀ ਹੈ ਸਨੀ ਜੀ ਨੂੰ, ਅਤੇ ਸਲੈਕਟ ਪਲਾਨ ਦੇ ਉੱਤੇ ਜਿਹੜੀਆਂ ਹੋਰ ਤੁਸੀਂ ਡਿਟੇਲਸ ਲੈਣੀ ਹੈ ਨਾ ਉਹ ਫੋਨ ਕਰ ਲਿਓ, ਅਤੇ ਇਹਨਾਂ ਦੇ ਕੋਈ ਸਲੈਕਟ ਪਲਾਨ ਨੇ, ਤੁਹਾਨੂੰ ਹੋਰ ਡਿਟੇਲ ਦੇਣਗੇ, ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਵੀ ਦੇਣਗੇ, ਅਤੇ ਇਸ ਦੇ ਨਾਲ ਹੀ ਬਾਕੀ ਜਿਹੜੇ ਪਲਾਨ ਨੇ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ, ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨੀਆਂ ਨੇ। ਅਤੇ ਇੱਕ ਹੋਰ ਨਵੇਂ ਕਸਟਮਰ ਲਈ ਵੀ ਇਹਨਾਂ ਦੀ ਇੱਕ ਪਲਾਨ ਹੈ, ਅਤੇ ਜਿਹੜੇ ਐਗਜ਼ਿਸਟਿੰਗ ਕਸਟਮਰ ਨੇ, ਪੁਰਾਣੇ ਜਿਹੜੇ ਇਹਨਾਂ ਦੇ ਗ੍ਰਾਹਕ ਨੇ, ਉਹਨਾਂ ਲਈ ਵੀ ਇਹਨਾਂ ਕੋਲ ਬਹੁਤ ਵਧੀਆ ਸੁਪਰ ਡੂਪਰ ਡੀਲਾਂ ਇਹਨਾਂ ਕੋਲ ਅਵੇਲੇਬਲ ਨੇ। ਅਤੇ ਆਉਣਾ ਤੁਸੀਂ ਕੁਛ ਨਹੀਂ ਕਰਨਾ, ਅੱਜ ਦਿਨ ਬਹੁਤ ਵਧੀਆ, ਪੁਨੀਤ ਜੀ ਨੇ ਦੱਸਿਆ ਮੇਰੇ ਸਾਥੀ, ਧੁੱਪ ਨਿਕਲੀ ਹੈ ਬਾਹਰ, ਆਇਆ ਪੂਰੀ ਦੁਪਹਿਰ ਖਿੰਡ ਜਿਹੜਾ ਦੁਪਹਿਰ ਖਿੰਡੀ ਖਿੜਦੀ ਹੈ ਧੁੱਪਾਂ ਦੇ ਵਿੱਚ, ਉਵੇਂ ਖਿੜੀ ਹੋਈ ਹੈ ਸੂਰਜਮੁਖੀ ਦੇ ਫੁੱਲਾਂ ਵਾਂਗ। ਆਉਣਾ ਅਤੇ ਆ ਕੇ ਤੁਸੀਂ ਬਸ ਓਲਡਰ ਗਰੋਵ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ, ਫਰੇਜ਼ਰ ਹਾਈਵੇ ਦੇ ਉੱਤੇ 2713 ਫਰੇਜ਼ਰ ਹਾਈਵੇ ਓਲਡਰ ਗਰੋਵ। ਔਰ ਆਉਣ ਤੋਂ ਪਹਿਲਾਂ ਕਾਲ ਕਰ ਰਹੀ ਹੈ ਤੁਸੀਂ ਸਨੀ ਜੀ ਨੂੰ, ਸਨੀ ਜੀ ਕਹਿੰਦੇ ਵੀ ਕਾਲ ਸਨੀ ਅਤੇ ਸੇ ਮਨੀ 604-217-7777 ਇਹਨਾਂ ਦਾ ਨੰਬਰ ਹੈ, ਅਤੇ ਤੁਸੀਂ ਕਾਲ ਕਰਨੀ ਹੈ। ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਅੱਜ 1 ਤੋਂ ਲੈ ਕੇ 5 ਵਜੇ ਤੱਕ ਜੁੜੇ ਰਹਾਂਗੇ, 1550 ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਅੱਜ ਪੁਨੀਤ ਜੀ ਨੂੰ ਮੈਂ ਲੈ ਕੇ ਆਇਆ ਸੀ ਨਾਲ, ਇਹ ਵੀ ਪੁਰਾਣੇ ਸਾਥੀ ਰਹੇ ਨੇ ਦਿੱਲੀ ਤੋਂ, ਦਿੱਲੀ ਵਿੱਚ ਕੰਮ ਕੁੰਮ ਕਰਕੇ ਆ ਰਹੇ, ਚੰਗਾ ਵੀ ਮੀਡੀਆ ਦੇ ਵਿੱਚ ਬੜੇ ਵੱਡੇ ਚੈਨਲ ਦੇ ਵਿੱਚ ਇਹਨਾਂ ਦੇ ਵੀ ਅੱਜ ਐਕਸਪੀਰੀਅੰਸ ਸਾਂਝੇ ਕਰਦੇ ਆ। ਪੁਨੀਤ ਜੀ, ਵੈਸੇ ਆਪਾਂ ਦੋਨੋਂ ਮੀਡੀਆ 'ਚ ਆਏ ਹੋਏ ਨੇ, ਮੇਰਾ ਵੀ ਬੈਕਗ੍ਰਾਉਂਡ ਮੀਡੀਆ 'ਚ, ਤੁਹਾਡਾ ਵੀ, ਅਤੇ ਪਹਿਲਾਂ ਦੱਸੋ ਕੈਨੇਡਾ ਆ ਕੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਫਿਰ, ਪਹਿਲਾਂ ਤਾਂ ਤੁਸੀਂ ਦੱਸੋ।
1: ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਬੜੇ ਪੁਰਾਣੇ ਖਾਓ ਅੱਜ ਖੋਲ ਰਹੇ ਹੋ, ਅਤੇ ਮੈਂ ਹੌਲੀ ਹੌਲੀ ਇਹਨੂੰ ਦੱਸਣਾ ਚਾਹਾਂਗਾ। ਬਟ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਇੰਡੀਆ 'ਚ ਮੀਡੀਆ ਕਵਰ ਕੀਤੀ ਹੈ, ਜਿਵੇਂ ਤੁਸੀਂ ਹਰ ਸੈਕਟਰ ਨੂੰ ਕਵਰ ਕੀਤਾ ਹੈ, ਇਮੀਗ੍ਰੇਸ਼ਨ ਨੂੰ ਤੁਸੀਂ ਕਵਰ ਕੀਤਾ ਹੈ, ਕ੍ਰਿਮੀਨੋਲੋਜੀ ਨੂੰ ਕਵਰ ਕੀਤਾ ਹੈ, ਜੋ ਕਿ ਇੰਨਾ ਵੱਡਾ ਇੱਥੇ ਚੈਪਟਰ ਹੈ, ਮੈਂ ਖੁਦ ਹੀ ਕਹਾਂਗਾ ਆਪਣੇ ਆਪ ਵਿੱਚ, ਅਤੇ ਮੈਨੂੰ ਲੱਗਦਾ ਹੈ ਕਿ ਉੱਥੇ ਮੀਡੀਆ ਬੜੀ ਵਾਸਟ ਹੈ, ਉੱਥੇ ਕੰਪੀਟੀਸ਼ਨ ਬੜਾ ਐਗਰੈਸਿਵ ਹੈ, ਅਤੇ ਉੱਥੇ ਜਰਨਲਿਜ਼ਮ ਵੀ ਬੜੀ ਐਗਰੈਸਿਵ ਹੈ, ਅਤੇ ਇੱਥੇ ਕੈਨੇਡਾ ਆ ਕੇ ਮੈਨੂੰ ਲੱਗ ਗਿਆ ਕਿ ਥੋੜ੍ਹੀ ਸੌਫਟ ਹੈ, ਆਪਾਂ ਮੁੱਦਿਆਂ ਨੂੰ ਮੁੱਦੇ ਹੀ ਰੱਖਦੇ ਹਾਂ, ਉਹਨੂੰ ਮੁੱਦਿਆਂ ਨੂੰ ਬਵਾਲ ਨਹੀਂ ਬਣਾਉਂਦੇ, ਅਤੇ ਇਹ ਬੜੀ ਅੱਛੀ ਚੀਜ਼ ਹੈ। ਦੂਜਾ, ਕਮਿਊਨਿਟੀ ਵਿੱਚ ਵੀ ਇੰਨਾ ਸ਼ੋਰ ਨਹੀਂ ਪਾਉਂਦੇ ਇੱਥੇ, ਅਤੇ ਮੀਡੀਆ ਬੜੀ ਸੌਫਟ ਹੈ, ਜੋ ਕਿ ਬਹੁਤ ਅੱਛੀ ਚੀਜ਼ ਹੈ। ਬਟ ਇੱਕ ਡਿਸਕਨੈਕਟ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਮਿਊਨਿਟੀ ਤੋਂ ਦੂਜੀ ਕਮਿਊਨਿਟੀ ਤੱਕ ਸ਼ਾਇਦ ਕਮਿਊਨੀਕੇਸ਼ਨ ਨਹੀਂ ਪਹੁੰਚਦੀ। ਅਗਰ ਤੁਸੀਂ ਅੱਜ ਸਰੀ ਵਿੱਚ ਹੋ ਜਾਂ ਐਲਡਰ ਗਰੋਵ ਹੋ, ਤੁਹਾਨੂੰ ਨਹੀਂ ਪਤਾ ਕਿ ਵੈਨਕੂਵਰ ਕੀ ਹੋ ਰਿਹਾ, ਰਾਈਟ? ਅਤੇ ਉਹ ਮੀਡੀਆ ਦਾ ਗੈਪ ਮੈਂ ਇੱਥੇ ਮਹਿਸੂਸ ਕਰਦਾ। ਬਟ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਆਪਾਂ ਹੋਰ ਇੰਪਰੂਵਮੈਂਟ ਇੱਥੇ ਵੇਖੀਏ।
0: ਕੋਈ ਨਹੀਂ, ਅਸੀਂ ਆ ਗਏ ਹੁਣ ਪ੍ਰੀਤ ਜੀ, ਅਸੀਂ ਸਾਰੇ ਗੈਪ ਪੂਰੇ ਕਰ ਦੇਣਾ, ਫਿਕਰ ਨਾ ਕਰੋ ਤੁਸੀਂ। ਅਤੇ ਇਹ ਗੱਲ ਤੁਹਾਡੀ ਸਹੀ ਹੈ, ਵੈਸੇ ਜਿਹੜੀ ਗੱਲ ਮੀਡੀਆ ਦੀ ਹੈ ਉਹਦੇ ਵਿੱਚ ਬਾਕੀ ਥੋੜ੍ਹਾ ਜਿਹਾ ਗੈਪ ਹੈਗਾ, ਇੱਥੇ ਥੋੜ੍ਹੇ ਸ਼ਰੀਫ ਲੋਕ ਨੇ, ਸਾਡੇ ਵਾਲੇ ਅਗਰੈਸਿਵ ਜ਼ਿਆਦਾ ਨੇ, ਸੋ ਕੋਈ ਗੱਲ ਨਹੀਂ, ਚੱਲਦਾ ਰਹਿੰਦਾ ਹੁੰਦਾ, ਸੁਭਾਅ ਹੁੰਦਾ ਲੋਕਾਂ ਦਾ। ਪਰ ਪਲਾਨ ਦੇ ਉੱਤੇ ਆਉਂਦੇ ਹਾਂ ਹੁਣ ਤੁਸੀਂ, ਪਹਿਲਾਂ ਤਾਂ ਮੈਂ ਫੋਨ ਨੰਬਰ ਦੁਬਾਰਾ ਦੁਬਾਰਾ ਰਿਪੀਟ ਇਸ ਲਈ ਕਰ ਰਿਹਾ ਕਿਉਂਕਿ ਤਾਂ ਕਿ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਵਾਰ ਫੋਨ ਕਰ ਲਿਓ ਸਨੀ ਜੀ ਨੂੰ। ਲੋਕੇਸ਼ਨ ਤੁਹਾਨੂੰ ਦੱਸਦੀ ਹੈ, 2713-0 ਫਰੇਜ਼ਰ ਹਾਈਵੇ, ਓਲਡਰ ਗਰੋਵ। ਕਾਲ ਕਰਨੀ ਆ ਸਨੀ ਜੀ ਨੂੰ, ਅਤੇ ਪੈਸੇ ਆ ਤੁਸੀਂ ਬਚਾਉਣੇ, ਪਹਿਲਾਂ ਹੀ ਮਹਿੰਗਾਈ ਇੰਨੀ ਜ਼ਿਆਦਾ ਹੈ। ਪਲਾਨ ਲੈ ਕੇ ਆਏ ਹਾਂ, ਜੇ ਕੋਈ ਬੰਦਾ $0 'ਤੇ ਲੈਂਦਾ, 0 ਡਾਊਨ ਪੇਮੈਂਟ ਦੇ ਉੱਤੇ, ਤਾਂ ਮੇਰੇ ਖਿਆਲ ਦੇ ਵਿੱਚ ਇਹ ਤੋਂ ਵਧੀਆ ਡੀਲ ਹੀ। ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, ਇਹ ਜਿਹੜੇ ਸਲੈਕਟ ਪਲਾਨ ਨੇ ਉਹਦੇ 'ਤੇ ਤੁਹਾਨੂੰ ਹੋਰ ਡਿਟੇਲ ਦੇਣ ਵਾਸਤੇ ਦੱਸਣਗੇ ਸਨੀ ਜੀ, ਜਦੋਂ ਤੁਸੀਂ ਉਹਨੂੰ ਕਾਲ ਕਰੋਗੇ। ਸੋ ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ, ਆਈਫੋਨ 17 Air ਬਿਲਕੁਲ ਫਰੀ ਹੈ, ਕੋਈ ਪੈਸਾ ਨਹੀਂ ਦੇਣਾ, 0 ਡਾਊਨ ਪੇਮੈਂਟ 'ਤੇ। ਸੈਮਸੰਗ S26 0 'ਤੇ, ਇਹ ਵੀ ਆ ਕੇ ਫਰੀ ਲੈ ਜਾਓ, ਕੋਈ ਚੱਕਰ ਨਹੀਂ, ਉਹ ਕਹਿੰਦੇ ਦੇ ਦਾਂਗੇ ਫਰੀ ਹੈ ਤੁਹਾਨੂੰ, ਮਾਰੋ ਮੌਜਾਂ। ਸੈਮਸੰਗ S26 Ultra, ਇਹ ਬੜਾ ਵਧੀਆ ਫੋਨ ਹੈ, ਇਹ ਬੜਾ ਹਾਈ ਫਾਈ ਫੋਨ ਮੰਨਿਆ ਜਾਂਦਾ, ਇਹ ਸਿਰਫ $2.5 'ਤੇ ਤੁਹਾਨੂੰ ਦੇ ਦੇਣਾ ਉਹਨਾਂ ਨੇ। ਨਾਲ ਹੀ ਆਈਫੋਨ 17 Pro ਸਿਰਫ $40, ਓਨਲੀ $40, 17 Pro ਦੀ ਗੱਲ ਕਰ ਰਿਹਾ ਮੈਂ, 17 Pro Max ਸਿਰਫ $43। ਸੋ ਇਹ ਪਲਾਨ ਨੇ, ਅਤੇ ਜਿਹੜੇ ਨਵੇਂ ਕਸਟਮਰ ਇਹਦੇ ਲਈ, ਜਿਹੜਾ ਨਵਾਂ ਕਸਟਮਰ ਆਏਗਾ ਉਹਦੇ ਲਈ ਵੀ ਇਹਨਾਂ ਕੋਲ ਅਲੱਗ ਤੋਂ ਪਲਾਨ ਨੇ, ਬੜੇ ਵਧੀਆ ਨੇ, ਸੁਪਰ ਡੂਪਰ ਡੀਲ ਆ ਇਹਨਾਂ 'ਚ ਕੁਝ। ਅਤੇ ਨਾਲ ਹੀ, ਅਤੇ ਜਿਹੜੇ ਇਹਨਾਂ ਕੋਲ ਐਗਜਿਸਟਿੰਗ ਕਸਟਮਰ ਨੇ, ਜਿਹੜੇ ਇਹਦੇ ਹੁਣ ਦੇ ਗ੍ਰਾਹਕ ਨੇ, ਉਹਨਾਂ ਦੇ ਲਈ ਵੀ ਇਹਨਾਂ ਕੋਲ ਸੁਪਰ ਡੂਪਰ ਡੀਲਾਂ ਨੇ। ਸੋ ਆਓ ਫੋਨ ਕਰਨਾ, ਫੋਨ ਕਰਕੇ ਤੁਸੀਂ ਪਹੁੰਚਣਾ ਓਲਡਰ ਗਰੋਵ, ਓਲਡਰ ਗਰੋਵ 'ਤੇ ਆ ਕੇ ਮਿਲਣਾ ਸਨੀ ਜੀ ਨੂੰ। ਰੋਜਰਸ ਫਾਈਡੋ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ। ਹੁਣ ਅਸੀਂ ਥੋੜ੍ਹੀ ਦੇਰ ਤੱਕ ਵਾਪਸ ਆਵਾਂਗੇ, ਮੈਂ ਅਤੇ ਪੁਨੀਤ ਜੀ, ਅਤੇ ਉਨੀ ਦੇਰ ਤੱਕ ਤੁਸੀਂ ਗਾਣਾ ਸੁਣਨਾ, ਗਾਣਾ ਸੁਣ ਕੇ ਜਿਹੜਾ ਗਾਣਾ ਇੰਜੋਏ ਕਰੋ, ਅਸੀਂ ਵਾਪਸ ਆਉਂਦੇ ਹਾਂ, ਅਤੇ ਵਾਪਸ ਆ ਕੇ ਕਰਦੇ ਹਾਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ। ਅਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ
1: ਹਾਂਜੀ ਜਗਦੀਪ ਜੀ, ਅਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਮੈਨੂੰ ਲੱਗਦਾ ਹੈ ਕਿ ਅੱਜ ਇੱਥੇ ਵਾਇਰਲੈਸ ਕੰਟਰੀ 'ਤੇ ਸਾਡੀ ਡੀਲਾਂ ਲੱਗੀਆਂ ਹੋਈਆਂ ਨੇ। ਇਹ ਆਥੋਰਾਈਜ਼ ਰੋਜਰ ਫਾਈਡੋ ਅਤੇ ਚੈਟਰ ਡੀਲਰ ਨੇ, ਇਹਨਾਂ ਕੋਲ ਪੂਰੀ ਫੁੱਲ ਫਲੈਜਡ ਇੱਕ ਟੀਮ ਹੈ, ਜਿਹੜੇ ਕਿ ਖਾਲੀ ਤੁਹਾਨੂੰ ਹੈਂਡਸੈਟ ਜਾਂ ਪ੍ਰਾਈਸ ਟੈਗ ਨਹੀਂ ਦੱਸਾਂਗੇ, ਬਟ ਤੁਹਾਨੂੰ ਸੋਲਿਊਸ਼ਨ ਪ੍ਰੋਵਾਈਡ ਕਰ ਰਹੇ ਨੇ। ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਚਲਾ ਰਹੇ ਹੋ, ਉਹਦੇ ਵਿੱਚ ਤੁਹਾਡਾ ਕੀ ਫਾਇਦਾ ਹੋ ਰਿਹਾ, ਜਾਂ ਤੁਸੀਂ ਹੋਰ ਫਾਇਦਾ ਕਿੱਦਾਂ ਲੈ ਸਕਦੇ ਹੋ। ਅਤੇ ਅਗਰ ਤੁਹਾਡੀ ਨੀਡ ਹੈ ਤਾਂ ਤੁਸੀਂ ਇੱਥੋਂ ਫੋਨ ਵੀ ਲੈ ਸਕਦੇ ਹੋ, ਕਿਉਂਕਿ ਇਹਨਾਂ ਦੇ ਹੁਣੇ ਸਮਰ ਬਲੈਕ ਫਰਾਈਡੇ ਸੇਲ ਚੱਲ ਰਹੀ ਹੈ। ਇਹ ਤੁਹਾਡਾ ਫਰੇਜ਼ਰ ਹਾਈਵੇ ਐਲਡਰ ਗਰੋਵ 'ਤੇ ਲੋਕੇਸ਼ਨ ਹੈ, ਅਤੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਦੱਸ ਦਿਆਂ ਕਿ ਕੀ ਹੈਂਡਸੈਟ ਨੇ ਅਤੇ ਉੱਥੇ ਕੀ ਔਫਰ ਇਹਨਾਂ ਨੇ ਲਾਈ ਹੋਈ ਹੈ, ਅਦਰ ਦੈਨ ਜਿਹੜਾ ਕਿ ਹੋਰ ਵੀ ਇਨਸਟੋਰ ਆ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਅਤੇ ਪੁੱਛ ਵੀ ਸਕਦੇ ਹੋ। ਇਹਨਾਂ ਕੋਲ ਹੋਰ ਵੀ ਔਫਰ ਕਾਫੀ ਨੇ, ਜੇ ਕਿ ਹੌਲੇ ਹੌਲੇ ਹੌਲੇ ਹੌਲੇ ਸਾਡੇ ਕੋਲ ਆ ਰਹੀਆਂ ਨੇ। ਬਟ ਹੁਣੇ ਜਿਹੜੀ ਸਾਡੇ ਕੋਲ ਆਈ ਹੈ ਉਹ ਆਈਫੋਨ 17 Air ਬਿਲਕੁਲ ਫਰੀ ਹੈ। ਹਾਂਜੀ, ਮੈਂ ਬਿਲਕੁਲ ਕਹਿ ਰਿਹਾ ਕਿ ਇਹ ਬਿਲਕੁਲ ਫਰੀ, $0 'ਤੇ ਹੈ। ਸੈਮਸੰਗ S26 $0 'ਤੇ, ਸੈਮਸੰਗ S26 Ultra ਸਿਰਫ $2.05, ਆਈਫੋਨ 17 Pro ਸਿਰਫ $40 ਵਿੱਚ, ਅਤੇ ਆਈਫੋਨ 17 Pro Max ਸਿਰਫ $43 ਵਿੱਚ। ਮੈਨੂੰ ਲੱਗਦਾ ਹੈ ਕਿ ਕਾਫੀ ਕੁਝ ਡੀਲਾਂ ਨੇ, ਤੁਹਾਨੂੰ ਵੀ ਸਮਝਣ ਵਿੱਚ ਤਾਂ ਟਾਈਮ ਲੱਗੂਗਾ, ਇਨ ਟਰਮਸ ਆਫ ਕਿੱਥੇ ਕੀ ਪ੍ਰਾਈਜ਼ ਦੱਸਿਆ, ਕਿਹੜਾ ਹੈਂਡਸੈਟ ਦੱਸਿਆ। ਮੈਂ ਵੀ ਮੰਨਦਾ ਕਿ ਇੰਨੀ ਛੋਟੇ ਟਾਈਮ ਵਿੱਚ ਇੰਨੀ ਖਬਰ ਲੈਣਾ ਵੀ ਸੌਖਾ ਨਹੀਂ ਹੈ, ਅਤੇ ਤਦ ਹੀ ਮੈਂ ਤੁਹਾਨੂੰ ਕਹਾਂਗਾ ਕਿ ਮੌਸਮ ਦਾ ਮਜ਼ਾ ਲੈ ਕੇ ਆਪਣੀ ਗੇੜੀ ਮਾਰ ਦਿਓ, ਤੁਸੀਂ ਇੱਥੇ ਆਓ, ਸਾਡੇ ਨਾਲ ਵੀ ਮਿਲੋ, ਸਾਡੇ ਨਾਲ ਵੀ ਗੱਲਬਾਤ ਕਰਿਓ, ਅਤੇ ਇੱਥੇ ਆ ਕੇ ਆਪਣੇ ਕਨੈਕਸ਼ਨ ਚੈੱਕ ਕਰਾਓ, ਆਪਣਾ ਹੈਂਡਸੈਟ ਚੈੱਕ ਕਰਾਓ, ਅਤੇ ਆਪਣਾ ਡੀਲਾਂ ਇੱਥੋਂ ਲੈ ਜਾਓ।
0: ਜੀ ਪ੍ਰੀਤ ਜੀ ਹੁਣ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਵਾਪਸ ਆ ਕੇ ਕਰਦੇ ਅਗਲੀਆਂ ਗੱਲਾਂ ਬਾਤਾਂ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

0: listening to KRPI 1550 Radio, Ferndale, Washington.
1: Dosto, फिर तो स्वागत है तुहाडा 1550 सुन रहे हो तुसी मैं तुहाडा दोस्त जगदीप सिंह अज असीं पहुंचे हुए हां वायरलेस कंट्री ऑर्डर गोफ फ्रेजर हाईवे ते इत्थे असीं पहुंचे हुए हां वायरलेस कंट्री दे विच जिहड़े डील्स तुहानूं दे रहे ने अज बिल्कुल फ्री वर्गे फोन दे रहे ने लोकां दे फोन आने शुरू हो गए ने जिहड़े पुछना चाहुंदे ने नंबर मैं तुहानूं दुबारा रिपीट करदा 604-217-7777 नंबर है तुसीं इत्थे कॉल करनी आउण तों पहलां सनी नूं कॉल करनी है सनी तुहानूं दस्सणगे किहड़ियां किहड़ियां डीलां उहनां दे कोल ने ते पहलां मैं दस्सदा मैं वी तुहानूं दस्सदा नाल दी नाल डीलां किहड़ियां किहड़ियां ने रुको जिहड़ा हुण सुणियो ध्यान नाल जिहड़े तां उहनां दे हुण दे कस्टमर ने जिहड़े पहलां पुराने कस्टमर ने उहनां कोल $60 पर मंथ तों शुरू होण वाले प्लान लै सकदे ने आके ते वर्ल्ड वाइड रोमिंग है उहदे विच $60 दे विच तुहानूं मिल जाणा पर मंथ ते नाल मिल रही है फ्री आईफोन 17 एयर जां सैमसंग S26 ये बहुत ही शानदार डील तुहानूं मैं दुबारा रिपीट कर दिंदा कि जिहड़े इन्हां दे पुराने कस्टमर ने एग्जिस्टिंग कस्टमर ने इन्हां नूं $60 पर मंथ तो शुरू होने वाला प्लान मिल रहा है ते जिहदे विच वर्ल्ड वाइड रोमिंग भी इनकलूडेड है ते नाल ही फ्री है आईफोन 17 एयर जां सैमसंग S26 ते कॉल करो चैक करो तुसीं क्वालीफाई करदे हो जां नहीं ये जरूर चैक कर लियो कॉल कित्थे करनी है ਕਾਲ ਕਿੱਥੇ ਕਰਨੀ ਹੈ ਜੀ ਪੁਰੀਤ ਜੀ
2: ਹਾਂਜੀ ਜਗਦੀਪ ਜੀ ਤੇ ਕਾਲ ਆਪਾਂ ਕਰਨੀ ਹੈ 604-21-77777 ਮੈਂ ਦੁਬਾਰਾ ਦੱਸ
1: ਇੰਡੀਆ ਜਿਹਨੂੰ ਪੈਂਟਾ 7 ਕਹਿੰਦੇ ਸੀ
2: ਕਾਫੀ 7-7-7 ਹੋ ਗਏ ਤੇ ਤੁਸੀਂ ਬਿਲਕੁਲ ਸਹੀ ਕਿਹਾ ਮੈਂ ਦੁਬਾਰਾ ਨੰਬਰ ਰਿਪੀਟ ਕਰ ਦਿਆਂ 604-21
3: ਅੱਗੇ ਤੁਸੀਂ ਦੱਸੋ ਜਗਦੀਪ ਜੀ
1: 604-217-7777 ਨੰਬਰ ਹੈ ਜੀ ਤੇ ਮੇਰੀ ਇਹ ਥੋੜੀ ਜਿਹੀ ਪੰਜਾਬੀ ਦਿੱਲੀ ਵਾਲੇ ਦੋਨੇ ਤੋਂ 70 ਚੁੜ ਜਾਂਦੇ ਨੇ ਕਈ ਵਾਰ ਇੰਨੇ ਸਾਤੇ ਪਾਤੇ ਕੋਈ ਗੱਲ ਨਹੀਂ ਮੈਂ ਦੱਸਦਾ ਹੈਗਾ ਕੋਈ ਗੱਲ ਨਹੀਂ ਮੈਂ ਪਿੰਡੋਂ ਹੀ ਆਇਆ
2: ਹਾਂਜੀ ਓਏ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਕੰਬੀਨੇਸ਼ਨ ਬੜਾ ਹੀ ਡੈਡਲੀ ਹੈ ਕਿ ਤੁਸੀਂ ਕਵਰ ਕਰਦੇ ਹੋ ਮੋਰ ਆਫ ਐਨ ਇੰਟੀਰੀਅਰ ਤੇ ਆਪਾਂ ਕਰਦੇ ਹਾਂ ਮੋਰ ਆਫ ਅ ਮੈਟਰੋ ਤੇ ਇੱਕ ਜੋੜੀ ਬਹੁਤ ਹੀ ਵਧੀਆ ਬਣੀ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਇੱਥੇ ਵੀ ਫਾਇਦਾ ਦੇਊਗੀ ਕਿ ਆਪਾਂ ਦੋਨੋਂ ਲੈਂਗੁਏਜਿਸ ਦੋਨੋਂ ਕਮਿਊਨਿਟੀ ਨੂੰ ਐਡਰੈਸ ਕਰ ਰਹੇ ਹਾਂ ਇੱਥੇ
1: ਬਿਲਕੁਲ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜੋੜੀਆਂ ਸਲਾਮਤ ਰਹਿਣ ਜੀ ਤੁਹਾਡੀ ਅਤੇ ਐਗਜਿਸਟਿੰਗ ਕਸਟਮਰ ਮੈਂ ਦੁਬਾਰਾ ਇੱਕ ਵਾਰ ਤੁਹਾਨੂੰ ਦੱਸਦਾ ਅਗਲੀ ਜਿਹੜੀ ਡੀਲ 'ਤੇ ਜਾਣ ਤੋਂ ਪਹਿਲਾਂ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ ਆ ਕੇ ਬਹੁਤ ਹੀ ਸਸਤਾ ਪਲਾਨ ਆ ਔਰ ਉਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਇਹਦੇ ਵਿੱਚ ਵਰਲਡ ਵਾਈਡ ਰੋਮਿੰਗ ਵੀ ਇਨਕਲੂਡਡ ਹੈ ਵਰਲਡ ਵਾਈਡ ਰੋਮਿੰਗ ਤੁਹਾਨੂੰ ਮਿਲਣੀ ਹੈ ਇਹਦੇ ਵਿੱਚ ਅਤੇ ਨਾਲ ਹੀ ਫ੍ਰੀ ਆਈਫੋਨ 7 ਏਅਰ ਜਾਂ ਸੈਮਸੰਗ S26 ਇਹ ਵੀ ਲੈ ਕੇ ਜਾਓ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਜ਼ਰੂਰ ਕਰ ਲਿਓ ਨੰਬਰ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਫਿਰ ਰਿਪੀਟ ਕਰ ਦਿੰਦਾ 604-217-7777 ਅਤੇ ਸਮਰ ਬਲੈਕ ਫਰਾਈਡੇ ਸੇਲ ਲਗਾਈ ਇਹਨਾਂ ਨੇ ਬਲੈਕ ਫਰਾਈਡੇ ਪੈਸੇ ਕਹਿੰਦੇ ਨੇ ਵੀ ਬਸ ਉੱਥੇ ਫ੍ਰੀ ਵਾਲੀ ਕੰਮ ਹੁੰਦਾ ਲੈ ਜਾਓ ਅਤੇ ਇਹਦਾ ਕਾਰਨ ਇਹ ਹੈ ਕਿ ਹੁਣ ਮਹਿੰਗਾਈ ਇੰਨੀ ਹੈ ਤੇਲ ਪਹਿਲਾਂ ਹੀ ਬਹੁਤ ਵਧੀਆ ਪਿਆ $2 ਤੋਂ ਉੱਪਰ ਹੋਇਆ ਫਿਰਦਾ ਅਤੇ ਇਸ ਮੌਸਮ ਦੇ ਵਿੱਚ ਮੌਸਮ ਵੀ ਵਧੀਆ ਜਿਹਨੇ ਆ ਕੇ ਲੈ ਕੇ ਜਾ ਸਕਦੇ ਤਾਂ ਵਧੀਆ ਕੋਈ ਡੀਲ ਹੀ ਹੋ ਸਕਦੀ ਅਤੇ ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਮਿਲਣਗੇ ਸਨੀ ਜੀ ਸਨੀ ਉਹਨਾਂ ਦਾ ਪੂਰਾ ਸਟਾਫ ਅੱਜ ਲੱਗਿਆ ਸਾਰੇ ਬਿਜ਼ੀ ਨੇ ਵੈਸੇ ਅੱਜ ਉਹ ਅਤੇ ਦੋ ਛੋਟੇ ਛੋਟੇ ਕਸਟਮਰ ਵੀ ਆਇਆ ਸਾਡੇ ਉਹ ਖੇਡਦੇ ਫਿਰਦੇ ਨੇ ਇੱਥੇ ਪਤਾ ਨਹੀਂ ਕਿੱਧਰ ਗਏ ਹੁਣ ਉਹ
4: ਦੇਖ ਲੋ ਚੀਜ਼ਾਂ ਜਿਵੇਂ ਮੂਵ ਹੋ ਰਹੀਆਂ ਨੇ ਆਪਾਂ ਗੱਡੀ ਚਾਹ ਰਹੇ ਸੀ ਆਪਾਂ AI ਦੀ ਗੱਲਾਂ ਕਰ ਰਹੇ ਸੀ ਕਿ AI ਨੇ ਕਿੰਨਾ ਕੁਛ ਬਦਲਾਵ ਲਾ ਦਿੱਤਾ ਰਾਈਟ ਕਿ ਅੱਜ ਲੋਕਾਂ ਨੂੰ ਆਪਣੀ ਨੌਕਰੀਆਂ ਦੇ ਹੋ ਰਹੇ ਆ ਕਿ ਪਤਾ ਨਹੀਂ ਕੱਲ੍ਹ ਨੂੰ ਨੌਕਰੀ ਮਿਲੇ ਨਾ ਮਿਲੇ ਬਟ ਤੁਸੀਂ ਬਿਲਕੁਲ ਇੱਕ ਬਾਤ ਬਹੁਤ ਪਤੇ ਦੀ ਕੀਤੀ ਹੈ ਕਿ AI ਜ਼ਰੂਰ ਆਊਗਾ ਬਟ AI ਨੂੰ ਚਲਾਉਣ ਵਾਲਾ ਵੀ ਇੱਥੇ ਹੀ ਹੋਵੇਗਾ ਅਤੇ ਹਿਊਮਨ ਇੰਟਰਵੈਂਸ਼ਨ 'ਚ ਜਿਹੜੀ ਆਪਾਂ ਗੱਲਾਂ ਕਰ ਰਹੇ ਸੀ ਆਈ ਥਿੰਕ ਉਹ ਹੋਣੀ ਬਹੁਤ ਜ਼ਰੂਰੀ ਹੈ ਉਹ ਇੱਥੇ ਰਹੂਗੀ ਵੀ AI ਆਪਣਾ ਕੰਮ ਕਰੇਗਾ ਫੋਰ ਸ਼ੋਰ ਬਟ ਹਿਊਮਨ ਇੰਟਰਵੈਂਸ਼ਨ ਨਾਲ ਹੀ AI ਸਕਸੈਸਫੁਲ ਹੈ ਅਤੇ ਤਦ ਹੀ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਫੋਨਾਂ ਦੀ ਗੱਲਾਂ ਕਰ ਰਹੇ ਸੀ ਅਤੇ ਜਦੋਂ ਨਵੇਂ ਨਵੇਂ ਫੋਨ ਆਏ ਸੀ ਤਾਂ ਬੜੇ ਖੁਸ਼ ਹੁੰਦੇ ਸੀ ਉਹ ਸਾਡੇ ਕੋਲ ਫੋਨ ਹੈ ਹੁਣ ਆਪਾਂ ਫੋਨ 'ਚ ਗੱਲ ਕਰ ਸਕਦੇ ਹਾਂ ਕਿਸੇ ਨੂੰ ਵੀ ਕਿੱਥੇ ਵੀ ਕਾਲ ਕਰ ਸਕਦੇ ਹਾਂ ਹੁਣ ਐਂ ਨਹੀਂ ਕਿ ਜਾ ਕੇ ਲੈਂਡਲਾਈਨ ਚੈੱਕ ਕਰਨਾ ਉਹ ਘੰਟੀ ਵੱਜ ਗਈ ਜਾ ਕੇ ਚੱਕ ਲਿਆ ਕਿੱਦਾਂ ਫੋਨ ਆਇਆ ਹੁਣ ਤਾਂ ਤੁਹਾਡਾ ਜਿੱਥੇ ਵੀ ਫੋਨ ਹੈ ਤੁਸੀਂ ਜਾ ਕੇ ਫੋਨ ਚੱਕ ਸਕਦੇ ਹੋ ਬਟ ਹੁਣ ਫੋਨ ਇੰਨੀ ਵੱਡੀ ਚੀਜ਼ ਹੋ ਚੁੱਕੀ ਹੈ ਜ਼ਿੰਦਗੀ ਦੀ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੱਕ ਮਿੰਟ ਵਾਸਤੇ ਤੁਸੀਂ ਆਪਣਾ ਪਾਰਟਨਰ ਉਹ ਭੁੱਲ ਜਾਓਗੇ ਬਟ ਆਪਣੇ ਫੋਨ ਨੂੰ ਆਪਣੇ ਜੇਬੋਂ ਨਹੀਂ ਭੁੱਲੋਗੇ ਤੁਸੀਂ ਅਤੇ ਇਹ ਫੋਨ ਦੀ ਇਨਵੋਲਵਮੈਂਟ ਇੱਕ AI ਨੂੰ ਦਰਸਾਉਂਦੀ ਹੈ ਕਿ ਦੇਖੋ ਇੱਕ ਫੋਨ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਜਦੋਂ ਕੋਵਿਡ ਆਇਆ ਤਾਂ ਡਾਕਟਰ ਨੇ ਪਹਿਲੀ ਚੀਜ਼ ਕਹੀ ਕਿ ਫੋਨ ਨੂੰ ਆਪਣੇ ਤੋਂ ਦੂਰ ਕਰਿਓ ਕਿਉਂਕਿ ਸਾਰੇ ਜਿੰਨੇ ਵੀ ਕੀਟਾਣੂ ਨੇ ਡਿਸੀਜ਼ ਨੇ ਉਹ ਤੁਹਾਡੇ ਫੋਨ ਤੋਂ ਆ ਰਹੇ ਨੇ ਕਿਉਂਕਿ ਹਰ ਮਿੰਟ ਤੁਹਾਨੂੰ ਫੋਨ ਚਾਹੀਦਾ ਹੈ ਪਲੱਸ ਹੁਣੇ ਤੁਸੀਂ ਮੀਡੀਆ ਵਿੱਚ ਵੀ ਦੇਖ ਲਓ ਹੁਣ ਮੀਡੀਆ ਵਿੱਚ ਫੋਨ ਦੀ ਕਿੰਨੀ ਵੱਡੀ ਸਪੇਸ ਹੋ ਗਈ ਕਿ ਹੁਣ ਆਪਾਂ ਵੱਡੇ ਵੱਡੇ ਕੈਮਰੇ ਸਾਰੇ ਬੰਦ ਕਰ ਦਿੱਤੇ ਹੁਣ ਸਿੱਧਾ ਕੀ ਹੁੰਦਾ, ਇੱਕ ਫੋਨ ਚੱਕਦੇ ਹਾਂ, ਤੁਹਾਨੂੰ ਤਾਂ ਪਤਾ ਹੀ ਹੈ ਤੁਸੀਂ ਰਿਪੋਰਟਿੰਗ ਕਰਦੇ ਹੋ, ਤੁਸੀਂ ਜ਼ਿਆਦਾ ਵਧੀਆ ਦੱਸ ਸਕਦੇ ਹੋ, ਅਤੇ ਤੁਸੀਂ ਮੈਨੂੰ ਦੱਸੋ ਕਿ ਫੋਨ ਨਾਲ ਮੀਡੀਆ ਦਾ ਕੀ ਬਦਲਾਵ ਆਇਆ?
1: ਪਨੀਤ ਜੀ, ਵੈਸੇ ਮੈਂ ਗੱਲ ਦੱਸਾਂ, ਜਿਹੜੀ ਜਦੋਂ ਟੈਕਨੋਲੜੀ ਆਉਂਦੀ ਨਾ, ਥੋੜ੍ਹਾ ਡਰ ਹੁੰਦਾ ਲੋਕਾਂ ਦੇ ਵਿੱਚ ਪਹਿਲਾਂ ਪਹਿਲਾਂ ਜਦੋਂ ਕੰਪਿਊਟਰ ਆਇਆ ਸੀ ਨਾ, ਮੈਨੂੰ ਯਾਦ ਆ ਪਹਿਲਾਂ ਬੜਾ ਇੰਡੀਆ ਦੇ ਵਿੱਚ ਹੜਤਾਲਾਂ ਹੋ ਗਿਆ ਸੀ ਵੀ ਕੰਪਿਊਟਰ ਕਿਉਂ ਆ ਗਿਆ, ਸਾਡੀ ਨੌਕਰੀਆਂ ਖਾ ਜਾਣੀਆਂ। ਸੋ ਜਿਹੜਾ ਇਨਸਾਨ ਆ ਨਾ, ਇਨਸਾਨ ਅਲਟੀਮੇਟਲੀ ਇਨਸਾਨ ਨਹੀਂ ਬਣਾਉਣਾ ਹੁੰਦਾ, ਚੱਲਣੀ ਹਿਊਮਨ ਬ੍ਰੇਨ ਨਾਲ ਹੀ ਹਰੇਕ ਚੀਜ਼, ਏ ਆਈ ਆਈ ਹੈ, ਖਤਰਾ ਹੈ ਉਹਦੇ ਨਾਲ, ਬਹੁਤ ਨੌਕਰੀਆਂ ਨੂੰ ਖਤਰਾ ਉਹਦੇ ਨਾਲ, ਪਰ ਘਬਰਾਉਣ ਦੀ ਵੀ ਲੋੜ ਨਹੀਂ ਹੁੰਦੀ।
4: ਨਹੀਂ ਨਹੀਂ ਬਿਲਕੁਲ, ਮੈਨੂੰ ਲੱਗਦਾ ਹੈ ਕਿ ਹਰ ਸਿੱਕੇ ਦੇ ਦੋ ਪਹਿਲੂ ਆਉਂਦੇ ਨੇ, ਰਾਈਟ? ਅਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜਿੱਥੇ ਫਾਇਦਾ ਹੋ ਸਕਦਾ ਉੱਥੇ ਇਹਦਾ ਨੁਕਸਾਨ ਵੀ ਹੈ। ਹੁਣ ਮੈਂ ਤੁਹਾਡੇ ਸੈਕਟਰ ਨੂੰ ਦੇਖਾਂ, ਜਿਵੇਂ ਤੁਸੀਂ ਕ੍ਰਿਮੀਨੋਲੋਜੀ ਕਨੈਕਟ ਕਰਦੇ ਹੋ, ਰਾਈਟ? ਹੁਣ ਕਦੇ ਵੀ ਕੋਈ ਵੀ ਵਾਰਦਾਤ ਹੁੰਦੀ, ਇੱਕ ਮਿੰਟ ਲੱਗਦਾ ਕੋਈ ਵੀ ਵੀਡੀਓ ਬਣਦੀ ਹੈ ਤਾਂ ਲੋਕ ਔਨਲਾਈਨ ਕਰ ਦਿੰਦੇ ਨੇ। ਪਹਿਲੇ ਆਉਂਦਾ ਸੀ ਤੁਸੀਂ ਕਿਸੇ ਨੂੰ ਰੀਚ ਆਊਟ ਕਰੋਗੇ, ਸਟੇਸ਼ਨ ਨੂੰ ਕਾਲ ਕਰੋਗੇ, ਸਾਡੀ ਐਂਕਰ ਨਾਲ ਗੱਲ ਕਰਾਓ, ਅਸੀਂ ਰਿਪੋਰਟਿੰਗ ਕਰਨੀ ਹੈ। ਹੁਣ ਮਿੰਟ ਨਹੀਂ ਲੱਗਦਾ ਤੁਸੀਂ ਕਿਵੇਂ ਕਵਰੇਜ ਕਰੋ, ਤਾਂ ਤੁਸੀਂ ਦੇਖਿਆ ਕਿ ਕਿਵੇਂ ਫੋਨ ਨਾਲ ਕਿੰਨੇ ਫਾਇਦੇ ਵੀ ਨੇ ਅਤੇ ਨੁਕਸਾਨ ਤਾਂ ਹੈ ਹੀ।
1: ਨੁਕਸਾਨ ਮੈਨੂੰ ਲੱਗਦਾ ਜ਼ਿਆਦਾ ਵੱਡੇ ਨੇ, ਕਿਉਂਕਿ ਕਈ ਵਾਰ ਨਾ ਗਲਤੀ ਵੀਡੀਓ ਵਾਇਰਲ ਕਰ ਦਿੰਦੇ, ਬਾਅਦ 'ਚ ਪਤਾ ਲੱਗਦਾ ਕਿਸੇ ਹੋਰ ਦੀ ਸੀਗੀ ਅਤੇ ਬੋਲੀ ਕੁਛ ਹੋਰ ਹੀ ਗਿਆ ਅੰਦਰ, ਇਹੋ ਜਿਹਾ ਕੁਛ ਵੀ ਬਹੁਤ ਹੋਇਆ। ਪਰ ਠੀਕ ਹੈ, ਟੈਕਨੋਲੋਜੀ ਜਦੋਂ ਆਉਂਦੀ ਹੈ, ਟੈਕਨੋਲੋਜੀ ਦੇ ਨਾਲ ਬਿਲਕੁਲ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਅਤੇ ਮਾੜੀਆਂ ਵੀ ਆਉਂਦੀਆਂ, ਦੋਨੋਂ ਹੀ ਪੱਖ ਨੇ। ਏ ਆਈ ਆਏਗੀ, ਏ ਆਈ ਦੇ ਜਦੋਂ ਆਏਗੀ ਦੇਖਾਂਗੇ, ਪਰ ਫਿਲਹਾਲ ਅਸੀਂ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ 'ਤੇ, ਅਤੇ ਵਾਇਰਲੈਸ ਕੰਟਰੀ ਪਹਿਲਾਂ ਫੋਨ ਹੋਣਾ ਚਾਹੀਦਾ ਟੈਕਨੋਲੋਜੀ ਵਾਸਤੇ,
4: ਬਹੁਤ ਹੀ ਜ਼ਰੂਰੀ ਮੈਨੂੰ ਲੱਗਦਾ,
1: ਔਰ ਫੋਨ ਵੀ ਹੋਣੇ, ਸਸਤਾ ਇੱਕ ਪਲਾਨ ਵੀ ਹੋਣਾ ਚਾਹੀਦਾ ਨਾਲ।
4: ਹਾਂਜੀ ਹਾਂਜੀ,
1: ਹੈ ਨਾ? ਉਹ ਹੁਣ ਜਿਹੜਾ ਇਹ ਚੀਜ਼ ਹੈ, ਬੇਸਿਕ ਚੀਜ਼ ਹੈ ਤਾਂ, ਇੱਥੋਂ ਤੋਂ ਬਾਕੀ ਤਾਂ ਕਹਾਣੀ, ਇੱਥੋਂ ਤਾਂ ਮੁੜ ਤਾਂ ਇੱਥੋਂ ਬਚਿਆ ਜਾਣਾ, ਨੀਂਹ ਤਾਂ ਇੱਥੋਂ ਫਿਰ ਘਰ ਤੋਂ ਬਾਅਦ 'ਚ ਬਣਦਾ ਨਾ, ਪਹਿਲਾਂ ਨੀਂਹ ਪੱਟਣਾਗੇ ਪੱਟਾਂਗੇ ਨਾ, ਅਤੇ ਜਿਹੜੇ ਉਹ ਵਿੱਚ ਪਾਉਣਾ ਮਸਾਲਾ ਹੈ ਨਾ, ਉਹ ਤਾਂ ਇੱਥੋਂ ਮਿਲਦਾ ਨਾ, ਵਾਇਰਲੈਸ ਕੰਟਰੀ ਤੋਂ ਆ ਕੇ। ਠੀਕ ਹੈ,
4: ਜ਼ਰੂਰੀ ਵੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਹਰ ਘਰ ਵਿੱਚ ਫੋਨ ਵੀ ਹੈ ਅਤੇ ਗੱਡੀ ਵੀ ਹੈ, ਬਟ ਇਹ ਹੁੰਦਾ ਕਿ ਚਲੋ ਇੱਕ ਫੋਨ ਹੈ ਤੁਹਾਡੇ ਕੋਲ, ਉਹ ਕੀ ਕੰਡੀਸ਼ਨ ਵਿੱਚ ਹੈ, ਤੁਹਾਨੂੰ ਲੱਗਦਾ ਚੱਲ ਰਿਹਾ ਚੱਲਣ ਦਿਓ ਚੱਲਣ ਦਿਓ, ਬਟ ਤੁਹਾਨੂੰ ਨਹੀਂ ਪਤਾ ਕਿ ਕਦੀ ਕਦੀ ਔਫਰ ਐਵੇਂ ਹੀ ਆਉਂਦੀਆਂ ਨੇ ਕਿ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਕੀ ਲੈ ਕੇ ਚਲੇ ਗਏ, ਔਰ ਬਾਅਦ ਵਿੱਚ ਤੁਹਾਨੂੰ ਰਿਅਲਾਈਜ਼ ਹੁੰਦਾ ਕਿ ਉਹ ਮੈਂ ਤਾਂ ਐਵੇਂ ਗਿਆ ਸੀ ਚੈੱਕ ਕਰਨ ਕਿਉਂਕਿ ਸੁਣਿਆ ਸੀ, ਬਟ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਡੀਲ ਮਿਲ ਜਾਊਗੀ, ਅਤੇ ਅੱਜ ਉਹ ਮੌਕਾ ਹੈ ਕਿ ਤੁਸੀਂ ਆ ਕੇ ਡੀਲ ਲੈ ਸਕਦੇ ਹੋ। ਅੱਜ ਇਹ ਡਿਫਰੈਂਟ ਡਿਫਰੈਂਟ ਤੁਹਾਨੂੰ ਹੈਂਡਸੈਟ ਦੇ ਰਹੇ ਨੇ, ਕੁਛ ਤਾਂ ਜਿਵੇਂ ਆਈਫੋਨ 17 Air, ਇਹ ਤਾਂ ਬਿਲਕੁਲ ਹੀ ਫ੍ਰੀ ਤੁਹਾਨੂੰ ਦੇ ਰਹੇ ਨੇ। ਕਰਨਾ ਕੀ ਹੈ, ਤੁਸੀਂ ਆ ਕੇ ਆਪਣਾ ਔਫਰ ਚੈੱਕ ਕਰਨੀ ਹੈ, ਤੁਸੀਂ ਸਕੀਮ ਚੈੱਕ ਕਰਨੀ ਹੈ, ਅਤੇ ਕੀ ਇਹਨਾਂ ਦੀ ਟਰਮਸ ਐਂਡ ਕੰਡੀਸ਼ਨ ਨੇ ਉਹ ਚੈੱਕ ਕਰਕੇ ਅਗਰ ਤੁਸੀਂ ਜਿਵੇਂ ਕਹਿ ਰਹੇ ਸੀ ਅਗਰ ਕੁਆਲੀਫਾਈ ਕਰਦੇ ਹੋ ਤਾਂ ਤੁਸੀਂ ਲੈ ਸਕਦੇ ਹੋ। ਅਤੇ ਦੂਜਾ ਤੁਹਾਡਾ ਆਈਫੋਨ 17 Pro Max, ਕਿਉਂਕਿ ਅੱਜ ਕੱਲ੍ਹ ਕੀ ਹੈ ਨਾ, ਹਰ ਕਿਸੇ ਨੂੰ ਹੁੰਦਾ ਕਿ ਮੇਰੇ ਕੋਲ ਨਵਾਂ ਮਾਡਲ ਹੋਣਾ ਚਾਹੀਦਾ, ਕਿਉਂਕਿ ਨਹੀਂ ਉਹਦੇ ਵਿੱਚ ਕੋਈ ਨਾ ਕੋਈ ਇੱਕ ਅੱਧਾ ਐਪ ਹੋਊਗਾ ਜਾਂ ਉਹਦੇ ਵਿੱਚ ਕੋਈ ਫੈਸਿਲਿਟੀ ਹੋਏਗੀ ਜੇ ਕਿ ਮੈਂ ਥੋੜ੍ਹਾ ਜਿਹਾ ਫਲੈਸ਼ ਵੀ ਕਰ ਸਕਦਾ ਕਮਿਊਨਿਟੀ ਵਿੱਚ ਕਿ ਦੇਖੋ ਜੀ ਮੈਂ ਨਵਾਂ ਫੋਨ ਚੱਕ ਕੇ ਲਾਇਆ, ਰਾਈਟ? ਤੁਹਾਡਾ ਕੀ ਮੰਨਣਾ ਹੈ?
1: ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਜਦੋਂ ਨਵਾਂ ਫੋਨ ਆਉਂਦਾ, ਨਵੀਂ ਟੈਕਨੋਲੋਜੀ ਆਉਂਦੀ, ਉਹਦੇ ਫਾਇਦੇ ਤਾਂ ਆਪਣੇ ਹੁੰਦੇ ਹੀ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਪਹਿਲਾਂ ਤੁਹਾਨੂੰ ਮੈਂ ਦੱਸਦਾ, ਨੰਬਰ ਵਾਇਰਲੈਸ ਕੰਟਰੀ, ਕਾਲ ਸਨੀ ਅਤੇ ਸੇਵ ਮਨੀ, ਇਹਨਾਂ ਦਾ ਸਲੋਗਨ ਹੈ ਜੀ। ਬਾਕੀ ਗੱਲ ਸਹੀ ਹੈ, ਤੁਸੀਂ ਇਹਨੂੰ ਕਾਲ ਕਰ ਲਓ, ਤੁਹਾਡੇ ਪੈਸੇ ਬਚਾ ਕੇ ਦੇ ਰਹੇ। ਮੈਂ ਦੁਬਾਰਾ ਤੋਂ ਇੱਕ ਵਾਰ ਤੁਹਾਨੂੰ ਸਾਰੀਆਂ ਡੀਲਸ ਜਿਹੜੀਆਂ ਹੁਣ ਤੱਕ ਦੀਆਂ ਮੈਂ ਦੱਸੀ ਉਹ ਦੱਸਦਾ। ਅਤੇ ਇਹਨਾਂ ਦਾ ਕਹਿਣਾ ਹੈ ਜੀ, ਸਮਰ ਬਲੈਕ ਫਰਾਈਡੇ ਸੇਲ ਲਾਈ ਇਹਨਾਂ ਨੇ, ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਸਸਤੇ ਫੋਨ ਮਿਲਣੇ ਆ, ਅਤੇ ਤੁਹਾਨੂੰ ਮਿਲਦੀਆਂ ਲਾਈਨਾਂ। ਆਈਫੋਨ 17, ਜਿਵੇਂ ਸਾਡੇ ਮੇਰੇ ਸਾਥੀ ਪ੍ਰੀਤ ਜੀ ਨੇ ਦੱਸਿਆ, ਆਈਫੋਨ 17 Air ਬਿਲਕੁਲ ਫ੍ਰੀ ਹੈ। ਸੈਮਸੰਗ S26 ਇਹ ਵੀ ਫ੍ਰੀ ਹੈ, $0 ਅਤੇ 0 ਡਾਊਨ 'ਤੇ ਮਿਲਣਾ। ਸੈਮਸੰਗ S26 Ultra ਸਿਰਫ $2.5 ਤੇ ਵੀ ਤੁਹਾਨੂੰ ਮਿਲਣਾ। ਆਈਫੋਨ 17 Pro ਸਿਰਫ $40, ਅਤੇ ਆਈਫੋਨ 17 Pro Max ਸਿਰਫ $43। ਨੰਬਰ ਮੈਂ ਤੁਹਾਨੂੰ ਦੁਬਾਰਾ ਦੱਸਦਾ ਜਿੱਥੇ ਤੁਸੀਂ ਕਾਲ ਕਰਨੀ, ਜਿੱਥੇ ਤੁਸੀਂ ਜ਼ਿਆਦਾ ਜਾਣਕਾਰੀ ਤੁਹਾਨੂੰ ਮਿਲਣੀ ਹੈ, ਜਿਹੜੇ ਸਿਲੈਕਟ ਪਲੈਨਸ ਨੇ ਅਤੇ ਤੁਸੀਂ ਐਲੀਜੀਬਿਲਟੀ ਕੀ ਹੈ ਤੁਹਾਨੂੰ ਸਾਰੇ ਦੱਸਣਗੇ ਸਨੀ ਜੀ ਹੋਣੀ। ਇਹਦਾ ਪੂਰਾ ਸਟਾਫ ਬੈਠਾ ਮੌਕੇ 'ਤੇ ਮੌਜੂਦ ਹੈ। 604-217-77-77 604-217-77-77 5 times 7 ਹੈ, 604-21 ਫਿਰ 5 times 7 ਇਹਦਾ ਨੰਬਰ ਹੈ। ਅਤੇ ਜਿਹੜੇ ਨਵੇਂ ਕਸਟਮਰ ਨੇ ਉਹਨਾਂ ਦੇ ਲਈ ਵੀ ਪਲਾਨ ਨੇ, ਅਤੇ ਜਿਹੜੇ ਪੁਰਾਣੇ ਦੇ ਕਸਟਮਰ ਨੇ ਉਹਦੇ ਲਈ ਵੀ ਸੁਪਰ ਡੁਪਰ ਡੀਲਸ ਇਹਨਾਂ ਦੇ ਕੋਲ ਨੇ। ਅਤੇ ਆ ਕੇ ਇੱਕ ਵਾਰ ਐਲੀਜੀਬਿਲਟੀ ਚੈੱਕ ਕਰਿਓ ਫੋਨ ਕਰਕੇ, ਅਤੇ ਬਾਕੀ ਜਿਹੜੇ ਪਲਾਨ ਨੇ ਤੁਹਾਨੂੰ ਦੱਸਦੇ ਰਹਾਂਗੇ, ਨਾਲ ਨਾਲ ਗਾਣਾ ਵੀ ਸੁਣਾਉਂਦੇ ਰਹਾਂਗੇ, ਗੱਲਾਂ ਬਾਤਾਂ ਵੀ ਕਰਦੇ ਰਹਾਂਗੇ। ਅਤੇ ਜਿਹੜੇ ਤੁਹਾਨੂੰ ਦੱਸਦਾ ਜਾਣ ਤੋਂ ਪਹਿਲਾਂ ਗਾਣੇ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਦਾ ਮੈਂ, ਜਿਹੜੀ ਇੱਕ ਹੋਰ ਇਹਦੇ ਵਿੱਚ ਬਹੁਤ ਹੀ ਸ਼ਾਨਦਾਰ ਪਲਾਨ ਹੈ, ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ, ਜਿਹੜੇ ਐਗਜ਼ਿਸਟਿੰਗ ਕਸਟਮਰ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਲਈ $60 ਦਾ ਪਰ ਮੰਥ ਦਾ ਇੱਕ ਪਲਾਨ ਹੈ, ਜਿਹਦੇ ਵਿੱਚ ਵਰਲਡ ਵਾਈਡ ਰੋਮਿੰਗ ਮਿਲਦੀ ਹੈ, ਕਿਤੇ ਵੀ ਚਲੇ ਜਾਓ ਦੁਨੀਆਂ ਦੇ ਵਿੱਚ, ਅਤੇ ਜਿਹੜਾ ਮਹਾਂਦੀਪ, ਜਿਹੜਾ ਕੰਟੀਨੈਂਟ ਘੁੰਮਣਾ, ਘੁੰਮਾ ਜਾ ਕੇ ਉੱਥੇ ਤੁਹਾਨੂੰ ਮਿਲਦੀਆਂ ਫ੍ਰੀ ਰੋਮਿੰਗ। ਇਹਦੇ ਨਾਲ ਹੀ ਆਈਫੋਨ ਫ੍ਰੀ 17 Air ਜਾਂ ਸੈਮਸੰਗ S26 ਇਹ ਤੁਹਾਨੂੰ ਫ੍ਰੀ ਮਿਲ ਜਾਣਾ, ਅਤੇ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਕਰ ਲਿਓ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਗਾਣਾ ਵੀ ਸੁਣਾਵਾਂਗੇ, ਵਾਪਸ ਆਵਾਂਗੇ, ਵਾਪਸ ਆ ਕੇ ਤੁਹਾਨੂੰ ਜਿਹੜੀਆਂ ਅਗਲੀਆਂ ਵਾਇਰਲੈਸ ਕੰਟਰੀ ਦੀ ਬਹੁਤ ਹੀ ਫੇਮਸ ਡੀਲ ਹੈ। ਜਦੋਂ ਵੀ ਇੱਥੇ ਆਈਦਾ ਬਾਈ ਬਾਈ ਡੀਲ ਤਾਂ ਇੱਦਾਂ ਵਿਕਦੀ ਹੈ ਜਿਵੇਂ ਕੇਕ ਵਿਕ ਰਿਹਾ ਹੁੰਦਾ। ਅਤੇ ਇਹ ਵੀ ਦੱਸਾਂਗੇ ਤੁਹਾਨੂੰ ਅੱਜ ਦੀ ਬਾਈ ਬਾਈ ਡੀਲ ਕੀ ਹੈ, ਇਹ ਡਿਟੇਲ ਦੇ ਵਿੱਚ ਦੱਸਾਂਗੇ। ਉਸ ਤੋਂ ਬਾਅਦ ਸਨੀ ਜੀ ਨੂੰ ਬੁਲਾਵਾਂਗੇ, ਸਨੀ ਜੀ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਬਾਅਦ 'ਚੋਂ ਆ ਕੇ। ਪਰ ਉਨੀ ਦੇਰ ਤੱਕ ਹੀ ਗਾਣਾ ਸੁਣਾਉਂਦੇ ਤੁਹਾਨੂੰ ਵਧੀਆ ਜਿਹਾ ਗਾਣਾ ਸੁਣਾ ਕੇ ਫਿਰ ਵਾਪਸ ਆਉਂਦੇ ਹਾਂ। ਅਤੇ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਜੁੜੇ ਰਹਾਂਗੇ। ਅਤੇ ਨੰਬਰ ਤੁਹਾਡਾ ਦੁਆ ਜਾਣ ਤੋਂ ਪਹਿਲਾਂ ਮੈਂ ਫਿਰ ਦੱਸ ਦਿਵਾਂ ਵਾਇਰਲੈਸ ਕੰਟਰੀ ਵਾਲਿਆਂ ਦਾ ਕਿੱਥੇ ਕਾਲ ਕਰਨੀ ਹੈ, ਜਿੱਥੇ ਤੁਸੀਂ ਸਾਰਾ ਕੁਝ ਪਤਾ ਕਰਨਾ। 604-217-77-77 604-217-77-77 ਪੰਜ ਵਾਰ ਸੱਤ ਆ ਮਤਲਬ। ਸੋ ਹੁਣ ਗਾਣਾ ਸੁਣਿਓ, ਗਾਣਾ ਸੁਣ ਕੇ ਵਾਪਸ ਆਉਂਦੇ ਹਾਂ ਅਤੇ ਫਿਰ ਮਾਰਦੇ ਹਾਂ ਅਗਲੀਆਂ ਗੱਲਾਂ ਬਾਤਾਂ ਕਰਦੇ, ਤੁਹਾਡੇ ਨਾਲ ਦੱਸਦੇ ਹਾਂ।

0: बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ 2 ਪਾਊਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ ਬੀਸੀ ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ
2: You're listening to KRPI 1550 Radio, Ferndale, Washington.
3: ਵੈਲਕਮ ਬੈਕ ਜੀ 1550 ਸੁਣ ਰਹੇ ਹੋ ਤੁਸੀਂ ਮੈਂ ਤੁਹਾਡਾ ਸਾਥੀ ਜਗਦੀਪ ਸਿੰਘ ਅੱਜ ਅਸੀਂ ਪਹੁੰਚੇ ਹੋਏ ਹਾਂ ਮੈਂ ਤੇ ਪੁਨੀਤ ਜੀ ਮੇਰੇ ਸਾਥੀ ਕੁਲੀਗ ਅਸੀਂ ਪਹੁੰਚੇ ਹੋਏ ਵਾਇਰਲੈਸ ਕੰਟਰੀ ਓਲਡਰ ਗ੍ਰੋਵ ਅਤੇ ਅੱਜ ਤੁਹਾਡੇ ਲਈ ਵਾਇਰਲੈਸ ਕੰਟਰੀ ਲੈ ਕੇ ਬਹੁਤ ਹੀ ਸ਼ਾਨਦਾਰ ਡੀਲਾਂ ਉਹਦੇ ਬਾਰੇ ਤੁਹਾਨੂੰ ਇੱਕ ਇੱਕ ਕਰਕੇ ਦੱਸ ਰਹੇ ਹਾਂ ਅਸੀਂ ਅੱਗੇ ਵੀ ਦੱਸਦੇ ਰਹਾਂਗੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਜਾਰੀ ਰਹਿਣਗੀਆਂ ਅਤੇ ਤੁਸੀਂ ਪਹਿਲਾਂ ਇੱਕ ਵਾਰ ਕਾਲ ਜ਼ਰੂਰ ਕਰਿਓ ਪੁੱਛੋ ਡੀਲਸ ਕਿਹੜੀਆਂ ਕਿਹੜੀਆਂ ਨੇ ਤੁਹਾਨੂੰ ਡਿਟੇਲ ਦੇ ਵਿੱਚ ਹੋਰ ਦੱਸਣਗੇ ਨੰਬਰ ਮੈਂ ਇੱਕ ਵਾਰ ਸਨੀ ਕਾਲ ਸਨੀ ਅਤੇ ਸੇਵ ਮਨੀ ਇਹਦਾ ਸਲੋਗਨ ਹੈ ਇਹਦਾ ਕਹਿਣਾ ਇਹ 604-217-77-77 ਇਹਦਾ ਨੰਬਰ ਹੈ ਅਤੇ ਐਡਰੈਸ ਤੁਹਾਨੂੰ ਮੈਂ ਦੱਸ ਦਿੰਦਾ ਆਉਣਾ ਕਿੱਥੇ ਤੁਸੀਂ 21730 ਫਰੇਜ਼ਰ ਹਾਈਵੇ ਓਲਡਰ ਗ੍ਰੋਵ ਉੱਥੇ ਆਉਣਾ ਉੱਥੇ ਆ ਕੇ ਗੱਲਬਾਤ ਕਰਨੀ ਹੈ ਦੱਸਣਗੇ ਸਨੀ ਜੀ ਸਨੀ ਜੀ ਪਹਿਲਾਂ ਤਾਂ ਤੁਹਾਡਾ 1550 ਤੇ ਸਵਾਗਤ ਹੈ ਮੇਰੇ ਨਾਲ ਸਨੀ ਜੀ ਥੋੜ੍ਹਾ ਜਿਹਾ ਵੇਟ ਵਧਾ ਲਿਆ ਪਿਛਲੇ ਸਾਲ ਨਾਲ ਉਹਨਾਂ ਨੇ ਜਦੋਂ ਮੈਂ ਲਾਸਟ ਟਾਈਮ ਆਇਆ ਸੀਗਾ ਪਰ ਹੁਣ ਇਹ ਕਹਿੰਦੇ ਮੈਂ ਦੁਬਾਰਾ ਘੱਟ ਕਰ ਦੇਣਾ ਪਰ ਵੇਟ ਤਾਂ ਵਧਾ ਲਿਆ ਡੀਲਾਂ ਬੜੀਆਂ ਸਸਤੀਆਂ ਕਰਦੀਆਂ ਕੀ ਚੱਕਰ ਆਇਆ ਅੱਛਾ ਮੈਨੂੰ ਤੁਹਾਡੇ ਨਾਲ ਲਗਾਵ ਇਸ ਜਗ੍ਹਾ ਨਾਲ ਪਤਾ ਕਿਉਂ ਹੈ ਪੂਰਾ ਲਗਭਗ ਸਾਲ ਹੋ ਗਿਆ ਮੈਂ ਸਾਲ ਪਹਿਲਾਂ ਇੱਥੇ ਕੱਲਾ ਹੀ ਕਰਕੇ ਗਿਆ ਸੀਗਾ ਉਹ ਲਾਈਵ ਲੋਕੇਸ਼ਨ ਮੇਰੀ ਪਹਿਲੀ ਲਾਈਵ ਲੋਕੇਸ਼ਨ ਸੀਗੀ ਅਤੇ ਤਾਂ ਹੀ ਫਿਰ ਮੈਨੂੰ ਇਹ ਜਗ੍ਹਾ ਦੇ ਵਿੱਚ ਕੋਈ ਖਾਸ ਅਟਰੈਕਸ਼ਨ ਹੈ ਨਾ ਸੋ ਸਨੀ ਜੀ ਪਹਿਲਾਂ ਤੁਹਾਡਾ ਵੈਲਕਮ ਭਾਅ ਜੀ ਅਤੇ ਡੀਲ ਸਾਨੂੰ ਦੱਸੋ ਜਰਾ ਮੋਟੀਆਂ ਮੋਟੀਆਂ ਫਿਰ
4: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹੁਣ ਕਾਫੀ ਟਾਈਮ ਹੋ ਗਿਆ ਆਪਾਂ ਲਾਈਵ ਆਨ ਲੋਕੇਸ਼ਨ ਲਾਈ ਨਹੀਂ ਗੀ ਪਰ ਹੁਣ ਆਪਣਾ ਟਾਈਮ ਉਹ ਫਿਰ ਦੁਬਾਰਾ ਆ ਗਿਆ ਡੀਲਾਂ ਆ ਗਈਆਂ ਅਤੇ ਐਰਕੀ ਵਾਰੀ ਤਾਂ ਸਮਰ ਦੇ ਵਿੱਚ ਹੀ ਬਲੈਕ ਫਰਾਈਡੇ ਸੇਲ ਲਾਤੀ ਆਪਾਂ ਕਦੇ ਅੱਗੇ ਨਵੰਬਰ 'ਚ ਲਾਉਣੇ ਹੁੰਦੇ ਹਾਂ ਹੁਣ ਆਪਾਂ ਆਈਫੋਨ 17 ਏਅਰ ਕਰਤਾ ਬਿਲਕੁਲ ਫਰੀ 0 'ਚ ਸੈਮਸੰਗ ਦਾ S26 ਜਿਹੜਾ ਲੇਟੈਸਟ ਫੋਨ ਹੈ ਉਹ ਵੀ ਬਿਲਕੁਲ ਫਰੀ ਸੈਮਸੰਗ ਦਾ S26 ਅਲਟਰਾ ਸਿਰਫ 2.5 ਡਾਲਰਾਂ 'ਚ ਹੁਣ ਪਲਾਨ ਬਹੁਤ ਵਧੀਆ ਚੱਲਦੇ ਪਏ ਆ ਜਿਵੇਂ ਐਗਜ਼ਿਸਟਿੰਗ ਕਸਟਮਰ ਨੂੰ ਕਈਆਂ ਨੂੰ ਇਸ ਟਾਈਮ ਮਿਲੀ ਜਾਂਦਾ 60 ਡਾਲਰਾਂ 'ਚ ਵਰਲਡ ਵਾਈਡ ਰੋਮਿੰਗ ਵੀ ਜਿੱਥੇ ਮਰਜ਼ੀ ਦੁਨੀਆ ਜਾ ਕੇ ਘੁੰਮੋ ਕਦੇ ਰੋਮਿੰਗ ਫੀਸ ਨਹੀਂ ਆਉਂਦੀ ਵਿੱਚ ਹੀ ਆਈਫੋਨ 17 ਏਅਰ ਵਿੱਚ ਹੀ ਸੈਮਸੰਗ ਦਾ S26 ਸੋ ਆਪਣਾ ਇੱਕ ਜਿਹੜਾ ਮੇਨ ਮੈਸੇਜ ਆ ਸਾਰਿਆਂ ਨੂੰ ਅੱਜ ਵੀ ਸਾਨੂੰ ਫੋਨ ਕਰੋ ਅਤੇ ਇਹ ਡੀਲ ਦਾ ਫਾਇਦਾ ਲਓ 604-217-77-77 ਫੋਨ ਕਰ ਲਓ ਜਾਂ ਸਟੋਰ ਦੇ ਵਿੱਚ ਆਇਓ 271-30 ਫਰੇਜ਼ਰ ਹਾਈਵੇ
3: ਬਿਲਕੁਲ ਜੀ ਫੋਨ ਕਰ ਲਿਓ ਆਉਣ ਤੋਂ ਪਹਿਲਾਂ ਮੌਸਮ ਵੀ ਬੜਾ ਵਧੀਆ ਤੁਹਾਨੂੰ ਨਾ ਡਿਟੇਲਸ ਦੇ ਵਿੱਚ ਦੱਸਣਗੇ ਸਾਰੀਆਂ ਜਿਹੜੀਆਂ ਕੋਈ ਸਿਲੈਕਟਡ ਡੀਲਾਂ ਨੇ ਉਹਦੇ ਵਿੱਚ ਫਿਰ ਤੁਹਾਨੂੰ ਡਿਟੇਲ ਦੇ ਵਿੱਚ ਫੋਨ 'ਤੇ ਦੱਸ ਦੇਣਗੇ ਤੁਹਾਡੇ ਆਉਣ ਦਾ ਫਾਇਦਾ ਵੀ ਹੋਏਗਾ ਔਰ ਨਾਲ ਹੀ ਤੁਹਾਨੂੰ ਹੁਣ ਅਗਲੀ ਜਿਹੜੀ ਡੀਲ ਮੈਂ ਤੁਹਾਨੂੰ ਦੱਸਣੀ ਹੈ ਜਿਹੜੀ ਅਗਲੀ ਡੀਲ ਮੈਂ ਦੱਸਣ ਲੱਗਿਆ ਤੁਹਾਨੂੰ ਉਹ ਹੈਗੀ ਆ ਬਾਈ ਬਾਈ ਡੀਲਸ ਇਹਨਾਂ ਦੀ ਸਭ ਤੋਂ ਫੇਮਸ ਡੀਲਾਂ ਦੇ ਵਿੱਚੋਂ ਇੱਕ ਆ ਬਾਈ ਬਾਈ ਡੀਲਸ ਇਹ ਪਾਉਂਦੀ ਹੈ ਤੱਕ ਡੀਲ ਇਹ ਜਿਹੜੀ ਡੀਲ ਹੈ ਇਹਦੇ ਵਿੱਚ ਦੱਸਿਆ ਕਿ ਆਈਫੋਨ 2 iPhone 17 Air 200 GB ਕੈਨੇਡਾ USA ਫਰੀ ਰੋਮਿੰਗ 200 GB ਡੇਟਾ ਮਤਲਬ ਅਤੇ ਕੈਨੇਡਾ USA ਫਰੀ ਰੋਮਿੰਗ ਦਿੰਦੇ ਆ ਇਹ ਸਿਰਫ $125 ਪਰ ਮੰਥ ਦੋਨੋਂ ਫੋਨਸ 'ਤੇ ਦੋਨੋਂ ਪਲਾਨ ਇੰਕਲੂਡਿਡ ਨੇ ਇਹ ਮੈਂ ਤੁਹਾਨੂੰ ਨਾਲ ਦੱਸਦਾ ਇਹ ਨੋਟ ਕਰਨ ਵਾਲੀ ਦੀ ਗੱਲ ਹੈ ਮੈਂ ਦੁਬਾਰਾ ਡੀਲ ਰਿਪੀਟ ਕਰਦਾ ਇਹਨੂੰ ਬਾਈ ਬਾਈ ਡੀਲ ਕਹਿੰਦੇ ਆ ਇਹ ਵਾਪਸ ਆ ਗਈ ਹੈ 2 iPhone 17 Air 200 GB ਕੈਨੇਡਾ ਅਤੇ US ਫਰੀ ਰੋਮਿੰਗ ਹੈ 200 GB ਡੇਟਾ ਹੈ ਅਤੇ ਨਾਲ ਹੀ $125 ਪਰ ਮੰਥ ਇਹਦੇ ਵਿੱਚ ਤੁਹਾਨੂੰ ਇਹ ਡੀਲ ਮਿਲ ਜਾਣੀ ਹੈ ਅਤੇ ਦੋਨੋਂ ਫੋਨ ਦੇ ਉੱਤੇ ਦੋਨੋਂ ਪਲਾਨ ਇਨਕਲੂਡ ਨੇ ਅਤੇ ਦੂਜੀ ਜਿਹੜੀ ਡੀਲ ਹੈ ਬਾਈ ਬਾਈ ਦੇ ਵਿੱਚ ਬਾਕੀ ਮੈਂ ਫਿਰ ਦੱਸੂੰਗਾ ਪਹਿਲਾਂ ਤੁਹਾਨੂੰ ਦੋ ਦੱਸਦਾ 2 Samsung S26 ਇਹ ਬਹੁਤ ਹੀ ਲੇਟੈਸਟ ਫੋਨ ਹੈ ਸੈਮਸੰਗ ਦਾ ਜਿਹਦੀ ਫੋਟੋ ਕੁਆਲਿਟੀ ਜ਼ਬਰਦਸਤ ਰੰਗ ਐਂ ਬੰਦ ਆਉਂਦੀ ਹੈ ਜਿਵੇਂ ਬੰਦਾ ਦੇਖਦਾ ਜੀ ਕੋਈ ਹੋਰ ਹੀ ਹੁੰਦਾ ਅਤੇ ਵਿੱਚ ਹੋਰ ਦਿਖਦਾ ਫਿਰ ਪੂਰਾ ਮਤਲਬ ਬੰਦੇ ਨੂੰ ਦੱਸ ਦਿੰਦੇ ਫਿਲਟਰ ਲਾਉਣ ਦੀ ਲੋੜ ਨਹੀਂ ਪੈਂਦੀ ਇਕੱਲਾ ਇਕੱਲਾ ਮੂੰਹ ਦਾ ਦਿਖਦਾ ਨੈਣ ਨਕਸ਼ ਚੰਗੀ ਤਰ੍ਹਾਂ ਇੰਨੀ ਵਧੀਆ ਫੋਟੋ ਹੈ ਜੀ ਇਹਦੇ ਬਾਰੇ ਮਸ਼ਹੂਰ ਹੈ 200 GB ਡੇਟਾ ਇਹਦੇ ਵਿੱਚ ਵੀ ਹੈ ਕੈਨੇਡਾ ਦੇ US ਰੋਮਿੰਗ ਹੈ ਸਿਰਫ $107 ਪਰ ਮੰਥ ਓਨਲੀ $107 ਪਰ ਮੰਥ ਅਤੇ ਫੁੱਲ ਬੰਡਲ ਡੀਲ ਹੈ ਇਹ ਫੁੱਲ ਬੰਡਲ ਡੀਲ ਇਹ ਵੀ ਲੈ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਆਉਣਾ ਪੈਣਾ ਹੈ ਵਾਇਰਲੈਸ ਕੰਟਰੀ ਇਹ ਕਹਿੰਦੇ ਸਾਡੀਆਂ ਵਾਈਫਸ ਬਹੁਤ ਵਧੀਆ ਨੇ ਅਤੇ ਗ੍ਰੇਟ ਸਰਵਿਸ ਸਰਵਿਸ ਦੀ ਤਾਂ ਮੈਂ ਇਹਨਾਂ ਨੂੰ ਗਰੰਟੀ ਦਿੰਦਾ ਰਾਤ ਨੂੰ 8 ਵਜੇ ਫੋਨ ਕਰ ਲਿਓ ਸਨੀ ਜੀ ਉਹਨੇ ਫੋਨ ਚੱਕ ਕੇ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਦੇਣਗੇ ਕੋਈ ਨਾ ਕੋਈ ਤੁਹਾਨੂੰ। ਇਹ ਤਾਂ ਇਹਦੀ ਖਾਸੀਅਤ ਹੈ। ਅਤੇ ਉਸ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ, ਫੋਨ ਚੱਕਣਾ, ਫੋਨ ਚੱਕ ਕੇ ਕਾਲ ਕਰਨੀ ਹੈ 604-217-7777। ਟੂ 271-271-3 ਫਰੇਜ਼ਰ ਹਾਈਵੇ ਆਲਡਰ ਗੋਬਿੰਦ ਦਾ ਐਡਰੈਸ ਹੈ, ਇੱਥੇ ਆਉਣਾ ਹੈ। ਫੋਨ 'ਤੇ ਸਨੀ ਜੀ ਅਤੇ ਉਹਨਾਂ ਦਾ ਸਟਾਫ ਤੁਹਾਨੂੰ ਅਟੈਂਡ ਕਰੇਗਾ, ਗੱਲਬਾਤ ਕਰਨਗੇ ਤੁਹਾਡੇ ਨਾਲ, ਤੁਹਾਨੂੰ ਦੱਸਣਗੇ ਡੀਲਾਂ ਕਿਹੜੀਆਂ ਕਿਹੜੀਆਂ ਨੇ, ਕਿਹੜੇ ਕਿਹੜੇ ਪਲਾਨ ਨੇ ਅਤੇ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਤੁਹਾਡੇ ਪੈਸੇ ਬਚਣੇ ਨੇ। ਇਹ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਵਿੱਚ, ਜਦੋਂ ਮਹਿੰਗਾਈ ਨੇ ਪੂਰਾ ਮਤਲਬ ਜੇਠ ਦੀ ਗਰਮੀ ਵਾਂਗੂ ਦਮ ਕੱਢਿਆ ਪਿਆ, ਉਵੇਂ ਹੀ ਜਿਹੜੇ ਫਿਰ ਡੀਲਾਂ ਨੇ ਬਿਲਕੁਲ ਇਹ ਤੁਹਾਨੂੰ ਥੋੜ੍ਹਾ ਰਿਲੈਕਸ ਕਰ ਦੇਣ, ਥੋੜ੍ਹਾ ਜਿਹਾ ਆਰਾਮ ਦੇਣਗੀਆਂ। ਵਾਇਰਲੈਸ ਕੰਟਰੀ ਵਾਲੇ ਰੋਜਰਸ ਫਾਈਡੋ ਅਤੇ ਚਾਈਟਰ ਦੇ ਆਥੋਰਾਈਜ਼ ਡੀਲਰ ਨੇ, ਆਲਡਰ ਗਰੋਵ ਦੇ ਵਿੱਚ ਇਹਦੀ ਲੋਕੇਸ਼ਨ ਹੈ। ਅਤੇ ਸਰਵਿਸ ਲਾਜਵਾਬ, ਆ ਕੇ ਦੇਖਿਓ, ਤੁਹਾਨੂੰ ਵਾਈਬਸ ਵੀ ਲਾਜਵਾਬ ਮਿਲਣੀ ਹੈ। ਸਾਰੇ ਸਟਾਫ ਇਹਦਾ ਬੈਠੇ ਨੇ, ਸਾਰੇ ਲੱਗੇ ਹੋਏ ਨੇ, ਹੁਣ ਤਾਂ ਬਿਜ਼ੀ ਨੇ ਖੈਰ, ਅਤੇ ਦੇਖ ਕੇ ਹੀ ਹੈ ਚਾਰ ਜਾਂ ਚੜ੍ਹ ਜਾਂਦਾ ਆ ਕੇ ਜਿਹੜਾ ਬੰਦਾ ਅੰਦਰ ਵੜਦਾ। ਛੋਟੇ ਛੋਟੇ ਕਸਟਮਰ ਵੀ ਆ ਗਏ ਸਾਡੇ, ਦੋ ਜਵਾਕ, ਉਹ ਵੀ ਫੋਨ ਦੇਖ ਕੇ ਗਏ, ਦੱਸੋ ਉਹਨਾਂ ਵੀ ਲੈਣਾ ਸੀ। ਅਤੇ ਬਾਈ ਬਾਈ ਡੀਲਸ ਮੈਂ ਦੁਬਾਰਾ ਰਿਪੀਟ ਕਰਦਾ, 2 ਆਈਫੋਨ 17 ਏਅਰ, 200 GB ਡੇਟਾ, USA ਫ੍ਰੀ ਰੋਮਿੰਗ ਦਿੰਦੇ ਆ, ਅਤੇ ਨਾਲ ਹੀ $125 ਪਰ ਮੰਥ ਦੋਨਾਂ ਫੋਨਾਂ ਦੇ ਉੱਤੇ ਜਿਹੜੇ ਪਲਾਨ ਨੇ ਇਨਕਲੂਡਡ ਨੇ। ਅਤੇ ਸੈਮਸੰਗ S26 ਲੇਟੈਸਟ ਫੋਨ, 200 GB ਡੇਟਾ, ਕੈਨੇਡਾ US ਰੋਮਿੰਗ ਫ੍ਰੀ ਹੈ ਇਹਦੇ 'ਤੇ ਵੀ, 107 ਦੇ ਵਿੱਚ ਪਰ ਮੰਥ, ਫੁੱਲ ਬੰਡਲ ਡੀਲ ਹੈ ਇਹ। ਅਤੇ ਮੇਰੇ ਨਾਲ ਮੇਰੇ ਪਨੀਰ ਜੀ ਦੋਸਤ ਮੇਰੇ ਸਾਥੀ ਦੁਬਾਰਾ ਆ ਗਏ ਨੇ, ਕਿਉਂਕਿ ਚਾਹ ਲੈਣ ਗਏ ਸੀ, ਚਾਹ ਲੈ ਨੇ, ਹੁਣ ਚਾਹ ਨਾਲ ਗਲਾ ਥੋੜ੍ਹਾ ਜਿਹਾ ਤਰ ਕਰਕੇ ਫਿਰ ਮੈਂ ਦੁਬਾਰਾ ਆਉਣਾ, ਅਤੇ ਪਨੀਰ ਜੀ ਤੁਹਾਨੂੰ ਦੱਸਣਗੇ ਡੀਲਾਂ। ਬਾਈ ਬਾਈ ਡੀਲਸ।
5: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਮੈਂ ਤੁਹਾਡਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਤੁਸੀਂ ਪੂਰੀ ਚੱਕਿਆ ਹੋਇਆ ਇੱਥੇ, ਅਤੇ ਮੈਨੂੰ ਲੱਗਦਾ ਹੈ ਕਿ ਅੱਜ ਅਗਰ ਕੋਈ ਡੀਲਾਂ ਵਧੀਆ ਦੱਸ ਸਕਦਾ ਜਿਹੜੀ ਵਧੀਆ ਆਵਾਜ਼ ਨਾਲ, ਅਤੇ ਉਹ ਜਗਦੀਪ ਜੀ ਨੇ ਸਾਡੇ, ਕਿਉਂਕਿ ਉਹਨਾਂ ਦੀ ਆਵਾਜ਼ ਵਿੱਚ ਜਿਹੜਾ ਠਹਿਰਾਵ ਅਤੇ ਦਬਾਅ ਹੋਵੇ ਅਤੇ ਜ਼ੋਰ ਹੈ, ਅਤੇ ਮੈਨੂੰ ਜ਼ਰੂਰ ਲੱਗਦਾ ਹੈ ਕਿ ਸਾਡੇ ਜਿਹੜੇ ਲਿਸਨਰ ਨੇ, ਸਾਡੇ ਆਪਣੇ ਜਿਹੜੇ ਸਾਡੇ ਚੈਨਲ ਨੂੰ ਆਪਣਾ ਸਮਝ ਕੇ ਸਾਡਾ ਸਾਥ ਸਾਡਾ ਸਮਰਥਨ ਦਿੰਦੇ ਨੇ, ਉਹ ਜ਼ਰੂਰ ਇੱਥੇ ਆਉਣਗੇ, ਚਾਹੇ ਉਹ ਫੋਨ ਇੱਥੋਂ ਚੱਕਣ ਨਾ ਚੱਕਣ, ਬਟ ਸਾਡੇ ਕੋਲ ਆ ਕੇ ਮਿਲਾਂਗੇ। ਅਤੇ ਮੈਨੂੰ ਇੱਕ ਹੋਰ ਗੱਲ ਵੀ ਇੱਥੇ ਲੱਗਦੀ ਹੈ ਕਿ ਅਸੀਂ ਇੱਥੇ ਇੱਕ ਤਾਂ ਜ਼ਰੂਰ ਡੈਫੀਨੇਟਲੀ ਡਿਫਰੈਂਟ ਸਕੀਮਾਂ ਦੱਸ ਰਹੇ ਹਾਂ, ਪਲੱਸ ਅੱਜ ਅਸੀਂ ਇੱਕ ਹੋਰ ਵੀ ਮੌਕਾ ਦੇ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਪਿੱਛੇ ਜਿਵੇਂ ਅਸੀਂ ਕਹਿ ਰਹੇ ਸੀ ਆਪਾਂ ਐਕਸਪੀਰੀਅੰਸ ਰੱਖਦੇ ਹਾਂ ਮੀਡੀਆ ਦਾ, ਅਤੇ ਅਸੀਂ ਸੇਲਸ ਦਾ ਵੀ ਐਕਸਪੀਰੀਅੰਸ ਰੱਖਦੇ ਹਾਂ, ਮਾਰਕੀਟਿੰਗ ਦਾ ਵੀ ਹੈ, ਅਤੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਆਪਾਂ ਕਵਰ ਕੀਤੇ ਨੇ ਜਗਦੀਪ ਜੀ, ਤੁਸੀਂ ਇਹਨੂੰ ਮੰਨੋਗੇ ਰਾਈਟ? ਅਤੇ ਮੈਨੂੰ ਲੱਗਦਾ ਹੈ ਕਿ ਅੱਜ ਤੁਸੀਂ ਆ ਕੇ ਸਾਡੇ ਕੋਲ ਕੋਈ ਵੀ ਮਾਰਕੀਟਿੰਗ ਦਾ ਵੀ ਸਲਿਊਸ਼ਨ ਪੁੱਛ ਸਕਦੇ ਹੋ, ਆਪਾਂ ਇੱਥੇ ਅੱਜ ਕੁਛ ਨਹੀਂ ਚਾਰਜ ਕਰਾਂਗੇ ਜਿਹੜਾ ਕਿ ਆਪਾਂ ਮਾਰਕੀਟ ਵਿੱਚ ਚਾਰਜ ਕਰਦੇ ਹਾਂ। ਬਣਾ ਮੈਨੂੰ ਲੱਗਦਾ ਕਾਫੀ ਛੋਟੇ ਛੋਟੇ ਬਿਜ਼ਨਸ ਵੀ ਹੁੰਦੇ ਨੇ ਜਿਹਨਾਂ ਨੂੰ ਹੁੰਦਾ ਕਿ ਭਾਅ ਜੀ ਹੁਣੇ ਆਪਾਂ ਸ਼ੁਰੂ ਕੀਤਾ, ਤੁਹਾਨੂੰ ਕੀ ਲੱਗਦਾ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਆਪਾਂ ਇਹ ਕਸਟਮਰ ਕੋਲੋਂ ਲੰਘ ਸਕਦੇ ਹਾਂ ਜਾਂ ਉਹਨੂੰ ਦੱਸ ਸਕਦੇ ਹਾਂ ਆਪਾਂ ਕੀ ਕਰ ਰਹੇ ਹਾਂ, ਬਿਕੋਜ਼ ਅਸੀਂ ਮਲਟੀ ਕਲਚਰਲ ਕਮਿਊਨਿਟੀ ਵਿੱਚ ਕੰਮ ਕੀਤਾ, ਅਤੇ ਇੱਥੇ ਵੀ ਅਸੀਂ ਸਾਊਥ ਏਸ਼ੀਅਨ ਵੀ ਕਰ ਰਹੇ ਹਾਂ, ਅਤੇ ਕੋਕੇਸ਼ੀਅਨ ਵੀ ਕੀਤਾ, ਫਿਲੀਪੀਨੋ ਵੀ ਕੀਤਾ, ਅਤੇ ਡਿਫਰੈਂਟ ਏਸ਼ੀਅਨ ਕਮਿਊਨਿਟੀਜ਼ ਨੂੰ ਆਪਾਂ ਰੀਚ ਆਊਟ ਕੀਤਾ। ਅਤੇ ਅੱਜ ਇਹ ਵੀ ਮੌਕਾ ਹੈ ਤੁਹਾਡੇ ਕੋਲ, ਅਗਰ ਤੁਹਾਡੇ ਕੋਲ ਕੋਈ ਵੀ ਹੈ ਜੋ ਤੁਸੀਂ ਪੁੱਛਣਾ ਚਾਹ ਰਹੇ ਹੋ ਕਿ ਆਪਾਂ ਮਾਰਕੀਟਿੰਗ ਕਿੱਦਾਂ ਕਰੀਏ, ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਸਾਡੇ ਕੋਲ ਹੀ ਆਓ, ਬਟ ਅਸੀਂ ਜ਼ਰੂਰ ਤੁਹਾਨੂੰ ਇਹ ਜ਼ਰੂਰ ਦੱਸ ਦਿਆਂਗੇ ਤੁਸੀਂ ਕੀ ਕਰ ਰਹੇ ਹੋ ਅਤੇ ਹੋਰ ਕੀ ਕਰਨ ਨਾਲ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਕਮਿਊਨਿਟੀ ਦਾ ਕੌਜ਼ ਹੈ ਜੇ ਆਪਾਂ ਇੱਥੇ ਜ਼ਰੂਰ ਕਰਨਾ ਚਾਹਾਂਗੇ। ਤੁਸੀਂ ਕੀ ਕਹਿੰਦੇ ਹੋ?
3: ਬਿਲਕੁਲ ਨਹੀਂ ਨਹੀਂ ਜੀ, ਆਪਣੇ ਨਾਲ ਬਿਲਕੁਲ ਕਰਨਗੇ, ਸਾਡੇ ਸਲਿਊਸ਼ਨ ਆਉਣਗੇ, ਤੁਹਾਡੀ ਪੂਰੀ ਉਹਨਾਂ ਦੀ ਅਸੀਂ ਹੈਲਪ ਕਰਾਂਗੇ, ਜਿਹਨੇ ਕੋਈ ਐਡ ਵੀ ਦੇਣੀ ਹੈ ਆ ਸਕਦਾ, ਪੁਨੀਤ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਨੇ, ਸਾਡੀ ਵਾਈਡੈਸਟ ਰੀਚ ਹੈ ਜੀ।
5: ਬਿਲਕੁਲ ਤੁਸੀਂ ਸਹੀ ਕਿਹਾ ਜਗਦੀਪ ਜੀ, ਮੈਂ ਇਹ ਤੁਸੀਂ ਬਹੁਤ ਵਧੀਆ ਪੁਆਇੰਟ ਚੱਕਿਆ ਕਿ ਅਸੀਂ ਖਾਲੀ, ਹਾਂਜੀ ਅਸੀਂ ਖਾਲੀ ਇੱਕ ਸਟੇਸ਼ਨ 1550 ਨਹੀਂ ਹਾਂ, ਅਸੀਂ 3 ਸਟੇਸ਼ਨ ਹਾਂ। ਦੂਜਾ ਅਸੀਂ 1550 ਇੱਕ ਹੈ ਜਿੱਥੇ ਸਾਡੀ ਗੁਰਬਾਣੀ ਚੱਲਦੀ ਹੈ, ਸਤਸੰਗ ਚੱਲਦਾ ਹੈ, ਅਤੇ ਦੂਜਾ ਸਾਡਾ AM 600 ਹੈ ਜੋ ਕਿ ਵਾਈਡੈਸਟ ਕਵਰੇਜ ਹੈ ਸਾਡੀ, ਉਹ ਤੁਸੀਂ ਵਿਸਲਰ ਤੋਂ ਲੈ ਕੇ ਅਤੇ ਵਿਕਟੋਰੀਆ ਆਈਲੈਂਡ ਤੱਕ ਸਾਨੂੰ ਸੁਣ ਸਕਦੇ ਹੋ। ਅਤੇ ਇੱਥੇ ਈਵਨ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਪਾਂ ਸਟੇਟਸ ਵੀ ਕਵਰ ਕਰਦੇ ਹਾਂ, ਸਾਡਾ ਸੀਐਟਲ ਤੱਕ ਸਿਗਨਲ ਜਾਂਦਾ ਹੈ, ਅਤੇ ਕਾਫੀ ਵਾਈਡੈਸਟ ਕਵਰੇਜ, ਵਾਈਡੈਸਟ ਕਮਿਊਨਿਟੀ ਹੈ, ਬਿਕੋਜ਼ ਸਾਨੂੰ ਲੱਗਦਾ ਕਿ ਸਾਡਾ ਸਲੋਗਨ ਜੋ ਕਿ ਮੈਂ ਹਰ ਵਾਰੀ ਹਰਜੀਤ ਜੀ ਨੂੰ ਸੁਣਦਾ ਜਦੋਂ ਵੀ ਆਉਂਦੇ ਨੇ ਕਿ ਜਿੰਦਾਬਾਦ, ਅਤੇ ਜਿੰਦਾਬਾਦ ਇਹ ਸਾਡਾ ਜਿੰਦਾਬਾਦ ਨਹੀਂ ਹੈ, ਇਹ ਜਿੰਦਾਬਾਦ ਸਾਡੀ ਕਮਿਊਨਿਟੀ ਦਾ ਹੈ, ਕਿਉਂਕਿ ਕੱਲ੍ਹ ਨੂੰ ਕੁਛ ਵੀ ਹੁੰਦਾ ਤਾਂ ਪਹਿਲੀ ਚੀਜ਼ ਹੁੰਦੀ ਹੈ ਕਿ ਇਹਨਾਂ ਨੂੰ ਫੋਨ ਕਰਕੇ ਦੱਸਿਓ ਕੀ ਹੋ ਰਿਹਾ ਇੱਥੇ, ਆਪਾਂ ਕਿਵੇਂ ਸੰਦੇਸ਼ਾ ਪਹੁੰਚਾਏ। ਅਤੇ
3: ਬਿਲਕੁਲ ਬਿਲਕੁਲ ਬਿਲਕੁਲ ਪ੍ਰੀਤ ਜੀ ਸਹੀ ਕਿਹਾ, ਜਿੰਦਾਬਾਦ ਹਮੇਸ਼ਾ ਹੀ ਜ਼ਿੰਦਾਬਾਦ ਹੀ ਹੈ, 1550 ਸਾਡੇ ਸਾਰਾ ਗਰੁੱਪ, ਸਾਰੀ ਟੀਮ, ਬੜੀ ਮਿਹਨਤੀ ਟੀਮ, ਪ੍ਰੀਤ ਜੀ, ਕ੍ਰਿਸ ਸਾਡੇ ਦੇਖਦੇ ਨੇ ਜਿਹੜਾ ਸੇਲਸ ਦਾ, ਅਤੇ ਜੇ ਕੋਈ ਐਡਵਰਟੀਜ਼ਮੈਂਟ ਵੀ ਕਰਨੀ ਹੈ ਤਾਂ ਵੀ ਤੁਸੀਂ ਪ੍ਰੀਤ ਜੀ ਕੋਲ ਆ ਕੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਦੱਸਣਗੇ ਸਾਰੀਆਂ ਡੀਲ, ਉਹ ਸਾਡੀਆਂ ਵੀ ਦੱਸਣਗੇ, ਪਰ ਤੁਸੀਂ ਦੱਸਣੀ ਹੈ ਬਾਈ ਬਾਈ ਡੀਲ ਹੁਣ। ਬਾਈ ਬਾਈ ਡੀਲ ਜਰਾ ਸਮਝਾਓ ਜਰਾ ਚੈਨ ਆਪਣੀ ਭਾਸ਼ਾ ਦੇ ਵਿੱਚ ਤਰੀਕੇ ਦੇ ਨਾਲ।
6: ਨਹੀਂ ਨਹੀਂ ਨਹੀਂ ਤੇ ਮੈਂ ਇਹ ਸਿੱਧਾ ਤਰੀਕਾ ਰੱਖਾਂਗਾ ਜਿਹੜਾ ਕਿ ਮੈਨੂੰ ਪਤਾ ਕਮਿਊਨਿਟੀ ਨੂੰ ਫਾਇਦਾ ਹੋਏ। ਆਪਾਂ ਇੱਥੇ ਵਾਇਰਲੈਸ ਕੰਟਰੀ ਤੇ ਆਏ ਹੋਏ ਆ, ਇੱਥੇ ਐਲਡਰ ਗਰੋਵ ਲੋਕੇਸ਼ਨ ਇਹਨਾਂ ਦੀ, ਦੇ ਆਰ ਆਥੋਰਾਈਜ਼ਡ ਰੋਜਰ ਫਾਈਡੋ ਐਂਡ ਚਾਰਟਰ ਡੀਲਰ। ਔਰ ਮੈਨੂੰ ਲੱਗਦਾ ਕਿ ਆਪਾਂ ਕਿੰਨੇ 2-3 ਸਾਲ ਤੇ ਹੋਈ ਗਏ ਉੱਤੇ ਹੋ ਗਏ ਆਪਾਂ ਆਉਂਦੇ ਹਾਂ ਇੱਥੇ। ਔਰ ਜਿਹੜਾ ਵੀ ਕਸਟਮਰ ਇੱਥੋਂ ਗਿਆ, ਮੈਂ ਨਹੀਂ ਕਦੀ ਸੁਣਿਆ ਕਿ ਭਾਅ ਜੀ ਉਹ ਡੀਲ ਲੈ ਗਏ ਸੀ ਬੜਾ ਮਜ਼ਾ ਨਹੀਂ ਆਇਆ, ਜਾਂ ਡੀਲ ਚੱਕ ਲਿੱਤੀ ਸੀ ਬਟ ਸਰਵਿਸ ਨਹੀਂ ਮਿਲੀ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਡੀਲਾਂ ਲੈ ਲੈਂਦੇ ਹੋ, ਮੌਕੇ ਦਾ ਫਾਇਦਾ ਉਠਾਉਂਦੇ ਹੋ, ਪਰ ਬਾਅਦ ਵਿੱਚ ਤੁਹਾਨੂੰ ਲੱਗਦਾ ਹੈ ਕਿ ਯਾਰ ਹੁਣ ਤਾਂ ਕੋਈ ਤੁਹਾਨੂੰ ਸਰਵਿਸ ਜਾਂ ਅਟੈਂਡਿੰਗ ਕਰ ਰਿਹਾ। ਅਤੇ ਇਹਨਾਂ ਦੀ ਇਹ ਖਾਸੀਅਤ ਬੜੀ ਹੈ ਕਿ ਜਦੋਂ ਵੀ ਤੁਸੀਂ ਆਓਗੇ ਇਹ ਕਦੀ ਤੁਹਾਨੂੰ ਨਾ ਕਰਕੇ ਨਹੀਂ ਟੋਰਾਂਗੇ, ਚਾਹੇ ਤੁਸੀਂ ਇੱਥੋਂ ਲਿੱਤਾ ਜਾਂ ਨਹੀਂ ਲਿੱਤਾ। ਅਤੇ ਜਿੱਥੇ ਆਪਾਂ ਗੱਲ ਕਰਦੇ ਹਾਂ ਡੀਲਾਂ ਦੀ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਬਾਏ ਬਾਏ ਡੀਲ ਤੁਸੀਂ ਕਹਿ ਰਹੇ ਸੀ ਜਗਦੀਪ ਜੀ, ਉਹ ਬਾਏ ਬਾਏ ਡੀਲ ਵਿੱਚ ਕੀ ਹੈ ਕਿ ਤੁਹਾਨੂੰ 2 iPhone 17 Air, ਮੈਂ ਦੁਬਾਰਾ ਇਹ ਕਹਾਂਗਾ ਕਿ 2 iPhone 17 Air 200 GB ਕੈਨੇਡਾ US ਫ੍ਰੀ ਰੋਮਿੰਗ। ਜਿਵੇਂ ਸਨੀ ਕਹਿ ਰਿਹਾ ਸੀ ਤੁਸੀਂ ਕਿੱਥੇ ਵੀ ਘੁੰਮਦੇ ਰਹੋ ਤੁਹਾਨੂੰ ਕੁਝ ਪੇ ਨਹੀਂ ਕਰਨਾ, ਅਤੇ ਐਕਚੁਲੀ ਉਹ ਗੱਲ ਬਿਲਕੁਲ ਠੀਕ ਹੈ ਕਿ ਤੁਹਾਨੂੰ ਬਾਏ ਬਾਏ ਡੀਲ ਵਿੱਚ ਤੁਹਾਨੂੰ 200 GB ਕੈਨੇਡਾ US ਫ੍ਰੀ ਰੋਮਿੰਗ ਅਤੇ ਸਿਰਫ $125 ਮਹੀਨਾ। $125 ਮੈਨੂੰ ਲੱਗਦਾ, ਅਤੇ ਅੱਜ ਤੇ ਤੁਸੀਂ ਅਗਰ ਤੇਲ ਵੀ ਪਵਾਉਣ ਜਾਂਦੇ ਹੋ ਨਾ ਮਹੀਨੇ ਦਾ, ਉਹ ਵੀ ਅੱਜ ਕੱਲ੍ਹ $500-$800 ਟੱਪ ਜਾਂਦਾ ਹੈ, ਇਹਨਾਂ ਤੇਲ ਦੀ ਮਹਿੰਗਾਈ ਹੋ ਗਈ। ਅਤੇ ਇਹ ਤਾਂ ਇਹਨਾਂ ਇੰਪੋਰਟੈਂਟ ਜ਼ਰੀਆ ਤੁਹਾਡੀ ਕਮਿਊਨੀਕੇਸ਼ਨ ਵਾਸਤੇ, ਤੁਹਾਨੂੰ ਕਿੱਥੇ ਰੀਚ ਆਊਟ ਕਰਨਾ ਤੁਹਾਡੇ ਬਿਜ਼ਨਸ ਵਾਸਤੇ, ਕਿਉਂਕਿ ਤੁਹਾਨੂੰ ਪਤਾ ਕਿ ਕਿਸੇ ਕੋਲੋਂ ਵੀ ਕੁਛ ਵੀ ਕਰਾਉਣਾ ਹੈ ਅਤੇ ਪਹਿਲੀ ਚੀਜ਼ ਹੁੰਦੀ ਹੈ ਇਹਨੂੰ ਫੋਨ ਕਰਿਓ, ਪੁੱਛੋ ਕਿੱਥੇ ਹੈ ਕੀ ਕਰ ਰਹੇ। ਅਤੇ $125 ਮਹੀਨਾ ਦੋਨੋਂ ਫੋਨ 'ਤੇ, ਦੋਨੋਂ ਪਲਾਨਸ ਇੰਕਲੂਡਿਡ। ਮੈਂ ਫਿਰ ਕਹਾਂਗਾ $125 ਮਹੀਨਾ ਦੋਨੋਂ ਫੋਨ 'ਤੇ, ਦੋਨੋਂ ਪਲਾਨਸ। ਕਰਨਾ ਕੀ ਹੈ ਤੁਹਾਨੂੰ, ਤੁਹਾਨੂੰ ਕਾਲ ਕਰਨਾ ਹੈ, ਨੰਬਰ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ, ਦੁਬਾਰਾ ਆਪਾਂ ਦੱਸ ਰਹੇ ਹਾਂ, ਨੰਬਰ ਹੈ 6042177777। ਮੈਂ ਫਿਰ ਦੱਸਦੇ ਹਾਂ 6042177777। ਇਹਨਾਂ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ, ਅਗੇਨ 27130 ਫਰੇਜ਼ਰ ਹਾਈਵੇ, ਐਲਡਰ ਗਰੋਵ। ਤੁਸੀਂ ਕਾਲ ਕਰਿਓ, ਉਹਨਾਂ ਕੋਲ ਸਨੀ ਦਾ ਨਾਂ ਪੁੱਛਿਓ ਅਤੇ ਫਰਦਰ ਡੀਲਾਂ ਪੁੱਛ ਸਕਦੇ ਹੋ। ਅਤੇ ਹੁਣ ਮੈਂ ਜਗਦੀਪ ਜੀ ਨੂੰ ਦਾਂਗਾ, ਹੋਰ ਤੁਹਾਨੂੰ ਦੁਬਾਰਾ ਨੰਬਰ ਰਿਪੀਟ ਕਰਾਂਗੇ।
3: ਨੰਬਰ ਹੈ ਜੀ 604-217-7777 ਨੰਬਰ ਹੈ ਨਾ ਜੀ ਇਹਨਾਂ ਦਾ, ਪਿੱਛੇ 5-7 ਪੈਂਦੇ ਆ, ਧਿਆਨ ਰੱਖਿਓ 604-21 ਫਿਰ 5-12-7 27130 ਫਰੇਜ਼ਰ ਹਾਈਵੇ ਆਲਡਰ ਗਰੋਵ ਦੇ ਵਿੱਚ ਇਹਨਾਂ ਦਾ ਲੋਕੇਸ਼ਨ ਆ ਸਾਡੀ ਵਾਇਰਲੈਸ ਕੰਟਰੀ ਜਿੱਥੇ ਅਸੀਂ ਬੈਠੇ ਹਾਂ। ਸਨੀ ਜੁਣੀ ਸਾਰਾ ਸਟਾਫ ਲੱਗਿਆ ਹੋਇਆ, ਗੱਲਬਾਤ ਕਰ ਰਹੇ ਨੇ, ਆ ਰਹੇ ਨੇ ਲੋਕ, ਫੋਨ ਵੀ ਕਰ ਰਹੇ ਨੇ। ਤੁਸੀਂ ਫੋਨ ਕਰਕੇ ਡੀਲਾਂ ਬਾਰੇ ਸਾਰਾ ਪਤਾ ਕਰਨਾ ਨਾ, ਅਤੇ ਨਾਲ ਹੀ ਤੁਹਾਨੂੰ ਦੱਸਿਆ ਬਾਈ ਬਾਈ ਡੀਲ ਬਾਰੇ। ਬਾਈ ਬਾਈ ਡੀਲ ਇਹਦੀ ਸਭ ਤੋਂ ਫੇਮਸ ਡੀਲ ਹੈ, ਔਰ ਸਮਰ ਦੇ ਵਿੱਚ ਇਹਨਾਂ ਨੇ ਜਿਹੜਾ ਬਲੈਕ ਫਰਾਈਡੇ ਡੀਲ ਲਾਤੀ ਹੈ। ਔਰ ਸਭ ਤੋਂ ਬੜੀ ਗੱਲ ਆ ਵੀ ਵਰਲਡ ਵਾਈਡ ਘੁੰਮੋ ਕਿਤੇ ਰੋਮਿੰਗ ਕੋਈ ਨਹੀਂ ਹੈ, ਇਹ ਬਹੁਤ ਖਾਸ, ਨਵੇਂ ਅਤੇ ਪੁਰਾਣੇ ਦੋਨੇ ਹੀ ਕਸਟਮਰਾਂ ਵਾਸਤੇ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਡੀਲਾਂ ਨੇ। ਹੋਰ ਸਮਾਂ ਹੋ ਚੁੱਲਿਆ, ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਵਾਂਗੇ, ਦੋ ਪਿਆਰੇ ਪਿਆਰੇ ਗਾਣੇ ਸੁਣਾਂਗੇ, ਉਸ ਤੋਂ ਬਾਅਦ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਫਿਰ ਜੁੜਾਂਗੇ। 5 ਵਜੇ ਤੱਕ ਅੱਜ ਅਸੀਂ ਇੱਥੇ ਹਾਂ, ਜੇ ਕੋਈ ਦੋਸਤ ਮਿੱਤਰ ਮਿਲਣਾ ਚਾਹੁੰਦਾ ਉਹ ਵੀ ਆ ਸਕਦਾ ਵਾਇਰਲੈਸ ਕੰਟਰੀ, ਉੱਥੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਅਸੀਂ ਵੀ ਤੁਹਾਨੂੰ ਦੱਸਾਂਗੇ ਆਪਣੀਆਂ ਗੱਲਾਂ ਬਾਤਾਂ। ਹੁਣ ਤਾਂ ਜਿਹੜਾ ਜਿਵੇਂ ਜਿਵੇਂ ਦਿਨ ਚੜ ਰਿਹਾ ਨਾ, ਜਿਵੇਂ ਸੂਰਜਮੁਖੀ ਦੇ ਖੇਤਾਂ ਵਾਂਗੂ ਖਿੜ ਰਿਹਾ, ਪੂਰਾ ਹੋਣਾ ਚੰਗੀ ਤਰ੍ਹਾਂ। ਹੁਣ ਦੇਖਿਓ, ਲਾਇਓ ਫੋਨ, ਆ ਜਾਓ ਕਿਰਾਂ।
2: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-6790.

0: ਲੱਗਦਾ ਤੁਹਾਡਾ, ਤੁਸੀਂ ਸੁਣ ਰਹੇ ਹੋ 1550। ਮੈਂ ਤੇ ਮੇਰੇ ਸਾਥੀ ਪੁਨੀਤ, ਅਸੀਂ ਆਏ ਹੋਏ ਹਾਂ ਵਾਇਰਲੈਸ ਵਾਇਰਲੈਸ ਕੰਟਰੀ ਓਲਡਰ ਗਰੋਵ ਦੇ ਵਿੱਚ। ਤੇ ਅੱਜ ਡੀਲਾਂ ਦਾ ਪੂਰਾ ਜ਼ੋਰ ਰੌਲਾ ਪਾਇਆ ਪਿਆ ਪੂਰੇ ਓਲਡਰ ਗਰੋਵ ਦੇ ਵਿੱਚ ਸਨੀ ਹੋਣਾ ਨੇ। ਪਹਿਲਾਂ ਤਾਂ ਤੁਹਾਨੂੰ ਨੰਬਰ ਦੱਸਦਾ ਜਿੱਥੇ ਤੁਸੀਂ ਗੱਲ ਕਰਕੇ ਪੁੱਛਣਾ ਹੈ ਕਿ ਡੀਲਾਂ ਦੀ ਡਿਟੇਲ ਕੀ ਹੈ। ਬ੍ਰੇਕ ਤੋਂ ਪਹਿਲਾਂ ਪੁਨੀਤ ਜੀ ਦਾ ਧੰਨਵਾਦ, ਚਾਹ ਵੀ ਪਿਲਾਤੀ ਉਹਨਾਂ ਨੇ, ਬਹੁਤ ਵਧੀਆ ਕੈੜੀ ਜੀ ਚਾਹ ਪਿਲਾਈ ਹੈ। ਹੁਣ ਥੋੜ੍ਹੀ ਗੱਲ ਹੋਰ ਬਣੂਗੀ, ਗਲਾ ਗਲਾ ਤਰ ਹੋ ਗਿਆ ਹੁਣ ਪੂਰਾ, ਹੁਣ ਪਾਵਾਂਗੇ ਤੱਕ ਕੋਈ ਨਹੀਂ। ਅਤੇ 604-217-77-77 ਨੰਬਰ ਹੈ ਸਨੀ ਜੀ ਦਾ, ਤੁਸੀਂ ਇੱਥੇ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈਣੀ ਹੈ। ਸਿਲੈਕਟ ਡੀਲਸ ਉੱਤੇ ਬਹੁਤ ਡਿਟੇਲ ਦੇਣਗੇ ਤੁਹਾਨੂੰ, ਔਰ ਆ ਕੇ ਪਤਾ ਕਰਕੇ ਜਾਇਓ ਇੱਥੇ ਓਲਡਰ ਗਰੋਵ 271-30 ਫਰੇਜ਼ਰ ਹਾਈਵੇ, ਇੱਥੇ ਇਹਨਾਂ ਦੀ ਲੋਕੇਸ਼ਨ ਹੈ। ਇੱਥੇ ਸਾਰੇ ਇਹਦਾ ਸਟਾਫ ਹੈ, ਤੁਹਾਨੂੰ ਅਟੈਂਡ ਕਰੇਗਾ। ਅਤੇ ਕੀ ਨੇ ਜਿਹੜੇ ਇਹਨਾਂ ਕੋਲ ਪਲਾਨਸ ਨੇ, ਹੁਣ ਮੈਂ ਪਹਿਲਾਂ ਜਦੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸੀ ਸੀ ਬਾਈ ਬਾਈ ਡੀਲ, ਬਾਈ ਬਾਈ ਡੀਲ ਇਹਨਾਂ ਦੀ ਬਹੁਤ ਹੀ ਫੇਮਸ ਡੀਲ ਹੈ। ਅਤੇ ਹੁਣ ਉਹਦੇ ਵਿੱਚੋਂ ਮੈਂ ਸੈਮਸੰਗ S26 ਤੱਕ ਤਾਂ ਦੱਸਦੀ ਸੀ, ਹੁਣ ਅਗਲੀ ਵੀ ਤੁਹਾਨੂੰ ਦੱਸਦੇ ਹਾਂ ਧਮਾਕਾ ਜਿਹੜਾ। ਦੋ ਸੈਮਸੰਗ S26 ਅਲਟਰਾ, ਇਹ ਵੀ ਬਹੁਤ ਸ਼ਾਨਦਾਰ ਫੋਨ ਹੈ, ਇਹਦੇ ਰਿਵਿਊ ਕਰੇ ਪੜ੍ਹ ਕੇ ਦੇਖਿਓ, ਤੁਹਾਨੂੰ ਸਵਾਦ ਹੀ ਬੜਾ ਆਉਣਾ। ਕੈਮਰੇ ਤਾਂ ਜਮਾਂ ਹੀ ਲਾਜਵਾਬ, 200 GB ਡੇਟਾ US ਕੈਨੇਡਾ ਰੋਮਿੰਗ ਇਹਦੇ ਵਿੱਚ ਵੀ ਹੈ, ਅਤੇ ਸਿਰਫ 130 ਪਰ ਮੰਥ ਪੂਰਾ ਪੈਕੇਜ ਹੈ ਇਹਦੇ ਵਿੱਚ। ਤੁਸੀਂ ਆਇਓ ਅਤੇ ਤੁਹਾਨੂੰ ਪੂਰਾ ਪੈਕੇਜ ਬਣਾ ਕੇ ਦੇਣਗੇ ਡੀਲ ਦਾ, ਔਰ ਤੁਸੀਂ ਡੀਲ ਲੈ ਕੇ ਕਦੇ ਇਸ ਗੱਲ ਦਾ ਗਿਲਾ ਨਹੀਂ ਕਰੋਗੇ ਵੀ ਤੁਸੀਂ ਵਾਇਰਲੈਸ ਕੰਟਰੀ ਗਏ ਸੀ, ਇਹਦੀ ਗਰੰਟੀ ਅਸੀਂ ਦਿੰਦੇ ਹਾਂ। ਦੁਬਾਰਾ ਮੈਂ ਰਿਪੀਟ ਕਰਦਾ, ਬਾਈ ਬਾਈ ਡੀਲ ਦੇ ਵਿੱਚ ਕਿਹੜੀਆਂ ਕਿਹੜੀਆਂ, ਦੁਬਾਰਾ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਹੈ ਕੀ ਹੈ, ਧਮਾਕਾ ਕੀ ਹੈ। 2 iPhone 17 Air, 200 GB ਡੇਟਾ ਕੈਨੇਡਾ US ਫ੍ਰੀ ਰੋਮਿੰਗ ਹੈ, ਸਿਰਫ 125 ਪਰ ਮੰਥ, ਸਿਰਫ $125 ਪਰ ਮੰਥ। ਦੋਨੋਂ ਫੋਨਾਂ 'ਤੇ ਦੋਨੋਂ ਪਲਾਨ ਇੰਕਲੂਡ ਨੇ, ਦੋਨਾਂ 'ਤੇ ਮਿਲ ਜਾਣੇ ਆ ਦੋਨੋਂ ਲਾਈਨਾਂ 'ਤੇ। 2 Samsung S26, 200 GB ਡੇਟਾ US ਕੈਨੇਡਾ ਰੋਮਿੰਗ ਫ੍ਰੀ ਹੈ, ਅਤੇ ਸਿਰਫ $107 ਪਰ ਮੰਥ। ਫੁੱਲ ਬੰਡਲ ਡੀਲ ਹੈ, ਫੁੱਲ ਬੰਡਲ ਡੀਲ, ਫੋਨ ਕਰ ਲਓ, ਫੋਨ ਤੋਂ ਨੰਬਰ ਦੱਸਦਾ ਮੈਂ ਹੁਣੀ। 2 Samsung S26 ਅਲਟਰਾ, 200 GB ਡੇਟਾ US ਰੋਮਿੰਗ ਨਾਲ ਹੈ ਇਹਦੇ, ਕੈਨੇਡਾ ਅਤੇ US ਰੋਮਿੰਗ, ਅਤੇ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਹੈ। ਅਤੇ ਯਾਦ ਰੱਖਿਓ, ਅਨਲਿਮਿਟਡ ਟਾਕ ਅਤੇ ਟੈਕਸ ਪਲੈਨਸ ਨੇ, ਸਟਾਰਟ ਹੁੰਦੇ ਨੇ ਸਿਰਫ $20 ਪਰ ਮੰਥ, ਸਿਰਫ $20 ਪਰ ਮੰਥ ਤੋਂ ਅਨਲਿਮਿਟਡ ਟਾਕ ਅਤੇ ਟੈਕਸ ਪਲੈਨਸ। ਇਹਨੂੰ ਕੋਈ ਬਹੁਤ ਸ਼ਾਨਦਾਰ ਪਲਾਨ, ਇਹਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਫਿਰ ਤੁਹਾਨੂੰ ਨੰਬਰ ਯਾਦ ਹੋਣਾ ਚਾਹੀਦਾ, 604-271-77-77। ਇਹਦੇ 'ਤੇ ਫੋਨ ਕਰਨਾ ਹੈ, ਸਨੀ ਜੀ ਤੁਹਾਡੇ ਨਾਲ ਗੱਲ ਕਰਨਗੇ। ਮੈਂ ਦੁਬਾਰਾ ਰਿਪੀਟ ਕਰਦਾ, 604-217-77-77 ਇਹਨਾਂ ਦਾ ਨੰਬਰ ਹੈ। ਅਤੇ ਪੁਨੀਤ ਜੀ ਮੇਰੇ ਨਾਲ ਬੈਠੇ ਨੇ, ਪੁਨੀਤ ਜੀ ਨੂੰ, ਹਾਂ ਪੁਨੀਤ ਜੀ ਕਹਿੰਦੇ ਮੈਂ ਹੁਣ ਦੱਸਣਾ ਹੈ, ਪੁਨੀਤ ਜੀ ਨੂੰ ਵੀ ਥੋੜ੍ਹਾ ਜਿਹਾ ਜੋਸ਼ ਆ ਗਿਆ, ਚਾਹ ਚੂ ਪੀ ਚੰਗੀ। ਲਓ ਪੁਨੀਤ ਜੀ ਗੱਲ ਕਰਕੇ ਦੱਸੋ ਤੁਸੀਂ ਆਪਣੇ ਹਿਸਾਬ ਨਾਲ।
1: ਨਹੀਂ ਨਹੀਂ ਮੈਨੂੰ ਲੱਗਦਾ ਜਗਦੀਪ ਜੀ ਚਾਹ ਬਹੁਤ ਹੀ ਘੈਂਟ ਸੀ, ਪੀ ਕੇ ਇੱਕਦਮ ਹੀ ਕੈੜੀ ਸੀ, ਕੈੜੀ ਸੀ ਸੋਰੀ, ਅਤੇ ਪੀ ਕੇ ਬਹੁਤ ਹੀ ਮਜ਼ਾ ਆ ਗਿਆ, ਅਤੇ ਉੱਤੇ ਸਮੋਸੇ ਵੀ ਚੱਕ ਲਿੱਤੇ, ਅਤੇ ਵੀ ਆਰ ਫੁੱਲ ਐਂਡ ਸਟਫ ਨਾਓ, ਹੈ ਨਾ। ਅਤੇ ਜਦੋਂ ਤੁਸੀਂ ਇਹ ਪਲਾਨ ਦੱਸ ਰਹੇ ਸੀ ਅਤੇ ਤੁਸੀਂ ਕਹਿ ਰਹੇ ਸੀ ਕਿ ਆਓ ਆਪਣਾ ਫੋਨ ਲੈ ਕੇ ਆਓ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹ ਰਿਹਾ ਸੀ ਕਿ ਮੈਨੂੰ ਦੱਸੋ ਕਿ ਤੁਹਾਨੂੰ ਪਤਾ ਕਿ ਤੁਹਾਡੇ ਫੋਨ ਵਿੱਚ ਹੁਣੇ ਕਿੰਨੇ ਐਪ ਹੋਣਗੇ, ਅੰਦਾਜ਼ਾ ਲਾਓ।
0: ਕੋਈ ਅੰਦਾਜ਼ਾ ਨਹੀਂ।
1: ਦੇਖੋ ਇਹ ਚੀਜ਼ ਹੁੰਦੀ ਹੈ ਕਿ ਸਾਡੇ ਕੋਲ ਇੱਕ ਹੁੰਦਾ ਫੋਨ, ਇੱਕ ਹੁੰਦਾ ਫੋਨ ਵਿੱਚ ਕਿੰਨਾ ਕੁਛ ਹੈ,
0: ਇਹ ਬਹੁਤ ਜ਼ਰੂਰੀ ਹੈ।
1: ਆਪਾਂ ਉਹ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ, ਸਾਨੂੰ ਲੱਗਦਾ ਉਹ ਸਾਡੇ ਕੋਲ ਫੋਨ ਹੈ, ਬਾਹਰੋਂ ਵਧੀਆ ਲੱਗ ਰਿਹਾ, ਸਕਰੀਨ ਇੱਕਦਮ ਸਾਫ਼ ਹੈ, ਪਿੱਛੇ ਆਪਾਂ ਚੰਗਾ ਟੱਚ ਨਹੀਂ ਜਿਹਾ ਕਵਰ ਪਾਇਆ ਹੋਇਆ ਹੈ, ਅਤੇ ਜਦੋਂ ਹੀ ਫੋਨ ਚੱਕੋ ਵਧੀਆ ਆਵਾਜ਼ ਹੀ ਰਹੀ, ਫੋਨ ਰੱਖੋ ਤਾਂ ਵਧੀਆ ਆਵਾਜ਼ ਕੱਟ ਰਹੀ ਹੈ। ਬਟ ਮੈਨੂੰ ਲੱਗਦਾ ਹੈ ਕਿ ਫੋਨ ਖਾਲੀ ਹੁਣ ਫੋਨ ਹੀ ਨਹੀਂ ਰਹਿ ਗਿਆ, ਤੁਸੀਂ ਇਹਨੂੰ ਮੰਨੋਗੇ?
0: ਬਿਲਕੁਲ ਨਹੀਂ ਜੀ, ਫੋਨ ਤਾਂ ਹੁਣ ਇੱਕ ਪਾਰਟ ਆਫ ਲਾਈਫ ਹੋ ਗਿਆ, ਤੁਹਾਡਾ, ਤੁਹਾਡੇ ਬਿੱਲ ਦੀ ਡਿਟੇਲ, ਤੁਹਾਡੇ ਹਰੇਕ ਬੈਂਕ ਦੀ ਡਿਟੇਲ, ਤੁਹਾਡੇ ਹਰ ਇੱਕ ਬੱਚਿਆਂ ਦੀ ਡਿਟੇਲ ਕਿ ਬੱਚੇ ਦਾ ਕਿਹੜਾ ਸਕੂਲ, ਸਾਰਾ ਕੁਝ ਤੁਹਾਡੇ ਫੋਨ 'ਤੇ ਆਉਣਾ ਹੈ, ਅਤੇ ਤੁਹਾਡੀ ਹਰ ਹਰ ਚੀਜ਼ ਦੀ ਡਿਟੇਲ ਹੀ ਫੋਨ 'ਤੇ ਆਉਣ।
1: ਬਿਲਕੁਲ, ਅਤੇ ਮੈਨੂੰ ਲੱਗਦਾ ਹੈ ਕਿ ਫੋਨ ਇੱਕ ਇਹੋ ਜਿਹਾ ਟੂਲ ਬਣ ਚੁੱਕਿਆ, ਇੱਕ ਇੰਨਾ ਪਾਵਰਫੁਲ ਟੂਲ ਹੈ ਕਿ ਇਹਦੇ ਬਿਨਾਂ ਲਾਈਫ ਅਧੂਰੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਫੋਨ ਇੰਨਾ ਇੰਪੋਰਟੈਂਟ ਹੋ ਗਿਆ ਕਿ ਘਰੋਂ ਨਿਕਲਣ ਤੋਂ ਪਹਿਲੇ ਤੁਸੀਂ ਇੱਕ ਗੱਡੀ ਦੀ ਚਾਬੀ ਚੈੱਕ ਕਰਦੇ ਹੋ, ਅਤੇ ਚੈੱਕ ਕਰਦੇ ਦੂਜਾ ਫੋਨ ਹੈ ਜਾਂ ਨਹੀਂ, ਔਰ ਇਹ ਹੋ ਗਿਆ ਕਿ ਅਗਰ ਫੋਨ ਛੁੱਟ ਜਾਏ ਤੁਹਾਡਾ ਤਾਂ ਤੁਸੀਂ 2 ਕਿਲੋਮੀਟਰ ਦੂਰ ਵਾਪਿਸ ਲਾਂਗੇ ਹੋ ਕਿ ਪਹਿਲੇ ਫੋਨ ਚੱਕ ਲਈ ਆਪਾਂ।
0: ਨਾ ਨਾ ਜੀ, ਬੰਦਾ ਬੰਦੇ ਨੂੰ ਡਿੱਗਣ ਵਾਲਾ ਹੋ ਜਾਂਦਾ ਜੀ, ਫੋਨ ਡੇਲੀ ਘਰੇ ਰਹਿ ਜਾਵੇ, ਕਿਤੇ ਅਗਲੇ ਨੂੰ ਲੱਗਦਾ ਮੈਂ ਤਾਂ ਪਤਾ ਨਹੀਂ ਕੀ ਭੁੱਲਿਆ, ਘਰ ਦਾ ਕੋਈ ਹਿੱਸਾ ਹੀ ਭੁੱਲਿਆ ਪਾਰਟ ਦਾ ਬੋਡੀ ਦਾ।
1: ਹਾਂਜੀ, ਤੇ
0: ਟੈਨਸ਼ਨ ਨੂੰ ਐ ਹੁੰਦੀ ਜਿਵੇਂ ਕਬੂਤਰ ਨੇ ਖੰਭ ਮਾਰ ਦਿੰਦਾ, ਫੜਫੜਾਉਂਦਾ ਹੁੰਦਾ ਇੱਕ ਵਾਰ ਵੀ ਕਿੱਥੇ ਗਿਆ ਮੇਰਾ ਫੋਨ।
1: ਆਹੋ, ਸਹੀ ਕਹਿ ਰਹੇ ਤੁਸੀਂ, ਤੇ ਫੋਨ ਹੋਣਾ ਜ਼ਰੂਰੀ ਹੈ, ਬਟ ਕਿਹੜਾ ਫੋਨ ਹੋਣਾ ਚਾਹੀਦਾ ਹੈ, ਕੀ ਉਹ ਤੁਹਾਡੀ ਜ਼ਰੂਰਤ ਉਹਨੂੰ ਪੂਰਾ ਕਰ ਰਿਹਾ ਨਹੀਂ ਕਰ ਰਿਹਾ,
2: ਉਹਦੇ ਉੱਤੇ।

0: मनन करना बड़ा जरूरी है।
1: ये तो सब तो बात जरूरी है कि डील चंगी होवे, पैसे घट लगन महीने दे, ये बहुत जरूरी है।
0: बहुत ही वधिया तुसीं
1: ये जिहड़ी डील है ना, ये जिहड़ी थोड़ी समस्या है, एक ही बंदे हल कर सकदे ने, ये हैगे वायरलेस कंट्री वाले।
0: बिल्कुल, तुसीं बिल्कुल सही किया है कि अज दे बढ़दे हुए खर्चे नूं वेख के कि हर जगह जिवें तुहाडे हर डॉलर घरों बाहर बाहर बाहर निकलदे हो ते पहले तुहाडे डॉलर निकलदे ने, ते मैनूं लगदा है इन्ना खर्चा वध चुकिआ कि डीलां 'च फायदा होना बहुत जरूरी है। कुछ डीलां इहो जिहियां आउंदियां ने कि जे तुहानूं एक्चुअल सही माने विच तुहानूं फायदा दे जांदियां ने, ते वायरलैस कंट्री वाले अज उही ओ डीलां साडे नाल शेयर कर रहे ने, ते इहनां ने इहनूं नां दित्ता है समर ब्लैक फ्राइडे सेल। आपां जिवें कह रहे सी कि वधिया मौसम है, ते वधिया मौसम दा लुप्त उठाते हुए तुसीं इत्थे आ के चैक कर सकते हो, और अगर तुहानूं लगता है कि तुहाडे वास्ते दूर है या तुसीं किसी होर काम विच हो तो तुसीं कॉल करके भी चैक कर सकते हो, क्योंकि उन्होंने अपना नंबर भी दे दिता है। उन्होंने नंबर है 604-217-7777। मैं दोबारा रिपीट कर दिया, 604-217-7777। इन्हों का एड्रैस जो कोई आन चाह रहे जी सद के आए, इन्हों का एड्रैस है 27130 फ्रेजर हाईवे एल्डर ग्रोव, या तुसी कॉल करके सनी नाल गल कर सकते हो ते तुहानू सारी स्कीमां दस सकते ने। और मैं तो यह कहंगा कि पहले स्कीमां ना पुछ के तुसी अपना दसो कि तुसी की यूज़ कर रहे हो ते तुहाडे माइंड विच की है, क्योंकि देखो जब तक तुसी दसोगे नहीं कि तुहाडी की रिक्वायरमेंट है, मैनू नहीं लगता कि खाली फोन चकना ते जीरो डॉलर ते तुहानू कोई वड्डा फायदा दे सकदा। ते यह फोन तो तुसी कदों भी लै सकते हो, हुणे ऑफर आई हुई है ते होर तुहानू वधिया मिल जाऊगा। लेटर ऑन हो सकता है शायद ऑफर ना हो ते तुहानू लगे ओहो मैं उसी दिन ही एना वो रेडियो ते आ भी रहा सी, मैं एक बारी गेड़ी मार के चेक कर लैंदा, मैं लै लैंदा तो शायद फायदा हो जाता। ते जरूर तुसी इहदा फायदा चक लो। ते स्कीम है इहनां दी आईफोन 17 एयर बिल्कुल फ्री जिहड़ा जीरो डॉलर ते, सैमसंग S26 जीरो डॉलर ते, सैमसंग S26 अल्ट्रा $2.50, आईफोन 17 प्रो सिर्फ तुहाडा $40 विच, ते आईफोन 17 प्रो मैक्स $43 विच। और जिहदा आपां गल कर रहे सी ऐप नूं लै के जगदीप जी, ते मैं लगदा है कि साढ़े फोन विच इन्नी ऐपां होंदियां ने, आपां कदी कदी ना कुछ कर रहे होंदे सानूं लगदा है कि ओ यार अगर तुहानूं ए चाहिदा तो तुहानूं ऐप डाउनलोड करनी पएगी, तुसीं डाउनलोड करके तुसीं उहदा यूज़ करके तुसीं छड्ड दिंदे हो, बट तुहानूं नहीं पता है कि ओह तुहाडी ऐप तुहाडी मैमरी किन्नी कंज्यूम कर रही है फोन दी, तुहाडे हार्डवेयर नूं किन्ना होर वीक कर रही है, ਤੁਹਾਡੀ ਬੈਟਰੀ ਕਿੰਨੀ ਖਾ ਰਹੀ ਹੈ। ਅਤੇ ਇਹ ਕੁਛ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਤੁਸੀਂ ਆਪਣੇ ਫੋਨ ਨੂੰ ਪ੍ਰੋਟੈਕਟ ਕਰ ਸਕਦੇ ਹੋ। ਅਤੇ ਮੇਰਾ ਮੰਨਣਾ ਹੈ ਕਿ ਤੁਸੀਂ ਅੱਜ ਜ਼ਰੂਰ ਜਾ ਕੇ ਆਪਣੇ ਫੋਨ ਵਿੱਚ ਐਪ ਚੈੱਕ ਕਰਿਓ, ਜਿਹੜੀ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਕਿ ਬਹੁਤ ਜ਼ਰੂਰੀ ਹੈ ਤੁਸੀਂ ਜ਼ਰੂਰ ਰੱਖਿਓ, ਬਟ ਜਿਹੜੀ ਐਪ ਤੁਹਾਨੂੰ ਲੱਗਦੀ ਹੈ ਤੁਸੀਂ ਮਾੜੇ ਮੋਟੇ ਕਿਸੇ ਵੇਲੇ ਯੂਜ਼ ਕਰੋ ਜਾਂ ਤੁਹਾਨੂੰ ਨਹੀਂ ਚਾਹੀਦੀ, ਤਾਂ ਡੈਫੀਨੇਟਲੀ ਉਹਨੂੰ ਤੁਸੀਂ ਹਟਾ ਸਕਦੇ ਹੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਫੋਨ ਦੀ ਲਾਈਫ ਵੱਧ ਜਾਊਗੀ, ਤੁਹਾਡੀ ਜਿਹੜੀ ਬੈਟਰੀ ਬੈਕਅਪ ਹੈ ਜਿਹੜਾ ਕਿ ਮੇਨ ਮੁੱਦਾ ਹੁੰਦਾ ਫੋਨ ਦਾ, ਆਪਾਂ ਕਿੱਥੇ ਹੁੰਦੇ ਕਹਿੰਦੇ ਉਹ ਯਾਰ ਬੈਟਰੀ ਖਤਮ ਹੋ ਰਹੀ ਹੈ ਭਰਾਵਾ ਮੈਨੂੰ ਕੋਈ ਕਨੈਕਸ਼ਨ ਦੇ ਮੈਨੂੰ ਚਾਰਜ ਕਰਾ ਦੇ, ਅਤੇ ਤੁਸੀਂ ਆਪਣੀ ਬੈਟਰੀ ਨੂੰ ਸੇਵ ਕਰ ਸਕਦੇ ਹੋ ਅਤੇ ਤੁਸੀਂ ਫੋਨ ਦੀ ਲਾਈਫ ਵੀ ਵਧਾ ਸਕਦੇ ਹੋ। ਅਤੇ ਹੁਣ ਜਿਹੜੀ ਆਪਾਂ ਇੱਥੇ ਔਫਰ ਦੱਸ ਰਹੇ ਹਾਂ ਤੁਸੀਂ ਉਹ ਔਫਰ ਦਾ ਵੀ ਫਾਇਦਾ ਚੱਕ ਸਕਦੇ ਹੋ। ਜਗਦੀਪ ਜੀ ਇੱਕ ਵਾਰੀ ਦੁਬਾਰਾ ਔਫਰ ਦੱਸਿਓ।
1: ਦੋਸਤੋ ਦੇਰ ਨਾ ਕਰਿਓ, ਫਿਰ ਹੁਣ 5 ਵਜੇ ਤੱਕ ਤਾਂ ਅਸੀਂ ਹੈ, ਇਹ ਇੱਥੇ ਤੁਹਾਨੂੰ ਅਟੈਂਡ ਕਰਨਗੇ, ਰਾਤ ਤੱਕ ਹੋਣਗੇ, ਅਤੇ ਕਾਲ ਕਰ ਲਿਓ, ਕਾਲ ਕਰਕੇ ਸਮਾਂ ਲੈ ਲਿਓ, ਸਮਾਂ ਦੇਣਗੇ ਵੀ ਅਤੇ ਤੁਹਾਡੀ ਵੇਟ ਵੀ ਕਰਨਗੇ ਅਤੇ ਤੁਹਾਡੀ ਸਮੱਸਿਆ ਵੀ ਹੱਲ ਕਰਨਗੇ। ਜਿਵੇਂ ਪ੍ਰੀਤ ਜੀ ਨੇ ਦੱਸਿਆ ਕਾਫੀ ਡਿਟੇਲ ਦੇ ਵਿੱਚ ਦੱਸਦਾ, ਉਹ ਕਹਿੰਦੇ ਅੱਜ ਹੀ ਵਿਜ਼ਿਟ ਕਰ ਲਿਓ ਵਾਇਰਲੈਸ ਕੰਟਰੀ ਨੂੰ ਅਤੇ ਸਮਰ ਬਲੈਕ ਫਰਾਈਡੇ ਡੀਲਸ ਮਿਸ ਨਾ ਕਰੋ। ਲਾਈਵ ਆਨ ਲੋਕੇਸ਼ਨ 'ਤੇ ਅਸੀਂ ਜਿਵੇਂ ਤੁਹਾਨੂੰ ਦੱਸਿਆ ਅੱਜ 1550 'ਤੇ ਮੈਂ ਅਤੇ ਪੁਨੀਤ ਜੀ ਮੇਰੇ ਸਾਥੀ ਨੇ ਸਾਡੇ, ਇਹ ਵੈਸੇ ਪੁਨੀਤ ਜੀ ਸਾਡੇ ਆਲਰਾਊਂਡਰ ਨੇ, ਜਿੱਥੇ ਮਰਜ਼ੀ ਲਾ ਦਿੰਦੇ ਉੱਥੇ ਲੱਗ ਜਾਂਦੇ ਇਹ ਈਵੈਂਟ ਵੀ ਦੇਖ ਲੈਂਦੇ ਹਾਂ, ਸੇਲਸ ਵੀ ਦੇਖ ਲੈਂਦੇ ਹਾਂ, ਅਤੇ ਕਦੇ ਅੱਜ ਮੈਂ ਵੀ ਬਿਠਾ ਲਿਆ, ਅਤੇ ਮੈਨੂੰ ਲੱਗਦਾ ਕਈ ਵਾਰ ਅਗਲੀ ਵਾਰ ਸ਼ੋਅ 'ਚ ਵੀ ਬਿਠਾਉਣਾ ਪੈਣਾ ਇਹਨਾਂ ਨੂੰ, ਥੋੜ੍ਹਾ ਜਿਹਾ ਸੇਲਸ ਦੇ ਟਿਪ ਲੈ ਲਾਂਗੇ ਇਹਨਾਂ ਤੋਂ। ਔਰ ਨਾਲ ਹੀ ਖਾਸ ਗੱਲ, ਜੇਕਰ ਤੁਸੀਂ ਸਾਡੇ ਨਾਲ ਐਡਵਰਟੀਜ਼ ਕਰਨਾ ਚਾਹੁੰਦੇ ਹੋ, ਸਾਡੇ ਨਾਲ ਜਿਹੜਾ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਪੁਨੀਤ ਜੀ ਨੂੰ ਕੰਟੈਕਟ ਕਰ ਸਕਦੇ ਹੋ, ਇੱਥੇ ਆ ਸਕਦੇ ਹੋ ਲੋਕੇਸ਼ਨ ਦੇ ਉੱਤੇ, ਵਾਇਰਲੈਸ ਕੰਟਰੀ ਓਲਡਰ ਗਰੋਵ ਅਤੇ ਰੋਜਰਸ ਫਾਈਡੋ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਵਾਇਰਲੈਸ ਕੰਟਰੀ ਵਾਲੇ, ਇੱਥੇ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਬਿਹਤਰੀਨ ਡੀਲਾਂ ਨੇ ਇਹਨਾਂ ਕੋਲ। ਅਤੇ ਨੰਬਰ ਮੈਂ ਤੁਹਾਨੂੰ ਫਿਰ ਦੱਸਦਾ, 604-200-1777 ਇਹਦਾ ਨੰਬਰ ਹੈ, 27130 ਫਰੇਜ਼ਰ ਹਾਈਵੇ ਓਲਡਰ ਗਰੋਵ, ਕਾਲ ਸਨੀ ਸੇਵ ਮਨੀ ਇਹਦਾ ਸਲੋਗਨ ਹੈ, ਇਹਨੂੰ ਮਾਰਿਆ ਫੋਨ ਮਾਰਿਓ, ਦੇਖੋ ਤੁਹਾਡੇ ਫੋਨ ਦੇ ਪੈਸੇ ਕਿੱਦਾਂ ਬਚਾਉਂਦੇ ਆ ਇਹ। ਆਹ ਡੀਲਾਂ ਵੀ ਤੁਹਾਨੂੰ ਦੱਸਦੇ ਹਾਂ, ਪਰ ਡੀਲ ਜਿਹੜੀ ਲੈਣੀ ਹੈ ਨਾ ਉਹਦੇ ਲਈ ਆਪਣੀ ਐਲੀਜੀਬਿਲਟੀ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਡਿਟੇਲ ਲੈਣ ਵਾਸਤੇ, ਜਿਹੜੀ ਹੋਰ ਵੀ ਤੁਹਾਨੂੰ ਜ਼ਿਆਦਾ ਸ਼ਾਇਦ ਦੱਸਦਾ ਮੇਰੇ ਨਾਲੋਂ ਵੀ ਵੱਧ ਹੋਰ ਡਿਟੇਲ ਦੇ ਵਿੱਚ ਉਹਦਾ ਸਟਾਫ ਹੈਗਾ, ਉਹਦੇ ਲਈ ਤੁਸੀਂ ਫੋਨ ਜ਼ਰੂਰ ਕਰ ਲਿਓ ਪਹਿਲਾਂ। ਤੇ ਹਾਂਜੀ ਪੁਨੀਤ ਜੀ, ਤੇ ਫਿਰ ਪਹਿਲਾਂ ਦੱਸੋ ਤੁਹਾਡੀ ਫਸਟ ਲਾਈਵ ਔਨ ਲੋਕੇਸ਼ਨ ਹੈ। ਜਦੋਂ ਮੈਂ ਆਇਆ ਸੀ ਤੇ ਮੈਨੂੰ ਤਾਂ ਬੜਾ ਪਹਿਲਾਂ ਤਾਂ ਲੱਗਿਆ ਡਰ ਜਿਹਾ, ਮੈਂ ਕਿਹਾ ਹੁਣ ਕਰੀਏ ਕੀ। ਜਦੋਂ ਪਹਿਲੇ ਦਿਨ ਮਾਈਕ ਫੜਦੇ ਹੋ ਨਾ ਬੜਾ ਔਖਾ ਲੱਗਦਾ, ਫਿਰ ਜਦੋਂ ਲੱਗੇ 2 ਘੰਟੇ, ਫਿਰ ਗਿੱਲ ਸਾਹਿਬ ਆਏ ਸੀ ਮੇਰੀ ਲਾਈਵ ਲੋਕੇਸ਼ਨ 'ਤੇ ਪਹਿਲੇ ਦਿਨ, ਮੈਨੂੰ ਯਾਦ ਹੈ ਲੱਗ ਗਿਆ 40 ਮਿੰਟ ਬਸ। ਫਿਰ ਉਹ ਤੋਂ ਬਾਅਦ ਰਮਾ ਜਿਹਾ ਹੋ ਗਿਆ ਕੰਮ, ਜਦ ਤੱਕ ਚਲੋ ਚਾਲ ਹੈ। ਅਤੇ ਤੁਸੀਂ ਵੀ, ਤੁਹਾਡਾ ਵੀ ਮੀਡੀਆ ਦਾ ਐਕਸਪੀਰੀਅੰਸ ਜਿਵੇਂ ਤੁਸੀਂ ਦੱਸਿਆ, ਚਲੋ ਮੀਡੀਆ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ, ਪਰ ਇਹ ਡੀਲਾ ਨਾ ਸਾਡੇ ਪੰਜਾਬ 'ਚ ਕਹਿੰਦੇ ਵੀ ਤਾਪ ਚੜ੍ਹ ਜਾਂਦਾ, ਤਾਪ ਮਤਲਬ ਸਮਝੋ ਟੈਂਪਰੇਚਰ ਅੱਪ ਹੋ ਜਾਂਦਾ ਹੈ ਨਾ, ਅਤੇ ਸਾਡੇ ਕਹਿੰਦੇ ਤਾਪ, ਸਾਡੀ ਦੇਸੀ ਭਾਸ਼ਾ 'ਚ ਬੁਖਾਰ ਨੂੰ ਤਾਪ ਕਹਿੰਦੇ ਸਾਡੇ ਇਲਾਕੇ 'ਚ ਵੀ ਤਾਪ ਹੋ ਗਿਆ ਹੈ ਨਾ, ਅਤੇ ਤਾਪ ਚੜ੍ਹਾਉਣੀਆਂ ਡੀਲਾਂ ਨੇ, ਅਤੇ ਤੁਸੀਂ ਵੀ ਲੈ ਕੇ ਜਾਣੀ ਫਿਰ ਕੋਈ ਅੱਜ?
0: ਨਹੀਂ ਨਹੀਂ ਜ਼ਰੂਰ ਜੀ, ਮੈਂ ਬਿਲਕੁਲ, ਮੈਂ ਇੱਥੋਂ ਆਉਣ ਤੋਂ ਪਹਿਲੇ ਮੈਂ ਆਪਣੀ ਵਾਈਫ ਨੂੰ ਕਾਲ ਕੀਤਾ, ਮੈਂ ਉਹਨੂੰ ਕਿਹਾ ਕਿ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ, ਕਿਉਂਕਿ ਸਾਡੀ ਇੱਕ ਰਿਕੁਆਇਰਮੈਂਟ ਸੀ, ਬਿਟੀਆ ਵੱਡੀ ਹੋ ਰਹੀ ਹੈ ਅਤੇ ਮੈਨੂੰ ਲੱਗਿਆ ਉਹਨੂੰ ਫੋਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਉਹਦੇ ਨਾਲ ਕਨੈਕਟਡ ਰਹੀਏ। ਅਤੇ ਮੈਨੂੰ ਲੱਗਿਆ ਕਿ ਔਫਰਾਂ ਚੱਲ ਰਹੀਆਂ ਨੇ, ਅਤੇ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕੀਤੀ ਕੁਆਲੀਫਿਕੇਸ਼ਨ, ਕਿ ਤੁਸੀਂ ਕੁਆਲੀਫਾਈ ਕਰਦੇ ਹੋ ਡੀਲ ਵਿੱਚ ਜਾਂ ਨਹੀਂ, ਤਾਂ ਜ਼ਰੂਰ ਆਪਾਂ ਕੁਆਲੀਫਾਈ ਕਰਾਂਗੇ ਅਤੇ ਆਪਾਂ ਇੱਥੋਂ ਲੈ ਕੇ ਜਾਵਾਂਗੇ, ਉੱਥੇ ਕੋਈ ਸ਼ੱਕ ਹੀ ਨਹੀਂ ਹੈ। ਦੂਜਾ, ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਮੇਰੀ ਪਹਿਲੀ ਲੋਕੇਸ਼ਨ ਹੈ, ਅਤੇ ਮੈਂ ਕਹਾਂਗਾ ਕਿ ਮੈਨੂੰ ਡਰ ਤਾਂ ਲੱਗ ਰਿਹਾ ਸੀ, ਬਟ ਮੈਨੂੰ ਯਕੀਨ ਵੀ ਸੀ, ਕਿਉਂਕਿ ਜਦੋਂ ਤੁਹਾਡਾ ਸਾਥ ਤੁਹਾਨੂੰ ਪਤਾ ਹੁੰਦਾ ਨਾ, ਅਤੇ ਤੁਸੀਂ ਲੰਘ ਜਾਂਦੇ ਹੋ ਕੁਛ ਵੀ। ਅਤੇ ਜਿੰਨਾ ਵੀ ਮੈਨੂੰ ਐਕਸਪੀਰੀਅੰਸ ਬੜਾ ਜ਼ਿਆਦਾ ਮਿਲਿਆ, ਚਾਹੇ ਉਹ ਹਰਜੀਤ ਗਿੱਲ ਜੀ ਹੋ ਗਏ, ਚਾਹੇ ਮਨਦੀਪ ਜੀ ਹੋ ਗਏ, ਚਾਹੇ ਜਗਦੀਪ ਜੀ ਹੋ ਗਏ, ਅਤੇ ਬਾਕੀ ਜਿੰਨੇ ਪੌਲ ਬਰਾੜ ਜੀ ਹੋ ਗਏ, ਉਹ ਸ਼ਾਮੀ ਆਉਂਦੇ ਨੇ, ਕੰਮ ਮਿਲਦੇ ਨੇ, ਬਟ 2 ਮਿੰਟ ਵਿੱਚ ਵੀ ਉਹ ਇੰਨਾ ਕੁਛ ਸਾਰ ਦੇ ਜਾਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਯੂ ਹੈਵ ਲਰਨ ਸਮਥਿੰਗ ਟੂਡੇ। ਅਤੇ ਮੈਨੂੰ ਲੱਗਦਾ ਹੈ ਕਿ ਈਵਨ ਸਾਡੇ ਜਿਹੜੇ ਓਨਰ ਨੇ, ਗੁਰਦਿਆਲ ਭਾਅ ਜੀ, ਸੁੱਖੀ ਭਾਅ ਜੀ, ਜਸਬੀਰ ਭਾਅ ਜੀ, ਇਟ ਇਜ਼ ਅ ਫੈਮਿਲੀ ਫੋਰ ਅਸ। ਸਾਨੂੰ ਕਦੀ ਨਹੀਂ ਇਹ ਲੱਗਿਆ ਕਿ ਆਪੇ ਕੋਈ ਕਮਰਸ਼ੀਅਲ ਐਕਟੀਵਿਟੀ ਕਰ ਰਹੇ ਹਾਂ, ਉਹਨਾਂ ਨੇ ਹਮੇਸ਼ਾ ਸਾਨੂੰ ਪ੍ਰਮੋਟ ਕੀਤਾ, ਉਹਨਾਂ ਨੇ ਇਹ ਕਿਹਾ ਕਿ ਉਹੀ ਕਰਨਾ ਕਮਿਊਨਿਟੀ 'ਚ ਮਾਇੰਡ ਰੱਖ ਕੇ ਕਿ ਕਮਿਊਨਿਟੀ ਵਾਸਤੇ ਕਰ ਰਹੇ ਹੋ, ਕੱਲ੍ਹ ਨੂੰ ਕਮਿਊਨਿਟੀ ਨੂੰ ਕੋਈ ਫਾਇਦਾ ਹੋਣਾ ਚਾਹੀਦਾ। ਕਮਿਊਨਿਟੀ ਆ ਕੇ ਇਹ ਕਹੇ ਕਿ ਹਾਂਜੀ ਕੱਲ੍ਹ ਆਪਾਂ ਸੁਣਿਆ ਸੀ ਅਤੇ ਸਾਨੂੰ ਲੱਗ ਗਿਆ ਕਿ ਅਸੀਂ ਕੁਛ ਸਿੱਖ ਕੇ ਜਾ ਰਹੇ ਹਾਂ, ਉਹਨੇ ਵੀ ਅਸੀਂ ਇੱਥੇ ਕੀ ਕਹਿ ਰਹੇ ਹਾਂ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਆ ਕੇ ਲੈ ਕੇ ਜਾਓ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਫਾਇਦਾ ਹੋ ਸਕਦਾ, ਜਿੰਨਾ ਖਰਚੇ ਵੱਧ ਰਹੇ ਨੇ ਇੱਥੇ, ਅਗਰ ਕੁਛ ਓਪਰਚੁਨਿਟੀ ਤੁਹਾਨੂੰ ਮਿਲ ਸਕਦੀ ਹੈ, ਜੇ ਤੁਹਾਡੇ ਬਜਟ ਨੂੰ ਲੋਡ ਨਾ ਪਾਏ, ਤਾਂ ਡੈਫੀਨੇਟਲੀ ਤੁਹਾਨੂੰ ਆਉਣਾ ਚਾਹੀਦਾ। ਅਤੇ ਮੈਨੂੰ ਲੱਗਦਾ ਹੈ ਕਿ ਅੱਜ ਦੀ ਲਾਈਵ ਲੋਕੇਸ਼ਨ ਮੇਰੇ ਵਾਸਤੇ ਇੱਕ ਅਨਦਰ ਮਾਈਲਸਟੋਨ ਬਣ ਚੁੱਕੀ ਹੈ, ਇਟਸ ਜਸਟ ਲਾਈਕ ਸੈਰ ਫੈਦਰ ਔਨ ਦਾ ਹਾਰਟ। ਅਤੇ ਮੈਂ ਇੱਕ ਹੋਰ ਐਕਸਪੀਰੀਅੰਸ ਇੱਥੋਂ ਲੈ ਕੇ ਜਾ ਰਿਹਾ ਤੁਹਾਡੇ ਨਾਲ, ਅਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਕੇ। ਅਤੇ ਬਟ ਡੈਫੀਨੇਟਲੀ ਜਦ ਤੁਸੀਂ ਈਵੈਂਟ ਦੀ ਗੱਲਾਂ ਕੀਤੀਆਂ, ਮੈਨੂੰ ਲੱਗਦਾ ਹੈ ਕਿ ਈਵੈਂਟਸ ਕਮਿਊਨਿਟੀ ਨੂੰ ਜੋੜਦਾ। ਅਸੀਂ ਰੇਡੀਓ 'ਤੇ ਗੱਲਾਂ ਕਰਦੇ ਨੇ ਹਰ ਵਾਲੀ, ਜ਼ਰੂਰੀ ਨਹੀਂ ਕਿ ਆਪਾਂ ਲਿਸਨਰ ਨਾਲ ਮਿਲ ਸਕੀਏ, ਰਾਈਟ? ਅਸੀਂ ਵੀ ਕਾਫੀ ਬਿਜ਼ੀ ਹੁੰਦੇ ਹਾਂ, ਕਾਫੀ ਐਕਟੀਵਿਟੀ ਕਰ ਰਹੇ ਹੁੰਦੇ, ਬਟ ਈਵੈਂਟ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿੱਥੇ ਤੁਸੀਂ ਜਾ ਕੇ ਰਲ ਮਿਲ ਕੇ ਮਿਲਦੇ ਹੋ, ਗੱਲਾਂ ਬਾਤਾਂ ਕਰਦੇ ਹੋ ਅਤੇ ਆਪਣਾ ਸ਼ੇਅਰ ਕਰਦੇ ਹੋ। ਅਤੇ ਈਵੈਂਟ ਮੈਂ ਕਹਾਂਗਾ ਸ਼ੇਰੇ ਪੰਜਾਬ ਦੇ ਬਹੁਤ ਸਾਰੇ, ਅਤੇ KRPA 150-50 ਦੇ ਬਹੁਤ ਸਾਰੇ ਈਵੈਂਟ ਹੁੰਦੇ ਨੇ, ਅਤੇ ਹੁਣੇ ਵੀ ਤੁਸੀਂ ਸਾਡਾ ਇੱਕ ਈਵੈਂਟ ਹੋ ਰਿਹਾ ਹੈ ਕੈਨੇਡਾ ਡੇ, July 1st, ਤੁਹਾਨੂੰ ਬਟ ਪਤਾ ਹੀ ਹੈ ਕਿ ਬਹੁਤ ਵੱਡਾ ਡੇ ਹੈ ਕੈਨੇਡਾ ਡੇ। ਅਤੇ July 1st ਨੂੰ ਆਪਾਂ ਬਿਲ ਰੀਡ ਐਮ ਪੀ ਥੀਏਟਰ ਕਲੋਵਰਡੇਲ ਵਿੱਚ ਈਵੈਂਟ ਕਰ ਰਹੇ ਹਾਂ ਸਿਟੀ ਆਫ ਸਰੀ ਦੇ ਨਾਲ ਮਿਲ ਕੇ, ਅਤੇ ਸਾਡਾ ਆਪਣਾ ਬੂਥ ਹੋਏਗਾ ਉੱਥੇ। ਮੈਂ ਕਮਿਊਨਿਟੀ ਨੂੰ ਸੰਦੇਹ ਦਾਂਗਾ ਕਿ ਉੱਥੇ ਆਮ ਆਪਾਂ ਹੀਨਾ ਕਰ ਰਹੇ ਹਾਂ, ਤੁਸੀਂ ਆ ਕੇ ਆਪਣੀ ਮਹਿੰਦੀ ਲਗਵਾ ਸਕਦੇ ਹੋ ਅਤੇ ਕਮਿਊਨਿਟੀ ਨਾਲ ਮਿਲ ਕੇ ਕੈਨੇਡਾ ਨੂੰ ਇੰਜੋਏ ਕਰ ਸਕਦੇ ਹੋ। ਜਿੱਥੇ ਜਿਸ ਥਾਂ 'ਤੇ ਤੁਸੀਂ ਬਹਿ ਕੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋ, ਅਤੇ ਉੱਥੇ ਮੌਕਾ ਹੈ ਕਿ ਆ ਕੇ ਤੁਸੀਂ ਆਪਣਾ ਸ਼ੇਰੇ ਪੰਜਾਬ ਦੇ ਵੀ ਬੂਥ 'ਤੇ, ਅਤੇ 1550 ਵੀ ਆਪਣੇ ਐਂਕਰ ਉੱਥੇ ਹੋਵਾਂਗੇ, ਅਤੇ ਤੁਸੀਂ ਉਹਨਾਂ ਨਾਲ ਮਿਲ ਕੇ ਮਹਿੰਦੀ ਲਗਾ ਕੇ ਹੋਰ ਐਕਟੀਵਿਟੀ ਕਰਕੇ ਅਤੇ ਤੁਸੀਂ ਜ਼ਰੂਰ ਉੱਥੇ ਆਓ।
1: ਬਿਲਕੁਲ ਪ੍ਰਨੀਤ ਜੀ, ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਸਾਡੇ ਸਾਰੇ ਸਰੋਤਿਆਂ ਨੂੰ। ਅਤੇ ਬਿਲਕੁਲ ਜੀ, ਫਾਇਦਾ ਲਿਓ, ਆ ਰਿਹਾ ਕੈਨੇਡਾ ਡੇ, ਵੀ ਰਹਿ ਕੇ 10 ਦਿਨ ਬਸ, ਅਤੇ ਉਸ ਤੋਂ ਬਾਅਦ ਫਿਰ ਸਾਡਾ ਉੱਥੇ ਹੋਏਗਾ ਲੱਗਾ ਹੋਇਆ ਬੂਥ, ਅਤੇ ਪੁਨੀਤ ਜੀ ਵੀ ਹੋਣਗੇ ਸਾਰੇ ਉੱਥੇ, ਸਾਡੇ ਜਿਹੜੇ ਹੋਸਟ ਵੀ ਹੋਣਗੇ ਸਾਰੇ ਸੀਨੀਅਰ ਸਾਹਿਬਾਂ, ਜਿਹੜੇ ਹੋਸਟ ਸਾਹਿਬਾਨ ਨੇ, ਅਤੇ ਨਾਲ ਹੀ ਇਹਦੇ ਵਿੱਚ ਸਨੀ ਜੀ ਹੁਣ ਮੈਨੂੰ ਨਾਲ ਇੱਕ ਪਰਚੀ ਫੜਾ ਗਏ, ਜਿਹੜੀ ਕਿ ਬਹੁਤ ਹੀ ਸ਼ਾਨਦਾਰ, ਮਤਲਬ ਅੱਗੇ ਰੱਖਿਆ ਸੀ ਬੰਬ, $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨਾਂ ਦੇ ਉੱਤੇ, ਜੇਕਰ ਫੋਨ ਟੁੱਟਿਆ ਵੀ ਹੋਵੇ ਤਾਂ ਵੀ ਲੈਂਦੇ ਨੇ।
0: ਲੱਗਦਾ ਹੈ ਕਿ ਇਹ ਬਹੁਤ ਹੀ ਵੱਡੀ ਗੱਲ ਹੈ, ਕਿਉਂਕਿ ਸਾਡੇ ਮਾਇੰਡ ਵਿੱਚ ਹਮੇਸ਼ਾ ਹੁੰਦਾ ਹੈ ਕਿ ਯਾਰ ਮੇਰਾ ਫੋਨ ਨਾ ਸਹੀ ਕੰਡੀਸ਼ਨ ਵਿੱਚ ਨਹੀਂ ਹੈ। ਇੱਕ ਤਾਂ ਤੁਹਾਨੂੰ ਖੁਦ ਵੀ ਇੱਕ ਇੰਬੈਰਸਮੈਂਟ ਜਿਹੀ ਹੁੰਦੀ ਹੈ ਨਾ ਕਿ ਯਾਰ ਮੈਂ ਜਾ ਕੇ ਕੀ ਦਿਖਾਵਾਂਗਾ ਕਿ ਮੇਰੇ ਕੋਲ ਇਹ ਫੋਨ ਹੈ, ਉਹ ਕਹਿ ਸਕਦੇ ਨੇ ਨਹੀਂ ਨਹੀਂ। ਬਟ ਅਗਰ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਟੁੱਟਿਆ ਫੋਨ ਵੀ ਇੱਥੇ ਲਿਆਓ, ਆਈ ਮੀਨ ਸਰਟਨਲੀ ਕੁਛ ਉਹਨਾਂ ਦੀ ਕੰਡੀਸ਼ਨ ਹੋਊਂਗੀ, ਉਹ ਦੇਖ ਕੇ ਦੱਸਾਂਗੇ, ਐਵੇਂ ਨਹੀਂ ਕਿ ਇੱਕਦਮ ਹੀ ਤੁਸੀਂ ਟੁੱਟਿਆ। ਬਟ ਹਾਂ, ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਗਰ ਤੁਹਾਡਾ ਕੋਈ ਟੁੱਟਿਆ ਫੋਨ ਹੈ ਤੁਸੀਂ ਉਹ ਵੀ ਲਾ ਕੇ ਇੱਥੇ ਦਿਖਾ ਸਕਦੇ ਹੋ, ਕੋਈ ਪਤਾ ਨਹੀਂ ਤੁਹਾਨੂੰ ਕੋਈ ਡੀਲ ਮਿਲ ਜਾਏ ਇੱਥੋਂ।
1: ਬਿਲਕੁਲ ਜੀ, ਇਹ ਬੈਦ ਰੋਗੀਆਂ ਦੇ ਨੇ ਪੂਰੇ, ਇਹੋ ਜਿਹੀ ਗੱਲ ਨਹੀਂ, ਇਹ ਬੜੇ ਕਲਾਕਾਰ ਬੰਦੇ ਨੇ। ਮੈਂ ਦੱਸਾਂ ਵੀ ਬੈਦ ਰੋਗੀਆਂ ਦੇ ਨੇ ਸਨੀ ਹੋਣੀ, ਸਨੀ ਉਹਨਾਂ ਦਾ ਨੰਬਰ ਹੈ 604-217-77-77 77 ਨੰਬਰ ਆ ਨੰਬਰ ਤੇ ਕਾਲ ਕਰ ਲਿਓ ਕਾਲ ਕਰਕੇ ਫਿਰ ਇਹ ਵੈਦ ਰੋਗੀਆਂ ਤੋਂ ਲਿਓ ਸੇਵਾ ਤੁਹਾਨੂੰ ਦੱਸਣਗੇ ਇਹ ਸ਼ਾਨਦਾਰ ਡੀਲਾਂ 300 ਅਪ ਟੂ $300 ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਫੋਨ ਦੇ ਲਈ ਤੇ ਚਾਹੇ ਟੁੱਟਿਆ ਵੀ ਹੋਵੇ ਉਹਦਾ ਵੀ ਇਲਾਜ ਕਰ ਦੇਣਗੇ ਵਿਗੜੇ ਤਿਗੜੇ ਦਾ ਇਲਾਜ ਵੀ ਕਰ ਦਿੰਦੇ ਇਹ ਤੇ ਸ਼ਾਨਦਾਰ ਡੀਲਾਂ ਬਾਕੀ ਆ ਕੇ ਦੱਸ ਦਿਆ ਇੱਕ ਬ੍ਰੇਕ ਲਈਏ ਛੋਟੀ ਜੀ ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਵਾਇਰਲੈਸ ਕੰਟਰੀ ਤੇ ਪਹੁੰਚੇ ਹੋਏ ਆਰਡਰ ਰੋਫ ਜਿਹਨੇ ਆਉਣਾ ਸਾਥੀ ਨੇ ਆਏ ਤੇ ਮਿਲਾਂਗੇ ਵੀ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ ਸਨੀ ਹੋਣੀ ਬਿਜ਼ੀ ਨੇ ਸਨੀ ਹੋਣੀ ਹੁਣ ਲੱਗੇ ਹੋਏ ਨੇ ਆਪਣੇ ਕੰਮਾਂ ਕਾਰਾਂ ਤੇ ਫੋਨ ਫਾਨ ਦੇ ਆ ਰਹੇ ਨੇ ਉਹਨੂੰ ਸਾਰੇ ਜਿਹੜੇ ਲੈਣ ਵਾਸਤੇ ਜਾਣਕਾਰੀ ਤੇ ਡੀਲਾਂ ਵਾਸਤੇ ਜਾਣਕਾਰੀ ਲੈਣ ਵਾਸਤੇ ਫੋਨ ਕਰਨਾ ਬਹੁਤ ਜ਼ਰੂਰੀ ਪਹਿਲਾਂ ਪੁੱਛ ਲਓ ਚੰਗੀ ਤਰ੍ਹਾਂ ਦਿਨ ਖਿੜਿਆ ਹੋਇਆ ਪੂਰਾ ਚੰਗੀ ਤਰ੍ਹਾਂ ਬਾਹਰ ਲੱਗਦਾ ਪਤਾ ਵੀ ਅੱਜ ਕੋਈ ਦਿਨ ਚੜਿਆ ਹੋਇਆ ਕੈਨੇਡਾ 'ਚ ਹੈ ਅਤੇ ਹੁਣ ਬ੍ਰੇਕ ਲੈਂਦੇ ਹਾਂ ਮੈਂ ਅਤੇ ਪ੍ਰੀਤ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਫਿਰ ਦੁਬਾਰਾ ਆ ਕੇ

0: फैमिली केयर फार्मेसी
1: पूरे बीसी विच होम्योपैथिक दवाइयां च नंबर 1।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री प्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जां कॉल किरण एट 604-581-1900।
3: You're listening to KRPI 1550 Radio, Ferndale, Washington.
4: Radio Station 1550 AM Gurbani Segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
5: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ ਲੈ ਜਾਓ

0: ਤੋਂ 5 ਵਜੇ ਤੱਕ 1550 ਰੇਡੀਓ ਹੋਵੇਗਾ ਲਾਈਵ ਔਨ ਲੋਕੇਸ਼ਨ ਵਾਇਰਲੈਸ ਕੰਟਰੀ ਦੀ 27130 ਫਰੇਜ਼ਰ ਹਾਈਵੇ ਆਲਟੋ ਗਰੋਵ ਵਾਲੀ ਲੋਕੇਸ਼ਨ ਤੇ ਕਾਲ ਸਨੀ ਐਂਡ ਸੇਵ ਮਨੀ 604-381-1008 ਵਾਇਰਲੈਸ ਕੰਟਰੀ
1: You're listening to KRPI 1550 Radio, Ferndale, Washington.
2: Welcome back, Ji. You're listening to 1550. Call Sunny Save Money. Bilkul. Jo das ke gaye ne saadi pehla ad de vich bilkul sahi gall hai ohi ohi hai. Call karyo te paise bachao. Hune main piche das ke gaya si je parchi phadai si mainu Sunny Ji ne. Oh dwara main tuhanu dasda bahut important, bahut zaruri hai oh. $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨਾਂ ਵਾਸਤੇ ਜਦੋਂ ਕੋਈ ਸੈਮਸੰਗ ਦਾ ਫੋਨ ਦਾ ਟ੍ਰੇਡ ਇਨ ਜਿਹੜਾ ਕ੍ਰੈਡਿਟ ਲੈਣਾ ਹੈ ਕੋਈ ਬਟਾਉਣਾ ਫੋਨ ਕਹਿ ਲਓ ਉਹ ਆ ਜਾਇਓ ਚਾਹੇ ਟੁੱਟਿਆ ਹੋਵੇ ਫੋਨ ਮਾੜਾ ਮੋਟਾ ਉਹ ਵੀ ਕਰ ਦੇਣਗੇ ਐਡਜਸਟ ਸਨੀ ਜੀ ਨੇ ਕਿਹਾ ਹੈ ਬਾਕੀ ਸਨੀ ਜੀ ਤੋਂ ਜਦੋਂ ਆਉਣਗੇ ਸਨੀ ਜੀ ਫਿਰ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਾਂਗੇ ਹੁਣ ਬਿਜ਼ੀ ਹੈ ਅਤੇ ਪੁਨੀਤ ਜੀ ਤੁਹਾਡਾ ਸਵਾਗਤ ਹੈ ਫਿਰ ਤੋਂ ਮੇਰੇ ਨਾਲ ਅੱਜ ਮੇਰੇ ਦੋਸਤ ਸਾਥੀ ਦੋਸਤ ਪਹਿਲੀ ਅੱਜ ਲਾਈਵ ਔਨ ਕਰ ਰਹੇ ਹਾਂ ਪੁਨੀਤ ਜੀ ਸਾਡੇ ਆਲਰਾਊਂਡਰ ਨੇ ਅਤੇ ਪੁਨੀਤ ਜੀ ਇਹ ਦੱਸੋ ਪਹਿਲਾਂ ਅੱਜ ਤੋਂ ਪਹਿਲਾਂ ਲਾਈਵ ਔਨ ਦੇਖਿਆ ਤੁਸੀਂ ਬਹੁਤ ਨੇ
3: ਹਾਂਜੀ ਜਗਦੀਪ ਜੀ ਮੈਂ ਕਾਫੀ ਲਾਈਵ ਔਨ ਦੇਖਿਆ ਨੇ
2: ਕਰ ਜ਼ਿੰਦਗੀ ਸੋਚਿਆ ਵੀ ਕਿ ਰੇਡੀਓ ਤੇ ਵੀ ਬੋਲਾਂਗੇ
3: ਨਹੀਂ ਨਹੀਂ ਮੈਨੂੰ ਤੇ ਹੁਣੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਂ ਰੇਡੀਓ ਤੇ ਗੱਲ ਕਰ ਰਿਹਾ ਤੇ ਲੋਕੀ ਮੈਨੂੰ ਸੁਣ ਰਹੇ ਨੇ ਤੇ ਜਦੋਂ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਰੇਡੀਓ ਵੀ ਕਰਨਾ ਜਗਦੀਪ ਜੀ ਨਾਲ ਤੇ ਤੁਹਾਨੂੰ ਯਾਦ ਹੋਊਗਾ ਤੇ ਮੈਂ ਕਿਹਾ ਸੀ ਕਿ ਜਗਦੀਪ ਜੀ ਮੈਨੂੰ ਥੋੜਾ ਫੋਬੀਆ ਆਉਂਦਾ ਬੋਲਣ ਦਾ ਤੇ ਤੁਸੀਂ ਕਿਹਾ ਕੋਈ ਗੱਲ ਨਹੀਂ ਮੈਂ ਹੈ ਨਾ ਕਰਾ ਲਾਂਗਾ ਤੇ ਮੈਨੂੰ ਲੱਗਦਾ ਕਿ ਇਹ ਸਟੇਟਮੈਂਟ ਨੇ ਮੈਨੂੰ ਕਾਫੀ ਕੰਫੀਡੈਂਸ ਦਿੱਤਾ ਤੇ ਅੱਜ ਮੈਂ ਤੁਹਾਡੇ ਨਾਲ ਬਹਿ ਕੇ ਇਹ ਕਰ ਪਾ ਰਿਹਾ
2: ਕੋਈ ਚੱਕਰ ਨਹੀਂ ਹੈ ਤਾਂ ਕੋਈ ਕੰਮਾਂ 'ਚੋਂ ਕੰਮ ਹੋ ਗਈ ਇਹ ਤਾਂ ਹੈ ਇਹ ਤਾਂ ਜਦੋਂ ਮੈਂ ਆਇਆ ਸੀ ਮੈਂ ਮੈਨੂੰ ਵੀ ਇੱਦਾਂ ਗਿਆ ਸੀ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਮੈਂ ਗਿਆ ਸਾਡੇ ਬੌਸ ਨੇ ਸੁੱਖੀ ਜੀ ਮੈਨੂੰ ਕਹਿੰਦੇ ਕਿ ਸ਼ੋ ਕਰਨਾ ਮੈਂ ਕਿਹਾ ਜੀ ਮੈਂ ਤਾਂ ਕਦੇ ਮੈਂ ਬੈਠਿਆ ਨਹੀਂ ਮੈਨੂੰ ਤਾਂ ਇੱਦਾਂ ਲੱਗੇ ਮੈਂ ਕਿਤੇ ਜਹਾਜ਼ ਦੇ ਵਿੱਚ ਬੈਠ ਗਿਆ ਚਲਾਉਣ ਵਾਸਤੇ ਪਾਇਲਟ ਨਹੀਂ ਬੈਠੇ ਹੁੰਦੇ ਜਿਵੇਂ ਮੈਂ ਕਿਹਾ ਜੀ ਉਡਾਉਣਾ ਕਿੱਦਾਂ ਹੋਣਾ ਬਿਠਾ ਦਿੱਤਾ ਕਹਿੰਦੇ ਜਿੰਨੀ ਦੇਰ ਡਰੀ ਜਾਏਗਾ ਨਾ ਉਨੀ ਦੇਰ ਨਹੀਂ ਹੋਣਾ ਕੁਛ ਵੀ ਬੈਠ ਜਰਾ ਵਿੱਚ ਜਾ ਕੇ ਦੇਖ ਲੈ ਜਰਾ ਚੈੱਕ ਕਰ ਮੇਚ ਲੈ ਕਿੰਨਾ ਗਾ ਤੇ ਬਸ ਚੱਲਸੋ ਚੱਲ ਫਿਰ ਉਸ ਤੋਂ ਬਾਅਦ
3: ਨਹੀਂ ਤੇ ਬਿਲਕੁਲ ਤੁਸੀਂ ਸਹੀ ਕਿਹਾ ਔਰ ਮੈਨੂੰ ਲੱਗਦਾ ਹੈ ਕਿ ਇੱਕ ਇਹੀ ਲੀਡਰਸ਼ਿਪ ਦੀ ਪਹਿਚਾਣ ਹੁੰਦੀ ਹੈ ਲੀਡਰ ਦਾ ਕੰਮ ਆਉਂਦਾ ਹੈ ਕਿ ਕਿਵੇਂ ਹਰ ਟੀਮ ਮੈਂਬਰ ਨੂੰ ਅੱਗੇ ਖੜਾ ਕਰਕੇ ਚੱਲਣਾ ਅਤੇ ਲੀਡਰ ਪਿੱਛੇ ਰਹਿੰਦਾ ਅਤੇ ਮੈਨੂੰ ਲੱਗਦਾ ਹੈ ਕਿ ਸੁੱਖੀ ਜੀ ਜਾਂ ਪੂਰਾ ਜਿਹੜੀ ਮੈਨੇਜਮੈਂਟ ਹੈ ਉਹਨਾਂ ਦਾ ਹਮੇਸ਼ਾ ਆਪਣੀ ਟੀਮ 'ਤੇ ਭਰੋਸਾ ਰਿਹਾ ਉਹਨਾਂ ਨੇ ਯਕੀਨ ਕੀਤਾ ਟਰੱਸਟ ਇੱਕ ਬਹੁਤ ਹੀ ਵੱਡੀ ਗੱਲ ਹੈ ਜਿਹੜਾ ਉਹ ਕਰਦੇ ਨੇ ਸਭ ਦੇ ਉੱਤੇ ਅਤੇ ਮੈਨੂੰ ਲੱਗਦਾ ਹੈ ਕਿ ਇਹੀ ਚੀਜ਼ ਹੈ ਜੇ ਸਾਨੂੰ ਅੱਗੇ ਲੈ ਕੇ ਹੋਰ ਵੱਧ ਚੜ੍ਹ ਕੇ ਕਰਨ ਦਾ ਮੌਕਾ ਦਿੰਦੇ ਨੇ ਅਤੇ ਇਹ ਓਪਰਚੁਨਿਟੀ ਹਰ ਵਾਰੀ ਨਹੀਂ ਮਿਲਦੀਆਂ ਬਟ ਜਦੋਂ ਮਿਲੀਆਂ ਨੇ ਮੈਨੂੰ ਲੱਗਦਾ ਕਿ ਕੋਈ ਮੁੜ ਕੇ ਆਇਆ ਅਤੇ ਉਹਨੇ ਕਿਹਾ ਕਿ ਉਹ ਮੈਂ ਕਰ ਨਹੀਂ ਪਾ ਰਿਹਾ ਜਾਂ ਮੈਂ ਕਰ ਨਹੀਂ ਸਕਦਾ ਅਤੇ ਦੀਜ਼ ਆਰ ਦਾ ਓਪਰਚੁਨਿਟੀ ਜਿਹੜੀ ਮੈਨੂੰ ਲੱਗਦੀਆਂ ਨੇ ਕਿ ਉਹ ਮਿਲਦੀਆਂ ਨੇ ਬੜੀ ਕੰਮ ਮਿਲਦੀਆਂ ਨੇ ਬਟ ਜਦੋਂ ਮਿਲਦੀਆਂ ਨੇ ਅਤੇ ਬਾਅਦ ਵਿੱਚ ਉਹਦਾ ਅਹਿਸਾਸ ਹੁੰਦਾ
2: ਨਹੀਂ ਜੀ ਇਹਦੇ ਲਈ ਸਾਡੇ ਜਿਹੜੇ ਸਾਰੇ ਬੌਸ ਉਹਨਾਂ ਦਾ ਜ਼ਰੂਰ ਸ਼ੁਕਰਾਨਾ ਬਣਦਾ ਧੰਨਵਾਦ ਵੀ ਬਣਦਾ ਕਦੇ ਇਹੋ ਜਿਹੀ ਗੱਲ ਹੀ ਨਹੀਂ ਹੋਈ ਸੋ ਅਸੀਂ ਮੁੜਦੇ ਹਾਂ ਹੁਣ ਵਾਇਰਲੈਸ ਕੰਟਰੀ ਵੱਲ ਵਾਇਰਲੈਸ ਕੰਟਰੀ 'ਤੇ ਪਹੁੰਚੇ ਹੋਏ ਹਾਂ ਇੱਥੇ ਸਨੀ ਜੀ ਉਹਦਾ ਪੂਰਾ ਸਟਾਫ ਮੌਕੇ 'ਤੇ ਮੌਜੂਦ ਹੈ ਅਤੇ ਲੋਕ ਆ ਰਹੇ ਨੇ ਗੱਲਬਾਤ ਕਰ ਰਹੇ ਨੇ ਪੁੱਛ ਵੀ ਰਹੇ ਨੇ ਨੰਬਰ ਉਹਨਾਂ ਦਾ ਮੈਂ ਤੁਹਾਨੂੰ ਦੱਸਦਾ ਪਰ ਨੰਬਰ ਦੱਸਣਾ ਬਹੁਤ ਜ਼ਰੂਰੀ ਹੈ ਨੰਬਰ ਇੱਕ ਤਾਂ ਸੋਹਣਾ ਬਹੁਤ ਉਹਨਾਂ ਦਾ ਅਤੇ ਮੇਰਾ ਜਿਹੜਾ ਜਿਹੜਾ ਮੇਰਾ ਬਰਥ ਹੈ ਨਾ ਉਹਦੇ ਵਿੱਚ ਵੀ 7 ਆਉਂਦਾ ਹਾਂ ਹੁਣ ਮੈਂ ਪੂਰਾ ਦਿਨ ਦੱਸੂਗਾ ਡੇਟ ਆਫ ਬਰਥ ਜਿਹੜੀ ਮੇਰੀ ਉਹ 'ਚ ਵੀ 7 ਆਉਂਦਾ
4: ਤੁਸੀਂ ਆਪਣੀ ਏਜ ਛੁਪਾਉਣਾ ਚਾਹ ਰਹੇ ਹੋ
2: ਨਹੀਂ ਨਹੀਂ ਛੁਪਾਉਣੀ ਨਹੀਂ ਚਾਹੁੰਦਾ ਉਹ ਤਾਂ ਮੈਂ ਜੇ ਸਾਲ ਦੱਸੂਗਾ ਤਾਂ ਪਤਾ ਲੱਗੂਗਾ ਨਾ ਡੇਟ ਨਾਲ ਹੀ ਨਾ ਪਤਾ ਲੱਗਦਾ ਸੋ 604-217-7770 ਇਹ ਨਹੀਂ ਛੁਪਾਉਣੀ ਚਾਹੀਦੀ ਗੱਲ ਲੁਕਾਉਣੀ ਚਾਹੀਦੀ ਤੇ ਇਹ ਤਾਂ ਜਿਹੜੇ ਜਿਹੜੇ ਹੋ ਗਏ ਅੱਜ ਕਿਹੜੀ ਗੱਲ ਆ ਹੁਣ ਜੋ ਦੁਨੀਆ ਦੇਖੀ ਹੈ ਤਾਂ ਮਤਲਬ ਵਧੀਆ ਗੱਲ ਹੈ ਤੁਸੀਂ ਇੰਨੀ ਉਮਰ ਦੇ ਵਿੱਚ ਦੁਨੀਆ ਦੇਖੀ ਹੈ ਹੈ ਨਾ ਸੋ 604-217-7770 ਨੰਬਰ ਹੈ ਜੀ ਸਨੀ ਹੁਣਾਂ ਦਾ ਸਨੀ ਬਾਈ ਜੀ ਖੜੇ ਆ ਅਤੇ ਫਿਟਨੈਸ ਦੇ ਫਰੀਕ ਨੇ ਬਹੁਤ ਇਹ ਜਿਮ ਜੁੰਮ ਦੇ ਬਹੁਤ ਸ਼ੌਕੀਨ ਨੇ ਇਹ ਅਤੇ ਫਰੇਜ਼ਰ ਹਾਈਵੇ ਆਲਟਰ ਗਰੋਵ ਦੀ ਲੋਕੇਸ਼ਨ ਇਹਨਾਂ ਦੀ ਜਿੱਥੇ ਅਕਸਰ ਹੀ ਹੁੰਦੇ ਨੇ ਇਹ ਆ ਕੇ ਇਹਨਾਂ ਤੋਂ ਲਿਓ ਜਰਾ ਫਾਈਡੋ ਰੋਜਰਸ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਜਦੋਂ ਵੀ ਗੱਲ ਹੁੰਦੀ ਹੈ ਨਾ ਕਦੇ ਇੱਥੇ ਆ ਕੇ ਦੇਖੋ ਮੈਂ ਨਾ ਪਿਛਲੀ ਵਾਰ ਜਦੋਂ ਆਇਆ ਨਾ ਲਾਸਟ ਜਿਹੜੀ ਲਾਈਵ ਲੋਕੇਸ਼ਨ ਸੀ ਮੇਰੀ ਇੱਥੇ ਇੱਥੇ ਕੁਝ ਬੰਦੇ ਆਏ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੀ ਸਰਵਿਸ ਦੀ ਜਾਂਦੀ ਕਮਾਲ ਬਾ ਕਮਾਲ ਸਰਵਿਸ
4: ਹਾਂਜੀ
2: ਇਹ ਫੋਨ ਤਾਂ ਬੰਦਾ ਲੈ ਜਾਂਦਾ ਤੁਸੀਂ ਲਿਆਓਗੇ ਵੱਡੇ ਮਾਲ ਤੋਂ ਫੋਨ ਕੋਈ ਚੱਕਰ ਨਹੀਂ ਹੈ ਮੁੜ ਕੇ ਨਹੀਂ ਪਰ ਪੁੱਛਦਾ ਉੱਥੇ ਜਾ ਕੇ ਖੜੇ ਆ ਤਾਂ ਖੜੇ ਆ ਉੱਥੇ ਇੱਥੇ ਆ ਕੇ ਘੱਟੋ ਘੱਟ ਤੁਹਾਨੂੰ ਨਾ ਇੱਕ ਆਪਣਾ ਆਪਣਾਪਣ ਜਿਹਾ ਮਹਿਸੂਸ ਹੁੰਦਾ ਆਓ ਤੁਹਾਨੂੰ ਅਟੈਂਡ ਕਰਦੇ ਨੇ ਪ੍ਰੋਪਰਲੀ ਚਾਹ ਪਾਣੀ ਪੁੱਛਦੇ ਨੇ ਇੱਥੇ ਇਸ ਮੁਲਕ ਦੇ ਵਿੱਚ ਬੜਾ ਰੇਅਰ ਹੁੰਦਾ
3: ਨਹੀਂ ਮੈਨੂੰ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਵਿੱਚ ਇਹ ਬੜੀ ਚੀਜ਼ ਦਾ ਖਾਸ ਕਰ ਧਿਆਨ ਰੱਖਿਆ ਜਾਂਦਾ ਹੈ ਕਿ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਇਹ ਨਹੀਂ ਕਿ ਖਾਲੀ ਬਿਜ਼ਨਸ ਨੂੰ ਬਿਜ਼ਨਸ ਦੇ ਤਰੀਕੇ ਕੀਤਾ ਜਾਂਦਾ ਹੈ। ਉਹ ਪਹਿਲੇ ਕਮਿਊਨਿਟੀ ਦੀ ਪੂਰੀ ਕਦਰ ਹੁੰਦੀ ਹੈ, ਉਹਨਾਂ ਦੇ ਰਿਸਪੈਕਟ ਕਰਕੇ ਆਓ ਭਗਤ ਕਰਕੇ ਤਦ ਉਹਨੂੰ ਪੁੱਛਿਆ ਜਾਂਦਾ ਹਾਂਜੀ ਦੱਸੋ, ਅਤੇ ਇਹ ਸਾਡਾ ਪ੍ਰੇਮ ਹੈ ਕਮਿਊਨਿਟੀ ਦਾ ਜੇ ਸਾਨੂੰ ਅੱਗੇ ਲੈ ਕੇ ਚੱਲਦਾ ਹੈ। ਤੁਸੀਂ ਗੱਲ ਕੀਤੀ ਜਿਮ ਦੀ, ਬੜੀ ਵਧੀਆ ਗੱਲ ਕੀਤੀ। ਹੁਣ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਵੀ ਆਪਾਂ ਜਿਮ ਜਾਂਦੇ ਹਾਂ ਤੇ ਦੋ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਸੀਂ ਪਹਿਲੇ ਚੈੱਕ ਕਰਦੇ ਹੋ ਕਿ ਜਿਮ ਵਿੱਚ ਇਹ ਹੋਣੀ ਚਾਹੀਦੀਆਂ ਨੇ, ਤੁਹਾਨੂੰ ਕੀ ਲੱਗਦਾ?
2: ਜਿਮ ਦੇ ਵਿੱਚ ਪਹਿਲੀ ਗੱਲ ਤਾਂ ਬੰਦੇ ਦੇ ਵਿੱਚ ਡਿਸਿਪਲਿਨ ਹੋਣਾ ਚਾਹੀਦਾ ਜੀ, ਉਸ ਤੋਂ ਬਾਅਦ ਬੰਦਾ ਜਿਮ ਦੇ ਰਸਤੇ ਚੱਲਦਾ। ਨਹੀਂ ਤਾਂ ਕਈ ਮੈਨੂੰ ਕਹਿ ਦਿੰਦੇ ਮੋਟੀਵੇਸ਼ਨ ਮੋਟੀਵੇਸ਼ਨ ਨਾਲ ਜਿਮ ਜਾਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਹੁੰਦਾ, ਮੇਰਾ ਮੰਨਣਾ, ਮੇਰੇ ਨਾਲ ਕੋਈ ਡਿਸਐਗਰੀ ਵੀ ਕਰ ਸਕਦਾ। ਪਹਿਲਾਂ ਡਿਸਿਪਲਿਨ ਹੁੰਦਾ, ਚਾਹੇ ਦਿਨ ਜੋ ਮਰਜ਼ੀ ਹੋਵੇ, ਰਾਤੀ ਲੇਟ ਸੁੱਤੇ ਆ ਪਰ ਜਦੋਂ ਉੱਠ ਕੇ ਜਾਣਾ ਪੈਂਦਾ ਨਾ, ਫਿਰ ਉਹ ਜਿਮ 'ਚ ਪਹਿਲੀ ਗੱਲ ਤੁਹਾਨੂੰ ਉਹ ਦੇਖਣੀ ਪੈਂਦੀ ਹੈ। ਮਸ਼ੀਨਾਂ ਤਾਂ ਕਿਤੇ ਵੀ ਹੋ ਸਕਦੀਆਂ, ਇੱਥੇ ਬਹੁਤ ਐਡਵਾਂਸ ਮਸ਼ੀਨ ਹੈ ਇਸ ਕੰਟਰੀ 'ਚ, ਅਤੇ ਮਸ਼ੀਨਾਂ ਆਲਮੋਸਟ ਤੁਹਾਨੂੰ ਸਾਰੀਆਂ ਮਿਲ ਜਾਂਦੀਆਂ। ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਜਿਹੜਾ 24 ਘੰਟੇ ਵਾਲਾ ਜਿਮ ਹੈ ਨਾ, ਉਹ ਵਧੀਆ ਲੱਗਦਾ ਹੁੰਦਾ ਮੈਨੂੰ, ਵੀ ਜਦੋਂ ਮਰਜ਼ੀ ਜਾਓ ਬਸ ਤੁਹਾਡਾ ਮਨ ਜਿਹਾ ਹੋਵੇ, ਉਹ ਬਹੁਤ ਜ਼ਰੂਰੀ ਹੈ। ਬਾਕੀ ਤਾਂ ਸਾਰੀਆਂ ਸੈਕੰਡਰੀ ਚੀਜ਼ਾਂ ਨੇ।
3: ਨਹੀਂ ਤਾਂ ਤੁਸੀਂ ਸਹੀ ਕਿਹਾ ਕਿ ਇੱਕ ਤਾਂ ਡਿਸਿਪਲਿਨ ਹਰ ਚੀਜ਼ ਵਿੱਚ, ਚਾਹੇ ਉਹ ਜਿਮ ਹੋਏ, ਚਾਹੇ ਬਿਜ਼ਨਸ ਹੋਏ, ਚਾਹੇ ਤੁਸੀਂ ਰਾਤੀ ਸੌ ਕੇ ਉੱਠਦੇ ਹੋ ਨਾ ਸਵੇਰੇ, ਅਤੇ ਹਮੇਸ਼ਾ ਇਹ ਸਿਖਾਇਆ ਜਾਂਦਾ ਕਿ ਪਹਿਲੇ ਆਪਣੇ ਬੈੱਡ ਨੂੰ ਤੈਅ ਕਰਿਓ ਤਦ ਹੀ ਉੱਠੋ, ਅਤੇ ਅੱਜ ਤੁਸੀਂ ਅਗਰ ਉਹਦੀ ਰਿਸਪੈਕਟ ਕਰੋਗੇ ਤਾਂ ਉਹ ਤੁਹਾਡੀ ਰਿਸਪੈਕਟ ਕਰੂਗਾ। ਅਤੇ ਇੱਕ ਚੀਜ਼ ਤੁਸੀਂ ਜਿਹੜੀ ਮਿਸ ਕਰ ਰਹੇ, ਜਿਹੜੀ ਮੈਨੂੰ ਲੱਗਦਾ ਜਿਹੜੀ ਅੱਜ ਦੇ ਨਾਲ ਜੁੜੀ ਹੋਈ ਹੈ, ਉਹ ਹੈ ਮਿਊਜ਼ਿਕ। ਮੈਨੂੰ ਲੱਗਦਾ ਮਿਊਜ਼ਿਕ ਇੱਕ ਬਹੁਤ ਹੀ ਵੱਡਾ ਕੰਮ ਕਰਦਾ ਹੈ ਜਿਮ ਵਿੱਚ, ਚਾਹੇ ਤੁਸੀਂ ਜਿਮ ਕਰ ਰਹੇ ਹੋ, ਚਾਹੇ ਪਾਰਕ ਵਿੱਚ ਤੁਸੀਂ ਜਿਵੇਂ ਰਨਿੰਗ ਜਾਂਦੇ, ਤੁਸੀਂ ਕਹਿ ਰਹੇ ਸੀ ਕਿ ਹਰ ਸਵੇਰੇ 6:30 ਉੱਠ ਕੇ ਤੁਸੀਂ ਹਾਲੈਂਡ ਪਾਰਕ 'ਚ ਜਾ ਕੇ ਰਨਿੰਗ ਕਰਦੇ ਹੋ ਜਾਂ ਵਾਕ ਕਰਦੇ ਹੋ, ਅਤੇ ਮੈਨੂੰ ਲੱਗਦਾ ਅਗਰ ਮਿਊਜ਼ਿਕ ਨਹੀਂ ਹੁੰਦਾ ਨਾ ਤਾਂ ਬੰਦੇ ਨੂੰ ਥੋੜ੍ਹੀ ਜਿਹੀ ਕਮੀ ਮਹਿਸੂਸ ਹੁੰਦੀ ਹੈ ਕਿ ਉਹ ਕਰ ਤਾਂ ਲੈਂਦਾ ਹੈ, ਬਟ ਮਿਊਜ਼ਿਕ ਸ਼ਾਇਦ ਤੁਹਾਡਾ 15-20 ਮਿੰਟ ਅੱਧਾ ਘੰਟਾ ਹੋਰ ਵਧਾ ਦਿੰਦਾ, ਰਾਈਟ?
2: ਅਤੇ ਇਹ ਗੱਲ ਤੁਸੀਂ ਬੜੀ ਇੰਪੋਰਟੈਂਟ ਕਹੀ ਆ, ਪਰ ਬਾਕੀ ਸਹੀ ਗੱਲ ਹੈ, ਜਦੋਂ ਕਰਨਾ ਹੋਵੇ ਨਾ ਐਕਸਰਸਾਈਜ਼ ਕਰਨਾ, ਤੁਹਾਡਾ ਮਿਊਜ਼ਿਕ ਲੱਗਾ ਹੋਵੇ, ਉਹ ਤਾਂ ਆਪਣੇ ਉਹ ਡਬਲ ਹੋ ਜਾਂਦੀ, ਤੁਹਾਡੀ ਇੰਟੈਂਸਿਟੀ ਡਬਲ ਹੋ ਜਾਂਦੀ ਹੈ, ਤੁਹਾਡੀ ਜਿਹੜੀ ਉਹ ਜਿਹੜਾ ਜੋਸ਼ ਹੁੰਦਾ ਨਾ ਡਬਲ ਹੋ ਜਾਂਦਾ ਤੁਸੀਂ ਆਪ, ਕਿਉਂਕਿ ਉਹ ਉਹਦਾ ਕੰਟਰੋਲ ਤੁਹਾਡੇ ਹੱਥ 'ਚ ਹੁੰਦਾ, ਤੁਸੀਂ ਆਪਣੀ ਮਰਜ਼ੀ ਦਾ ਲਾ ਲਓ, ਜੋ ਮਰਜ਼ੀ ਸੁਣ ਲਓ, ਪਰ ਉਹਦੇ ਲਈ ਫੋਨ ਹੋਣਾ ਜ਼ਰੂਰੀ ਹੈ। ਅਤੇ ਫੋਨ ਜੇ ਤੁਹਾਨੂੰ ਚੰਗੇ ਪਲਾਨ ਵਾਲਾ ਮਿਲਿਆ ਹੋਵੇ ਹੈ ਨਾ, ਫਿਰ ਉਹ ਤਾਂ ਹੋਰ ਵੀ ਡਬਲ ਹੋ ਜਾਂਦਾ ਕੰਮ, ਵੀ ਜੋ ਮਰਜ਼ੀ ਕਰੀ ਜਾਓ ਫਿਰ, ਅਤੇ ਫਿਰ ਉਹ ਤੁਹਾਨੂੰ ਕਿੱਥੇ ਮਿਲਣਾ ਹੁਣ ਆ ਕੇ?
3: ਉਹ ਤੁਹਾਨੂੰ ਸਨੀ ਸੇਮ ਮਨੀ ਉੱਥੇ ਹੀ ਆ ਕੇ
2: ਮਿਲਣਾ, ਤੁਹਾਨੂੰ ਮਿਲਣਾ ਵਾਇਰਲੈਸ ਕੰਟਰੀ 'ਤੇ ਆ ਕੇ। ਅਤੇ ਵਾਇਰਲੈਸ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਕੀ ਮਿਲਣਾ? ਆਈਫੋਨ 17 Air ਬਿਲਕੁਲ 0 ਡਾਊਨ ਪੇਮੈਂਟ 'ਤੇ, ਬਿਲਕੁਲ 0। ਸੈਮਸੰਗ S26 0 'ਤੇ, ਸੈਮਸੰਗ S26 ਅਲਟਰਾ ਸਿਰਫ $2.5 ਡਾਊਨ ਪੇਮੈਂਟ, ਆਈਫੋਨ 17 ਪ੍ਰੋ ਸਿਰਫ $40, ਸਿਰਫ $40। 17 ਪ੍ਰੋ ਦੀ ਗੱਲ ਕਰ ਰਹੇ ਹਾਂ, 17 ਪ੍ਰੋ ਮੈਕਸ ਸਿਰਫ $43 ਇਹ ਮਿਲਣੇ ਆ ਡੀਲਾਂ ਨੇ। ਬਾਕੀ ਇਹਨਾਂ ਡੀਲਾਂ ਬਾਰੇ ਹੋਰ ਵੀ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਲੈਣੀ ਹੈ ਤਾਂ 604-200-1777 ਇਹ 'ਤੇ ਕਾਲ ਕਰਨੀ ਹੈ। ਨਵੇਂ ਕਸਟਮਰ ਅਤੇ ਪੁਰਾਣੇ ਕਸਟਮਰ ਲਈ ਸੁਪਰ ਡੁਪਰ ਡੀਲਾਂ ਇਹਨਾਂ ਦੇ ਕੋਲ ਅੱਜ ਆਈਆਂ ਹੋਈਆਂ ਨੇ, ਉਹਦੇ ਲਈ ਤੁਹਾਨੂੰ ਪਤਾ ਕਰਨ ਦੇ ਲਈ ਜ਼ਿਆਦਾ ਫੋਨ ਕਰਨਾ ਪੈਣਾ ਜਾਂ ਫਿਰ ਆਉਣਾ ਪੈਣਾ ਮੌਕੇ 'ਤੇ, ਲੋਕੇਸ਼ਨ 'ਤੇ ਪਹੁੰਚੋ ਜਾਇਆ ਬਕੂਆ 'ਤੇ ਫਿਰ।
3: ਹਾਂਜੀ ਬਿਲਕੁਲ।
2: ਅਤੇ ਵਾਇਰਲੈਸ ਕੰਟਰੀ, ਵਾਇਰਲੈਸ ਕੰਟਰੀ ਦੇ ਉੱਤੇ ਤੁਹਾਨੂੰ ਸਾਰੀਆਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ, ਤੁਹਾਡੇ ਸਾਰੇ ਫੋਨ ਦੇ ਰਿਲੇਟਡ ਜੋ ਵੀ ਤੁਹਾਡਾ ਕੋਈ ਸਵਾਲ ਆ ਮਿਲੇਗਾ। ਅਤੇ ਫਿਰ ਜਦੋਂ ਫੋਨ ਲੈ ਕੇ ਜਾਓਗੇ ਨਾ, ਫਿਰ ਜਦੋਂ ਸੈਰ ਸੂਰ ਕਰਨ ਦਾ ਮੌਕਾ ਮੂਡ ਬਣਦਾ ਨਾ ਜਾਂ ਰਨਿੰਗ ਰੁਨਿੰਗ ਕਰਨ ਦਾ, ਅਤੇ ਫਿਰ ਉੱਥੇ ਉਹ ਮਿਊਜ਼ਿਕ ਬੜਾ ਕੰਮ ਆਉਂਦਾ, ਫਿਰ ਉਹ ਬੰਦਾ ਹੋਰ ਵੀ ਖੁਸ਼ ਹੁੰਦਾ ਵੀ ਚਲੋ ਕੋਈ ਇਹਦੇ ਕਿਹੜਾ ਪੈਸੇ ਲੱਗਣੇ ਬਹੁਤੇ।
3: ਨਹੀਂ ਨਹੀਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਅਤੇ ਮੈਂ ਇਹੀ ਕਹਾਂਗਾ ਕਿ ਜਦੋਂ ਵੀ ਫੋਨ ਨਿਆ ਲਓ ਤੁਸੀਂ ਇੱਥੋਂ ਦੀ ਆ ਕੇ, ਅਤੇ ਤੁਸੀਂ ਦੋ ਕੰਮ ਕਰਨੇ ਨੇ। ਪਹਿਲਾਂ ਤੁਸੀਂ 15:50 ਉੱਥੇ ਪਾਉਣਾ, ਅਤੇ ਉੱਥੇ ਆ ਕੇ ਗੁਰਬਾਣੀ ਸਵੇਰੇ ਸੁਣਨੀ ਹੈ, ਅਤੇ ਉਹਦੇ ਬਾਅਦ ਤੁਸੀਂ ਆਪਣੇ ਗਾਣੇ ਸੁਣਨੇ ਨੇ, ਅਤੇ ਐਂਡ ਆਫ ਦ ਡੇ ਤਾਂ ਇਹੀ ਹੈ ਸਰ, ਅਗਰ ਵਧੀਆ ਫੋਨ ਹੈ, ਵਧੀਆ ਹੈਲਥ ਹੈ, ਅਤੇ ਵਧੀਆ ਲਾਈਫ ਹੈ। ਅਗਰ ਤਾਂ ਤੁਹਾਡੇ ਕੋਲ ਵਧੀਆ ਫੋਨ ਹੈ ਤਾਂ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਜੋ ਤੁਹਾਡੀ ਰਿਕੁਆਇਰਮੈਂਟ ਹੈ। ਤੁਸੀਂ ਗੱਲਬਾਤ ਕਰਨੀ ਹੈ, ਤੁਸੀਂ ਵੀਡੀਓ ਕਾਲ ਕਰਨੀ ਹੈ, ਤੁਸੀਂ ਜ਼ੂਮ ਕਾਲ ਕਰਨੀ ਹੈ, ਅਤੇ ਇਹ ਹੋ ਗਿਆ ਕਿ ਇੱਥੇ ਬੈਠੇ ਬੈਠੇ ਤੁਸੀਂ ਆਪਣੇ ਪਿੰਡ ਕਾਲ ਕਰਕੇ, ਵੀਡੀਓ ਕਾਲ ਕਰਕੇ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਨੇੜੇ ਹੋ ਉੱਥੇ। ਅਤੇ ਫੋਨ ਹੈ ਵਧੀਆ, ਸਕਰੀਨ ਵਧੀਆ, ਅਤੇ ਸਭ ਕੁਝ ਵਧੀਆ, ਹੈਲਥ ਵਧੀਆ, ਅਤੇ ਸਭ ਕੁਝ ਚੰਗਾ, ਅਤੇ ਇਹ ਦੋ ਚੀਜ਼ਾਂ ਦਾ ਤੁਸੀਂ ਖਿਆਲ ਰੱਖੋਗੇ ਤਾਂ ਮੈਨੂੰ ਲੱਗਦਾ ਹੈ ਕਿ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ ਅਦਰ ਦੈਨ ਤੁਹਾਡਾ ਖਾਣ ਪੀਣ ਦੀ।
2: ਪੁਰੀ ਜੀ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਅਤੇ ਸਾਡੇ ਇਲਾਕੇ 'ਚ ਇੱਕ ਸ਼ਹਿਰ ਪੈਂਦਾ ਛੋਟਾ ਜਿਹਾ, ਖੰਨਾ ਟਾਊਨ ਹੈ, ਜਿਹੜੇ ਮੇਰੇ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਹੋਊਗਾ, ਖੰਨਾ ਬੜਾ ਮਸ਼ਹੂਰ ਟਾਊਨ ਹੁੰਦਾ ਸੀ। ਅਤੇ ਉੱਥੇ ਗਏ ਅਤੇ ਉੱਥੇ ਮੈਂ ਕਿਸੇ ਰਿਸ਼ਤੇਦਾਰਾਂ ਦੇ ਘਰੇ ਰਿਹਾ, ਮਾਮਾ ਜੀ ਦੇ। ਉੱਥੇ ਇੱਕ ਨਾ ਮੈਂ ਮੂਵੀ ਦੇਖੀ, ਉਦੋਂ ਕੇਬਲ ਹੁੰਦੀ ਸੀ ਸ਼ਹਿਰਾਂ 'ਚ, ਸਾਡੇ ਪਿੰਡ ਪੁੰਡ ਤੋਂ ਉਦੋਂ ਕੇਬਲ ਨਹੀਂ ਸੀ ਹੁੰਦੀ, ਅਤੇ ਛੁੱਟੀਆਂ 'ਚ ਗਿਆ ਹੋਇਆ ਸੀ, ਅਤੇ ਮੈਂ ਉੱਥੇ ਦੇਖੀ ਮੂਵੀ। ਮੂਵੀ ਤਾਂ ਹੁਣ ਮੈਨੂੰ ਨਾਂ ਨਹੀਂ ਯਾਦ, ਭੁੱਲਰ ਵਿਸਰ ਗਿਆ, ਬਹੁਤ ਪੁਰਾਣੀ ਗੱਲ ਹੈ। ਉਹਦੇ ਵਿੱਚ ਨਾ ਇੱਕ ਕੋਈ ਦਿਖਾ ਰਿਹਾ ਵੀ ਉਹ ਕੋਈ US ਦੇ ਨਾ ਕੋਈ ਦੋ ਵੱਡੇ ਕੋਈ ਲੀਡਰ ਆਪਸ 'ਚ ਗੱਲ ਕਰ ਰਹੇ ਨੇ, ਵੀਡੀਓ ਕਾਲ ਉਦੋਂ ਪੁਰਾਣੀ। ਅੱਛਾ ਮੈਨੂੰ ਦੱਸ ਦੇ ਨਹੀਂ, ਮੈਂ ਹੀ ਸੋਚੀ ਗਿਆ ਵੀ ਇਹ ਬਾਈ ਬਾਈ ਕਾਲ ਤੁਹਾਨੂੰ ਅਗਲੇ ਜਾ ਕੇ ਦੱਸਾਂਗੇ। ਜਾਣ ਤੋਂ ਪਹਿਲਾਂ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਹਿਲਾਂ ਮੈਂ ਇਸ ਬ੍ਰੇਕ ਦੇ ਆਉਣ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ, $300 ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨ ਵਾਸਤੇ, ਇਹਨਾਂ ਨੇ ਇਹ ਵੀ ਲਾਇਆ ਹੋਇਆ ਜੀ, ਇਹਦੀ ਵੀ ਪਲਾਨ ਅੱਜ ਤੁਸੀਂ ਆ ਕੇ ਇਹਦੇ ਬਾਰੇ ਪਤਾ ਕਰ ਲਿਓ। ਨੰਬਰ ਤੁਹਾਨੂੰ ਦੱਸ ਦੇਣਾ 604-217-7770 ਇਹਨਾਂ ਦਾ ਨੰਬਰ ਹੈ, ਅਤੇ ਜੇਕਰ ਫੋਨ ਮਾੜਾ ਮੋਟਾ ਟੁੱਟਿਆ ਭੰਨਿਆ ਤਾਂ ਵੀ ਕੋਈ ਚੱਕਰ ਨਹੀਂ ਹੈ, ਟੁੱਟ ਭੱਜ ਵੀ ਕਰ ਦੇਣਗੇ ਸੈੱਟ, ਅਤੇ ਪੂਰੇ ਮਤਲਬ ਬਿਹਤਰ ਹੋ ਗਏ ਨੇ। ਪ੍ਰਨੀਤ ਜੀ ਖੈਰ ਕੋਈ ਕੈਲਕੂਲੇਸ਼ਨ ਕਰ ਰਹੇ ਨੇ, ਹੁਣ ਸੇਲਸ ਵਾਲਿਆਂ ਦਾ ਕੰਮ ਹੀ ਹੁੰਦਾ, ਕਰਨੀ ਹੁੰਦੀ ਹੈ ਜੀ। ਪ੍ਰਨੀਤ ਜੀ
3: ਨਹੀਂ ਨਹੀਂ, ਮੈਂ ਬਸ ਇਹੀ ਕਰ ਰਿਹਾ ਸੀ, ਮੈਂ ਇਹੀ ਵੇਖ ਰਿਹਾ ਸੀ ਕਿ ਇਹਨਾਂ ਦੇ ਜਿਹਨਾਂ ਸਕੀਮ ਕੱਢੀਏ ਬ੍ਰੋਕਨ ਫੋਨ, ਮੈਨੂੰ ਲੱਗਦਾ ਕਿ ਇਹ ਬੜੀ ਐਕਸਾਈਟਿੰਗ ਹੈ। ਅਤੇ ਸੱਚੀ ਅਗਰ ਮੇਰੇ ਕੋਲ ਕੋਈ ਟੁੱਟਿਆ ਫੋਨ ਹੁੰਦਾ ਨਾ, ਤਾਂ ਮੈਂ ਤਾਂ ਲੈ ਕੇ ਪਹੁੰਚ ਜਾਣਾ ਸੀ, ਕਿਉਂਕਿ ਮੈਨੂੰ ਲੱਗਦਾ ਉਹ ਤਾਂ ਵੈਸੇ ਹੀ ਕੋਈ ਕੰਮ ਦਾ ਨਹੀਂ, ਐਟਲੀਸਟ ਹੋਰ ਕੁਛ ਨਹੀਂ, ਤਾਂ ਕੀ ਪਤਾ ਤੁਹਾਨੂੰ ਕੁਝ ਮਿਲ ਜਾਏ। ਹੁੰਦਾ ਨਾ ਜਦੋਂ ਤੁਸੀਂ ਖਦਾਨ ਨੂੰ ਖੋਦਣ ਜਾਂਦੇ ਹੋ, ਤੁਹਾਨੂੰ ਨਹੀਂ ਪਤਾ ਹੁੰਦਾ ਉੱਥੇ ਕੀ ਨਿਕਲੇ ਕੀ ਨਾ ਨਿਕਲੇ, ਅਤੇ ਉਹੀ ਖਦਾਨ ਹੈ ਕਿ ਤੁਸੀਂ ਜਾ ਕੇ ਖੋਦਦੇ ਹੋ, ਤੁਹਾਨੂੰ ਨਹੀਂ ਪਤਾ ਖੋਦ ਕੇ ਤੁਹਾਨੂੰ ਕੀ ਮਿਲ ਜਾਓ।
2: ਸਹੀ ਗੱਲ ਹੈ ਜੀ, ਇਹ ਤਾਂ ਜਦੋਂ ਫਿਰ ਖੂਹ ਪੱਟਦੇ ਫਿਰ ਹੀ ਪਤਾ ਲੱਗਦਾ ਪਾਣੀ ਤਾਂ ਹੀ ਨਿਕਲਦਾ, ਖੂਹ ਪੱਟ ਕੇ ਹੀ। ਅਸੀਂ ਤਾਂ ਖੈਰ ਪ੍ਰੋਫੈਸ਼ਨ 'ਚ ਇਹੋ ਜਿਹੇ ਜਿਹੜਾ ਰੋਜ਼ ਖੂਹ ਪੱਟ ਕੇ ਹੀ ਪਾਣੀ ਪੀਣਾ ਪੈਂਦਾ, ਰੋਜ਼ ਹੀ ਨਵਾਂ ਬਣਾਉਣਾ ਪੈਂਦਾ, ਰੋਜ਼ ਹੀ ਨਵੇਂ ਪਤੀਲਾ 'ਚ ਧਰਨਾ ਪੈਂਦਾ। ਅਤੇ ਹੁਣ ਕਿ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਨੂੰ ਦੱਸਦੇ ਹਾਂ ਡੀਲਾਂ।
5: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ, ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: स्वागत है दोस्तों, तुसी सुन रहे हो 1550 रेडियो ते। असी अज पहुंचे हुए हैं वायरलैस कंट्री। वायरलैस कंट्री ते डीलां लाइया ने इन्होंने जिहड़ियां कि बाकमाल डील्स। सनी जी हुण साडे नाल आउणगे 2 मिंट लई, ते उहनां तों इक वार फिर तों बाई बाई जिहड़ी डील है इहनां दी, जिहड़ी सब तों खासम खास डील हुंदी है, उहदे बारे गल्लबात करनी है, ते जिहड़ा ट्रेड इन वाला ऑप्शन है उहदे बारे भी गल्लबात करनी है, उहदे बारे भी गल्लबात इहदे नाल करनी है। पहला तो सनी जी तुहाड़ा स्वागत है जी, फिर तो एक बार 1550 ते।
2: थैंक यू जी। जिहड़ियां अपने को बाई बाई डीलर चली जाए सैमसंग से भी आईफोन से भी। सो जे तो सैमसंग दे लेने सैमसंग लेटेस्ट S26 S26 थोनू मिलनगे 2 लाइना 200 GB कैनेडा US फ्री रोमिंग सिर्फ 107 वाले महीने। ये दोनों लाइना दोनों फोन सिंगल सिंगल नहीं 107 दोनों 107 मिलते हैं। जे तुसी लेने 2 आईफोन 17 एयर 200 GB कैनेडा US फ्री रोमिंग ये सिर्फ 125 डालर च विचे फोन विचे प्लान। बाकी जिवें वीर कहिंदे सीगे वी अप टू 300 डालर आप ट्रेड इन क्रैडिट भी दे जांदे हुण, वी टुटे फोन भी हुण अप टू 300 डालर मिल जांदा। सो मेन मैसेज यह है सानूं स्टोर चाह के मिलो जां फोन करो। प्लान अपने को सारे वास्ते हैगे, थोड़े को 1 लाइन 2 लाइन 10 लाइन सारे वास्ते आप कस्टमाइज कर सकते प्लान। सो प्लीज़ सानूं आके मिलो जां फोन करो।
1: सनी जी एक मैनू ये दसो जी तुम ट्रेड इन वाली दसी है ये बारे में सू डिटेल दसो की है।
2: सो आप सारे फोन ट्रेड करते हैं भला टुटे होन चलते होन ना चलते होन सारे चीज सारे फोन की कोई ना कोई वैल्यू हैगी है। हम थोड़े को घरे पे वो तो कोई वैल्यू है नहीं गी पर साडे को लेके आओ तो उ फोन तुसी कैश रिटर्न करो।
1: सही गल है जी, कोई टुटिया फोन पिया हो घरे तो कोई फायदा नहीं है, टुटे ही होंगे। तो तुसी सनी जी कॉल करनी है 604-217-7070 ते फ्रेजर हाईवे ऑल्डर ग्रोव ते लोकेशन है, उत्थे आके तुसी होर भी ज़्यादा जिहड़ी डिटेल लै सकते हो ते उत्थे आके अपने प्लान समझ भी सकते हो ते लै भी सकते हो। ते सनी जी किदां दा रिस्पोंस रहा फिर पहला ते दसो।
2: रिस्पोंस वधिया, फोन कॉल काफ़ी आई जाते हैं। तो अज आप जिवें शेरे पंजा सॉरी KRPI नाल तो 4 बजे तक ही जुड़े 5 बजे तक, पर अपनी स्टोर खुली रहेगी अज 9 बजे तक। सो जे कोई काम करते है अज भी नहीं आ सकते कल नू भी आ सकते, ये सारिया वीकेंड डीलां चलनगियां, पर मेन मैसेज ये है जी अज आ जाओ क्योंकि स्टॉक लिमिटेड है।
1: स्टॉक लिमिटेड है जी। तो सनी जी ने सानूं दस्सिया है कि 9 बजे तक इत्थे होणगे, असीं तुहाडे नाल 5 बजे तक जुड़े रहांगे। तो कॉल करके पुछ लिओ तो मैं तुहानूं दसदा कि टुटिया कोई फोन घरे पिया ट्रेड इन बारे दसदा तुहानूं सारा। इहनूं जरूर जरा देखियो ध्यान दिओ तवज्जो दिओ इस गल दे उत्ते, बहुत ही वधिया डील है इहदे नाल तुहानूं फायदे बड़े होणे आ। तो मेरे नाल मेरे साथी पुनीत जी जुड़े हुए ने। पुनीत जी नूं अज पहला एक्सपीरियंस है लाइव लोकेशन का, खुश बड़े ने, वीडियो बना रहे ने अज पूरी आए ने क्लास, बेटी भी उन्हें सुन रही थी बैठी इन्हों, तो चंगी गल लगती है ना। तो पहला थोड़ी जी होंगी है घबराहट बंद जो आप गड्डी के स्टेयरिंग बैठते हैं ना, लगता भी कितने होर ही जाके बजे, पर फिर हौली हौली जो पैर पूरा तो कंट्रोल आ जाता है फिर बंदा कहता मेरे वर्गा ड्राइवर कोई नहीं। क्यों पुनीत जी?
3: नहीं नहीं सर, मैं यह कहंगा कि मैंने खुशी इस गल दी है कि सनी कह रहे हैं काफ़ी फोन आ रहे हैं लोग उन्होंने को पुछ रहे हैं, तो दूजी खुशी मैं यह है कि जड़ा उन्होंने कहा कि जड़ा भी टुटिया फुटिया थोड़ा फोन है, आप गल कर रहे थे थोड़े डरे हुए थे कि यार आप कह तो रहे हैं कि टुटिया फोन ले आओ, बट सानू नहीं पता कि कंडीशन ने टुटे फोन दिए थे, बट उन्होंने कहा कि थोड़ा टुटा फुटा फोन ना भी चलता हो तुल मिट्टी लगी हुई वो भी लिया हुआ इतने आप भी तो कोई डील दे देंगे। तो तद मैं काफ़ी खुशी मिली कि एटलीस्ट हूँ साड़ी कम्यूनिटी वास्ते वो फिर भी सोच रहे हैं कि वो की कर सकते हैं, क्योंकि असी भी इतने टाइम ला रहे हैं वो भी इतने टाइम ला रहे हैं, तो उन्होंने यह कि एटलीस्ट जेडे लिसनर साढ़े सानू सुन रहे हैं उन्होंने कितों किदा फायदा मिल सकता है, तो वो उत्थे आके जरूर फायदा अगर तुसी आ सकते हो तो जी सद के। वैदर बहुत ही वधिया है, एकदम धुप निकली हुई है, तो आप भी उत्थे समर बैक फ्राइडे सेल लाई हुई है, तो अगर तुसी नहीं भी आ सकते किसी कारणवश तो तुसी इन्हां नूं फोन कर सकते हो, एंड वो कह रहे हैं कि असी फोन ते 9 बजे तक इत्थे हाँ, आप तुहाडी हर गल नूं सुन के तुहानूं दस सकते हैं। उन्हां दा फोन नंबर है 604-217-7777। मैं एक बार फिर दस दें 604-217-7777। उन्हां दा एड्रेस है 27130 फ्रेजर हाईवे एल्डर ग्रोव। ਤੁਸੀਂ ਇੱਥੇ ਆ ਕੇ ਸਨੀ ਨਾਲ ਗੱਲ ਵੀ ਕਰ ਸਕਦੇ ਹੋ ਜਾਂ ਫੋਨ ਕਰਕੇ ਉਹਨਾਂ ਤੋਂ ਗੱਲ ਕਰਕੇ ਆਪਣਾ ਫੋਨ ਦੀ ਉਹਨਾਂ ਨੂੰ ਦੱਸ ਸਕਦੇ ਹੋ ਕੰਡੀਸ਼ਨ, ਆਪਣੇ ਕਨੈਕਸ਼ਨ ਬਾਰੇ ਉਹਨਾਂ ਨੂੰ ਦੱਸ ਸਕਦੇ ਹੋ, ਅਤੇ ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿਹੜਾ ਕਿੱਦਾਂ ਫੋਨ ਕਿਹੋ ਜਿਹਾ ਕਿਹਨੇ ਇੱਥੇ ਮਿਲ ਜਾਊਗਾ। ਬਿਕੋਜ਼ ਕਾਫੀ ਇੱਥੇ ਫੋਨ ਨੇ, ਆਪਾਂ ਦੱਸ ਰਹੇ ਸੀ ਕਿ ਜਿਹੜੇ ਬਿਲਕੁਲ ਫਰੀ ਨੇ, ਆਈਫੋਨ 17 ਏਅਰ ਬਿਲਕੁਲ ਫਰੀ $0 ਤੇ ਤੁਹਾਡਾ ਆਈਫੋਨ 17 ਪ੍ਰੋ $40 ਚ। ਅਗਰ ਤੁਹਾਨੂੰ ਹੋਰ $0 ਚ ਸਕੀਮ ਚਾਹੀਦੀਆਂ ਨੇ ਤੇ ਤੁਹਾਡਾ ਸੈਮਸੰਗ S26 ਵੀ ਤੁਹਾਨੂੰ $0 ਚ ਮਿਲ ਰਿਹਾ। ਤੇ ਕਾਫੀ ਇੱਥੇ ਹੈਂਡਸੈਟ ਨੇ, ਤੁਸੀਂ ਜ਼ਰੂਰ ਆਓ ਜਾਂ ਫੋਨ ਕਰਿਓ। ਅੱਜ ਇਹ ਆਫਰ ਹੈ, ਕੱਲ੍ਹ ਹੋ ਨਾ ਹੋ ਸਾਨੂੰ ਵੀ ਨਹੀਂ ਪਤਾ, ਤੁਹਾਨੂੰ ਵੀ ਨਹੀਂ ਪਤਾ, ਬਟ ਅੱਜ ਕਿਉਂਕਿ ਆਪਾਂ 1550 ਇੱਥੇ ਆਏ ਹੋਏ ਲੋਕੇਸ਼ਨ 'ਤੇ, ਉਹਨਾਂ ਨੇ ਕਾਫੀ ਸਾਡਾ ਵੀ ਸਹਿਯੋਗ ਦਿੱਤਾ ਹੈ, ਅਸੀਂ ਵੀ ਉਹਨਾਂ ਕੋਲ ਜਾ ਕੇ ਉਹਨੂੰ ਦੱਸ ਰਹੇ ਹਾਂ ਕਿ ਲੋਕਾਂ ਨੂੰ ਕੀ ਪਸੰਦ ਹੈ ਜਾਂ ਕਿਹੋ ਜਿਹਾ ਕਨੈਕਸ਼ਨ ਜਾਂ ਕਿਹੋ ਜਿਹਾ ਫੋਨ ਜਾਂ ਕਿਹੋ ਜਿਹੀ ਆਫਰ ਉਹਨਾਂ ਨੂੰ ਵਧੀਆ ਲੱਗੂਗੀ, ਅਤੇ ਉਹ ਵੀ ਸਾਡਾ ਪੂਰਾ ਸਾਥ ਦੇ ਕੇ ਅਤੇ ਥੋੜ੍ਹੀ ਥੋੜ੍ਹੀ ਦੇਰ ਵਿੱਚ ਆ ਕੇ ਸਾਨੂੰ ਇਹ ਸ਼ੇਅਰ ਕਰ ਰਹੇ ਨੇ। ਮੈਂ ਫਿਰ ਦੱਸ ਦਿਆਂ ਕਿ ਇੱਥੇ ਕਾਫੀ ਕੁਝ ਆਫਰਾਂ ਚੱਲ ਰਹੀਆਂ ਨੇ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਆ ਕੇ ਸਾਡੇ ਨਾਲ ਵੀ ਮਿਲ ਕੇ ਗੱਲਬਾਤ ਕਰਕੇ ਤੁਸੀਂ ਹੋਰ ਫਾਇਦਾ ਉਠਾ ਸਕਦੇ ਹੋ।
1: ਬਿਲਕੁਲ ਪੁਨੀਤ ਜੀ ਨੇ ਜਿਵੇਂ ਦੱਸਿਆ ਡਿਟੇਲ ਦੇ ਵਿੱਚ ਸਾਰੀਆਂ ਤੁਹਾਨੂੰ ਡੀਲਾਂ ਦੱਸਦੀਆਂ, ਮੈਂ ਵੀ ਤੁਹਾਨੂੰ ਦੱਸਦਾ ਰਹਾਂਗਾ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਅਸੀਂ ਪਹੁੰਚੇ ਹੋਏ ਅੱਜ ਵਾਇਰਲੈਸ ਕੰਟਰੀ, ਜਿਵੇਂ ਵਾਰ ਵਾਰ ਤੁਹਾਨੂੰ ਅਨਾਊਂਸ ਕਰ ਰਹੇ ਹਾਂ। ਇੱਥੇ ਅੱਜ ਸ਼ਾਨਦਾਰ ਡੀਲਾਂ, ਫੋਨ ਤੋਂ ਨੰਬਰ ਮੈਂ ਦੁਬਾਰਾ ਫਿਰ ਤੋਂ ਇੱਕ ਵਾਰ ਦੱਸਣ ਲੱਗਾ, ਕਿਉਂਕਿ ਜਦੋਂ ਫੋਨ ਕਰੋਗੇ ਥੋੜ੍ਹਾ ਟਾਈਮ ਵੀ ਬਚ ਜਾਂਦਾ, ਫਿਰ ਤੁਹਾਨੂੰ ਡੀਲ ਸਮਝ ਆ ਜਾਂਦੀ ਹੈ ਅਤੇ ਬੰਦਾ ਫਿਰ ਨਾਲ ਹੀ ਟਾਈਮ ਬਚਾ ਲੈਂਦਾ, ਨਹੀਂ ਤਾਂ ਫਿਰ ਆ ਕੇ ਥੋੜ੍ਹਾ ਜਿਹਾ ਟਾਈਮ ਲੱਗਦਾ ਤੁਹਾਨੂੰ ਵੀ ਸਮਝਣ ਨੂੰ ਵੀ। 604-217-7077 ਇਹਦਾ ਨੰਬਰ ਹੈ, ਇੱਥੇ ਕਾਲ ਕਰਕੇ ਸਾਰੀ ਡੀਲ ਸਮਝ ਲਿਓ ਪਹਿਲਾਂ, ਉਸ ਤੋਂ ਬਾਅਦ ਫਿਰ ਆਪਣਾ ਫਾਈਨਲ ਕਰਿਓ। ਅਤੇ ਨਵੇਂ ਅਤੇ ਪੁਰਾਣੇ ਦੋਨਾਂ ਕਸਟਮਰਾਂ ਲਈ ਇਹਨਾਂ ਕੋਲ ਬਹੁਤ ਹੀ ਸ਼ਾਨਦਾਰ ਡੀਲਾਂ ਨੇ। ਇਹਨਾਂ 'ਚ ਇੱਕ ਡੀਲ ਬੜੀ ਵਧੀਆ ਹੈ ਪੁਨੀਤ ਜੀ, $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ, ਜਿਹੜੇ ਕਿ ਵਰਲਡ ਵਾਈਡ ਰੋਮਿੰਗ ਵਾਲੇ ਨੇ, ਜਿੱਥੇ ਜਾਓਗੇ ਪੂਰੀ ਦੁਨੀਆ 'ਚ ਫ੍ਰੀ ਨੇ, ਰੋਮਿੰਗ ਫ੍ਰੀ ਹੈ, ਅਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਮਿਲ ਰਿਹਾ। ਅਤੇ ਕਾਲ ਕਰੋ, ਚੈੱਕ ਕਰੋ, ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ, ਇਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ, ਜਿਹੜਾ ਮੈਂ ਨੰਬਰ ਦੱਸਿਆ ਓਲਡ ਗ੍ਰੋਵ ਫਰੇਜ਼ਰ ਹਾਈਵੇ ਦੇ ਉੱਤੇ। ਸੋ ਇਹ ਤਾਂ ਜਿਹੜੀਆਂ ਹੋ ਗਈਆਂ ਗੱਲਾਂ ਬਾਤਾਂ ਅੱਜ ਡੀਲ ਦੀਆਂ, 1 ਜੁਲਾਈ ਨੂੰ ਕੈਨੇਡਾ ਡੇ 'ਤੇ ਸਾਨੂੰ ਦੱਸਿਆ ਪ੍ਰੀਤ ਜੀ ਨੇ, ਅਸੀਂ ਉਹਦਾ ਹਿੱਸਾ ਬਣ ਰਹੇ ਹਾਂ। ਅਤੇ ਬਿਲ ਰੀਡ ਮਿਲੇਨੀਅਮ ਐਮਪੀ ਥੀਏਟਰ, ਉੱਥੇ ਅਸੀਂ ਸਾਡੀ ਟੀਮ ਰਹੇਗੀ, ਹੋਏਗੀ, ਸਾਡਾ ਸਟਾਲ ਹੋਏਗਾ, ਅਤੇ ਜਿਹਨੇ ਸਾਡੀ ਕਿਸੇ ਮਹਿੰਦੀ ਦਾ ਕੋਈ ਸ਼ੌਕੀਨ ਹੈ ਲਗਾਉਣ ਦੇ, ਸਾਡੀਆਂ ਭੈਣਾਂ ਉਹ ਜਾ ਕੇ ਉੱਥੇ ਲਵਾ ਸਕਦੀਆਂ ਨੇ, ਅਤੇ ਉੱਥੇ ਸਾਡੀ ਸਾਰੀ ਟੀਮ ਰਹੇਗੀ, ਪੁਨੀਤ ਜੀ ਲੀਡ ਕਰਨਗੇ ਟੀਮ ਨੂੰ, ਉੱਥੇ ਹੋਣਗੇ ਅਤੇ ਦੱਸਣਗੇ ਤੁਹਾਨੂੰ ਬਾਅਦ 'ਚੋਂ ਡਿਟੇਲ ਦੇ ਵਿੱਚ ਕੀ ਹੈ। ਅਤੇ ਇਹ ਜਿਹੜੀਆਂ ਡੀਲਾਂ ਨੇ ਪੁਨੀਤ ਜੀ, ਤੁਸੀਂ ਕਾਫੀ ਡਿਟੇਲ ਦੇ ਵਿੱਚ ਦੱਸੀਆਂ ਡੀਲਾਂ, ਪਹਿਲਾਂ ਜਦੋਂ ਫੋਨ ਤੁਸੀਂ ਪਹਿਲਾਂ ਲਿਆ ਸੀ, ਸਭ ਤੋਂ ਪਹਿਲਾਂ ਫੋਨ, ਤੁਸੀਂ ਕਿੱਦਾਂ ਫੋਨ ਲਿਆ ਸੀ, ਤੁਹਾਡਾ ਕਿਵੇਂ ਸਬੱਬ ਬਣਿਆ ਸੀ ਫੋਨ ਲੈਣ ਦਾ, ਕਦੋਂ ਲਿਆ ਸੀ?
3: ਦੇਖੋ ਜੀ, ਜਦੋਂ ਪਹਿਲਾਂ ਮੈਂ ਫੋਨ ਚੱਕਿਆ ਸੀ ਤੇ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਮੈਨੂੰ ਮੈਨੂੰ ਲੱਗਦਾ ਸੀ ਕਿ ਫੋਨ ਹੀ ਮਿਲ ਜਾਏ, ਇੱਥੇ ਜਿਹੜਾ ਹੀ ਮਿਲ ਜਾਏ, ਬਟ ਫੋਨ ਮਿਲ ਗਿਆ ਤੇ ਕਾਫੀ ਵੱਡੀ ਅਚੀਵਮੈਂਟ ਹੈ, ਕਿਉਂਕਿ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਕਾਫੀ ਕੰਮ ਆਉਂਦੇ ਸੀ ਲੋਕਾਂ ਕੋਲ ਫੋਨ, ਔਰ ਜਿਨ੍ਹਾਂ ਕੋਲ ਹੁੰਦੇ ਸੀ ਉਹ ਲੱਗਦਾ ਸੀ ਕਿ ਇਹਦੇ ਕੋਲ ਤੇ ਮਰਸਡੀਜ਼ ਆ ਗਈ ਹੈ, ਤੇ ਇੰਨੀ ਤੁਹਾਡੀ ਉਹ ਤਾਕ ਹੋ ਜਾਂਦੀ ਸੀ ਕਿ ਤੁਸੀਂ ਉਹ ਕਮਿਊਨੀਕੇਟਰ ਕਰਕੇ ਫੋਨ ਆਉਂਦੇ ਸੀ ਡਬਲ ਡੈਕਰ, ਉਹ ਤੁਸੀਂ ਖੋਲ ਕੇ ਕਰਦੇ ਸੀ, ਦੇਖੋ ਜੀ ਇਹ ਫੋਨ ਆ ਗਿਆ। ਤੇ ਮੈਨੂੰ ਲੱਗਦਾ ਹੈ ਕਿ ਪਹਿਲਾ ਫੋਨ ਮੇਰੇ ਵਾਸਤੇ ਐਕਸਾਈਟਮੈਂਟ ਜ਼ਿਆਦਾ ਸੀ, ਬ੍ਰਾਂਡ ਕਮ ਸੀ, ਮੈਨੂੰ ਲੱਗਦਾ ਸੀ ਕਿ ਉਸ ਵੇਲੇ 'ਚ ਤੁਹਾਨੂੰ ਨੋਕੀਆ ਹੋ, ਐਰਿਕਸਨ ਹੋ, ਇਹ ਵੱਡੇ ਵੱਡੇ ਬ੍ਰਾਂਡ ਚੱਲਦੇ ਸੀ, ਅਤੇ ਮੇਰਾ ਪਹਿਲਾ ਫੋਨ ਨੋਕੀਆ ਸੀ, ਉਹ ਨੋਕੀਆ ਤੁਹਾਨੂੰ ਪਤਾ ਛੋਟਾ ਡੱਬੀ ਜਿਹੀ ਹੁੰਦੀ ਸੀ, ਅਤੇ ਉਹ ਮੈਨੂੰ ਕਾਫੀ ਵਧੀਆ ਲੱਗਦਾ ਸੀ, ਔਰ ਉਹਦੀ ਟੋਨ ਨੋਕੀਆ ਦੀ ਜਿਹੜੀ ਟੋਨ ਹੁੰਦੀ ਸੀ ਨਾ, ਉਹ ਮੈਨੂੰ ਲੱਗਦਾ ਸੀ ਕਿ ਹੁਣ ਆਈਫੋਨ ਦੀ ਟੋਨ ਨੂੰ ਰਿਪਲੇਸ ਕਰ ਦਿੱਤਾ, ਆਈਫੋਨ ਨੇ ਉਹਨੂੰ ਰਿਪਲੇਸ ਕਰ ਦਿੱਤਾ ਹੈ। ਅਤੇ ਨੋਕੀਆ ਮੇਰਾ ਪਹਿਲਾ ਫੋਨ ਸੀ, ਔਰ ਮੈਨੂੰ ਲੱਗਦਾ ਹੈ ਕਿ ਉਹ ਹੁਣੇ ਵੀ ਮੇਰਾ ਬੜਾ ਇਤਿਹਾਸਿਕ ਫੋਨ ਹੈ, ਅੱਜ ਵੀ ਅਗਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹ ਫੋਨ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।
1: ਹੁਣ ਤਾਂ ਨਹੀਂ, ਮੈਨੂੰ ਲੱਗਦਾ ਮੌਕਾ ਮਿਲਦਾ ਉਹ ਤਾਂ ਹੁਣ ਨਿਬੜ ਲਿਆ ਕੰਮ ਉਹਨਾਂ ਨਾਲ, ਹੁਣ ਤਾਂ ਜਿਸ ਹਿਸਾਬ ਨਾਲ ਐਡਵਾਂਸਮੈਂਟ ਹੋ ਰਹੀ ਹੈ, ਹੁਣ ਉਹ ਦਿਨ ਤਾਂ ਲੱਥ ਗਏ ਪ੍ਰੀਤ ਜੀ। ਹੁਣ ਮੈਨੂੰ ਲੱਗਦਾ ਫੋਨ ਮੈਨੂੰ ਲੱਗਦਾ ਤੁਹਾਡੇ ਕੰਨਾਂ 'ਚ ਹੀ ਦੇਣਾ, ਉਹਦੇ ਬਸ ਇੱਕ ਕੰਨਾਂ 'ਚ ਪਾਇਆ ਕਰਨਾ, ਬਾਅਦ ਤੁਹਾਡੀ ਘੜੀ 'ਤੇ ਦਿਖਿਆ ਕਰਨਾ, ਉੱਥੇ ਤੁਸੀਂ ਕਰ ਲਿਆ ਕਰਨਾ ਸਾਰਾ ਓਪਰੇਟ, ਲੱਗਦਾ ਤਾਂ ਹੁਣ ਲੱਗ ਗਿਆ, ਅਤੇ ਬਸ ਮੈਨੂੰ ਲੱਗਦਾ ਹੁਣ ਕਿ ਤੁਹਾਨੂੰ ਹੁਣ ਤਾਂ ਐਨਕਾਂ ਵੀ ਇਹੋ ਜਿਹੀ ਆ ਗਈ, ਉਹ ਲਾ ਕੇ ਤੁਹਾਨੂੰ ਸਾਰਾ ਕੁਝ ਉੱਥੇ ਓਪਰੇਟ ਕਰੀ ਜਾਂਦਾ ਬੰਦਾ, ਅਤੇ ਉਹ ਹੁਣ ਨੋਕੀ ਵਾਲਾ ਤਾਂ ਦਿਲ ਲੱਥ ਗਏ ਹੁਣ, ਜਿਹੜੇ ਪੁਰਾਣੇ ਹੁੰਦੇ ਸੀਗੇ। ਖੈਰ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟ੍ਰੇਡ ਇਨ ਆਪਸ਼ਨ ਆ ਸਾਰਿਆਂ ਵਾਸਤੇ ਬਹੁਤ ਵਧੀਆ, ਉਹ ਹੈ ਕਿ $300-$300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਦੇ ਰਹੇ ਨੇ ਸੈਮਸੰਗ ਦੇ ਫੋਨ ਵਾਸਤੇ, ਟੁੱਟੇ ਫੋਨ ਵੀ ਲੈ ਰਹੇ ਨੇ। ਅਤੇ ਜੇ ਕੋਈ ਘਰ ਫੋਨ ਕੋਈ ਟੁੱਟਿਆ ਪਿਆ ਉਹਦਾ ਕੋਈ ਫਾਇਦਾ ਨਹੀਂ ਹੈ, ਉਹ ਵੇਸਟੀ ਹੈ, ਉਹਨੂੰ ਲੈ ਆਇਓ ਅਤੇ ਆ ਕੇ ਸਨੀ ਜੀ ਨਾਲ ਗੱਲ ਕਰ ਲਓ, ਤੁਹਾਨੂੰ ਡੀਲ ਚੰਗੀ ਤਰ੍ਹਾਂ ਸਮਝਾ ਦੇਣਗੇ ਕਿਵੇਂ ਆ ਉਹ, ਅਤੇ ਉਹਦੇ ਲਈ ਫੋਨ ਵੀ ਕਰ ਲਓ ਚਾਹੇ। ਜ਼ਿਆਦਾ ਚੱਕਰ ਤੋਂ ਪੈਣ ਦੀ ਲੋੜ ਨਹੀਂ ਹੈ। ਜੇ ਟ੍ਰੇਨਿੰਗ ਕਰ ਸਕਦੇ ਟ੍ਰੇਨਿੰਗ ਕਰ ਲਓ, 604-217-77-77 ਇਹਦਾ ਨੰਬਰ ਹੈ। ਸੋ ਅਸੀਂ ਤੁਹਾਨੂੰ ਡੀਲਾਂ ਵੀ ਦੱਸਦੇ ਰਹਾਂਗੇ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ। ਵਾਇਰਲੈਸ ਕੰਟਰੀ 'ਤੇ ਅਸੀਂ ਪਹੁੰਚੇ ਹੋਏ ਹਾਂ। ਮੈਂ ਜਦੋਂ ਫੋਨ ਲਿਆ ਸੀ ਨਾ ਪਹਿਲਾਂ ਆਪਣੀ ਜੀ ਆਪਣਾ, ਮੈਨੂੰ ਫੋਨ ਮਿਲਿਆ, ਕੰਪਨੀ ਮੈਨੂੰ ਸ਼ਾਇਦ ਮੋਟਰੋਲਾ ਹੁੰਦੀ ਸੀ ਉਦੋਂ, ਉਦੋਂ ਉਹਦਾ ਮਿਲਿਆ ਫੋਨ ਮੈਨੂੰ, ਅਤੇ ਉਹਦੇ ਵਿੱਚ ਚਾਰ ਤਾਂ ਪੰਜ ਮੈਸੇਜ ਆਉਂਦੇ ਸੀਗੇ ਟੈਕਸਟ ਮੈਸੇਜ, ਅਤੇ 5 ਮਿੰਟ ਤੋਂ ਬਾਅਦ ਜਗ੍ਹਾ ਭਰ ਜਾਂਦੀ ਸੀਗੀ, ਅਤੇ ਉਸ ਤੋਂ ਬਾਅਦ ਬਸ ਚਾਰਜ ਕਰਨਾ ਸੁਣਨਾ, ਚਾਰਜ ਕਰਨਾ ਸੁਣਨਾ, ਹੋਰ ਕੁਛ ਐਪਲੀਕੇਸ਼ਨ ਤਾਂ ਉਹਦੇ ਹੁੰਦੀ ਨਹੀਂ ਸੀ ਕੋਈ, ਅਤੇ ਉਹਦੇ ਨਾਲ ਵੀ ਬੜੇ ਖੁਸ਼ ਸੀਗੇ। ਫਿਰ ਉਹਨਾਂ ਹੁਣ ਐਡਵਾਂਸ ਲੈ ਲਿਆ, ਹੁਣ ਇਹਦੇ ਨਾਲ ਵੀ ਐਂ ਲੱਗਦਾ ਵੀ ਇਹ ਘੱਟ ਆ, ਕੁਛ ਨਾ ਕੁਛ ਇਹਦੇ ਵਿੱਚ ਘੱਟ ਹੈ, ਅਤੇ ਇੰਨੀਆਂ ਪਤਾ ਨਹੀਂ ਲੱਗਦਾ ਵੀ ਕਿੰਨੀਆਂ ਐਪਾਂ ਕਿੰਨੀਆਂ ਪਾਈਆਂ ਹੋਈਆਂ, ਵੀ ਕੀ ਪਿਆ ਕੀ ਨਹੀਂ ਪਿਆ। ਫਿਰ ਹੁਣ ਇਹ ਵੀ ਲੱਗ ਜਾਂਦਾ ਵੀ ਨਹੀਂ ਯਾਰ ਇਹ ਕੋਈ ਮੈਮਰੀ ਹੋਰ, ਪਹਿਲਾਂ ਮੈਮਰੀ ਮੂਮਰੀ ਦਾ ਹਿਸਾਬ ਵੀ ਕੋਈ ਨਹੀਂ ਸੁਣਦਾ ਹੁੰਦਾ, ਪਹਿਲਾਂ ਫੋਨ ਚੱਕਿਆ ਜੇਬ 'ਚ ਫੋਨ ਹੁੰਦਾ ਸੀਗਾ, ਕੋਈ ਕਰਦਾ ਵੀ ਨਹੀਂ ਸੁਣਦਾ, ਪੜ੍ਹਦੇ ਨੂੰ ਕੌਣ ਕਰਦਾ ਹੁੰਦਾ ਫੋਨ ਪਰ।
3: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਹਾਨੂੰ ਯਾਦ ਹੋਗਾ ਜਦੋਂ ਨਏ ਨਏ ਫੋਨ ਆਏ ਸੀ ਤੇ ਜ਼ਿਆਦਾਤਰ ਉਹਦੇ ਵਿੱਚ ਕਾਲਿੰਗ ਹੁੰਦਾ ਸੀ ਤੇ ਟੈਕਸਟਿੰਗ ਹੁੰਦਾ ਸੀ, ਤੇ ਸਾਡੇ ਪਲਾਨ ਵੀ ਉਹੀ ਕਾਲਿੰਗ ਐਂਡ ਟੈਕਸਟਿੰਗ ਹੁੰਦਾ ਸੀ, ਤੇ ਆਪਾਂ ਦੇਖਦੇ ਸੀ ਅੱਛਾ ਤੁਹਾਨੂੰ 30 ਟੈਕਸਟ ਮੈਸੇਜ ਮਿਲਾਂਗੇ ਤੇ ਇੰਨੀ 100 ਤੁਹਾਡੀ ਕਾਲਿੰਗ ਹੋ ਸਕਦੀਆਂ ਨੇ, ਤੇ ਉਹੀ ਕਰਕੇ ਤੁਹਾਨੂੰ ਪਲਾਨ ਵੀ ਮਿਲਦੇ ਸੀ, ਤੇ ਬੜੀ ਰਿਸਟ੍ਰਿਕਟਿਡ ਕੰਜ਼ਮਪਸ਼ਨ ਫੋਨ ਦੀ ਹੁੰਦੀ ਸੀ। ਤੇ ਹੁਣ ਫੋਨ ਅਗਰ ਤੁਸੀਂ ਦੇਖੋ, ਖਾਸ ਕਰ ਜਦੋਂ ਵੀ ਸੋਸ਼ਲ ਮੀਡੀਆ ਆਇਆ, ਤੁਹਾਡੇ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ, ਲਿੰਕਡਇਨ, ਇਹਨਾਂ ਦਾ ਇੰਨਾ ਇਨਵੋਲਵਮੈਂਟ ਹੋ ਗਿਆ ਫੋਨਾਂ 'ਚ ਕਿ ਫੋਨ 'ਤੇ ਇੱਕ ਮਾਧਿਅਮ ਹੈ, ਇਟ ਜਸਟ ਅ ਪਲੇਟਫਾਰਮ ਵੱਧ ਗਿਆ। ਅਦਰਵਾਈਜ਼ ਇਹਨਾਂ ਐਪ ਨਾਲ ਤੁਹਾਡਾ ਕੰਜ਼ਮਪਸ਼ਨ ਫੋਨ ਦਾ ਵੱਧ ਗਿਆ। ਤੁਸੀਂ ਹੁਣ ਸਕਰੀਨ ਟਾਈਮ, ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਕਰੀਨ ਟਾਈਮ ਕੀ ਹੁੰਦਾ, ਹੁਣ ਆਈਫੋਨ ਆਪਣੇ ਆਪ ਹੀ ਦੱਸ ਦੇਗਾ ਕਿ ਤੁਹਾਡਾ ਸਕਰੀਨ ਟਾਈਮ ਪਿਛਲੇ ਮਹੀਨਾ ਜਾਂ ਪਿਛਲੇ ਹਫ਼ਤੇ ਇੰਨਾ ਵੱਧ ਚੁੱਕਿਆ। ਅਤੇ ਟੈਕਨੋਲੋਜੀ ਧੀਰੇ ਧੀਰੇ ਵੱਧਦੀ ਗਈ, ਲੋਕਾਂ ਦੇ ਫੋਨ ਮਾਡਲ ਸਾਰੇ ਵੱਧਦੇ ਗਏ, ਹੁਣ ਨਵੇਂ ਨਵੇਂ ਫੋਨ ਆ ਰਹੇ ਨੇ, ਨਈ ਨਈ ਉਹਦੇ ਵਿੱਚ ਟੈਕਨੋਲੋਜੀ ਆ ਰਹੀ ਹੈ, ਤੁਸੀਂ ਆਪਣੇ ਫੋਨ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ। ਹੁਣ ਤਾਂ ਇਹ ਹੋ ਗਿਆ ਕਿ ਤੁਸੀਂ ਆਪਣੇ ਫੋਨ ਨੂੰ ਪਾਣੀ ਵਿੱਚ ਛੱਡ ਦਿਓ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਵਾਟਰ ਪ੍ਰੂਫਿੰਗ ਹੋ ਗਈ ਹੈ। ਪਹਿਲੇ ਇਹ ਕੁਛ ਨਹੀਂ ਹੁੰਦਾ ਸੀ, ਪਹਿਲੇ ਤਾਂ ਹੁੰਦਾ ਸੀ ਇੱਕ ਫੋਨ ਹੈ ਉਹਨੂੰ ਚੱਕ ਕੇ ਸੰਭਾਲ ਕੇ ਰੱਖਣਾ, ਹੁਣ ਤਾਂ ਇਹ ਕਿ ਟੈਂਪਰਡ ਸਕਰੀਨਾਂ ਹੋ ਗਈਆਂ ਨੇ, ਪ੍ਰੋਟੈਕਟਰ ਆ ਗਏ ਨੇ, ਸਕਰੀਨ ਕਿਵੇਂ ਤੁਸੀਂ ਉਹਨੂੰ ਆਪਣੇ ਟੈਕਸਟ ਨੂੰ ਦੂਜੇ ਕੋਲੋਂ ਛੁਪਾ ਕੇ ਵੇਖ ਸਕਦੇ ਹੋ, ਇਹਨਾਂ ਵੀ ਟੈਂਪਰਡ ਸਕਰੀਨਾਂ ਦਾ ਹੁਣ ਹੋ ਚੁੱਕਿਆ, ਅਤੇ ਇਹਨਾਂ ਇਵੋਲਵਮੈਂਟ ਹੋ ਚੁੱਕਿਆ ਹੈ ਮੈਨੂੰ ਲੱਗਦਾ ਹੈ ਇਹਨਾਂ ਫੋਨਾਂ ਦਾ। ਤਦ ਹੀ ਕਰਕੇ ਜਿੰਨੇ ਵੀ ਨਵੇਂ ਮਾਡਲ ਆ ਰਹੇ ਨੇ ਉਹ ਨਈ ਨਈ ਟੈਕਨੋਲੋਜੀ ਨੂੰ ਅਡਾਪਟ ਕਰ ਰਹੇ ਨੇ, ਤਾਂ ਕਿ ਕੱਲ੍ਹ ਨੂੰ ਅਗਰ ਆਪਾਂ AI ਦਾ ਰੌਲਾ ਪਾ ਰਹੇ ਹਾਂ ਤੇ AI ਐਕਚੁਅਲੀ ਸਹੀ ਮਾਇਨੇ ਵਿੱਚ ਤੇ ਨਏ ਫੋਨਾਂ ਵਿੱਚ ਆ ਚੁੱਕੀ ਹੈ। ਜਿਵੇਂ ਤੁਸੀਂ ਕਿਹਾ ਕਿ ਹੁਣ ਚਸ਼ਮੇ ਵਿੱਚ ਹੀ AI ਹੈ, ਕਿ ਤੁਸੀਂ ਚਸ਼ਮਾ ਲਓ ਤੇ ਉਹਦੇ ਵਿੱਚ AI ਤੁਸੀਂ ਕਾਲ ਚੱਕ ਸਕਦੇ ਹੋ, ਲੋਕਾਂ ਨੂੰ ਲੱਗੇਗਾ ਇਹ ਬਾਵਰਾ ਹੋ ਗਿਆ, ਗੱਲਾਂ ਕਰ ਰਿਹਾ, ਕੋਈ ਫੋਨ ਨਹੀਂ ਕੁਛ ਨਹੀਂ, ਬਟ ਤੁਹਾਡੇ ਚਸ਼ਮੇ ਵਿੱਚ ਸਾਡੀ ਗੱਲਾਂ ਹੋ ਰਹੀਆਂ ਨੇ, ਤੁਸੀਂ ਉਹਦੇ ਵਿੱਚ ਸਾਰਾ ਕੁਝ ਆਪਣਾ ਟੈਕਸ ਦੇਖ ਸਕਦੇ ਹੋ। ਅਤੇ ਆਉਣ ਵਾਲਾ ਟਾਈਮ ਇੰਨਾ ਐਡਵਾਂਸ ਹੁੰਦਾ ਜਾ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫੋਨ, ਤੁਸੀਂ ਸਹੀ ਕਹਿ ਰਹੇ ਹੋ, ਉਹ ਫੋਨ ਤੁਹਾਡਾ ਹੈੱਡਫੋਨ ਜਿੰਨਾ ਬਣ ਕੇ ਨਾ ਤੁਹਾਡੇ ਕੰਨਾਂ ਵਿੱਚ ਚਲਾ ਜਾਊਗਾ, ਉਹ ਉਹਦੇ ਵਿੱਚ ਹੀ ਤੁਹਾਡਾ ਸਾਰਾ ਕੁਛ ਇੰਕਲੂਡ ਹੋ ਜਾਏਗਾ, ਔਰ ਤੁਹਾਡੀ ਵੋਇਸ ਵੁੱਡ ਬੀ ਯੋਰ ਕਮਾਂਡ, ਜਿਵੇਂ ਆਪਾਂ ਕਹਿੰਦੇ ਨਾ ਸਿਰੀ ਪਲੇ ਦਿਸ, ਸਿਰੀ ਡੂ ਦਿਸ। ਅਤੇ ਆਉਣ ਵਾਲਾ ਸਮੇਂ ਇਹ ਹੋਗਾ ਕਿ ਤੁਸੀਂ ਜਾਂ ਤਾਂ ਚਸ਼ਮਾ ਪਹਿਣਾ ਹੈ ਜਾਂ ਤੁਸੀਂ ਹੈੱਡਫੋਨ ਲਾਇਆ ਹੋਇਆ, ਅਤੇ ਤੁਸੀਂ ਕਮਾਂਡ ਦੇਣੀ ਹੈ ਤਾਂ ਤੁਹਾਡੇ ਸਾਰੇ ਕੰਮ ਹੋ ਜਾਂਦੇ। ਅਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਤੁਸੀਂ ਆਪਣੇ ਫੋਨ ਨੂੰ ਅਪਗ੍ਰੇਡ ਕਰਿਓ, ਜਿੰਨੇ ਪੁਰਾਣੇ ਫੋਨ ਨੇ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਕੁਛ ਨਹੀਂ ਮਿਲਣਾ, ਹੋਰ ਹੀ ਨੁਕਸਾਨ ਹੋਏਗਾ। ਅਤੇ ਮੈਨੂੰ ਲੱਗਦਾ ਹੈ ਕਿ ਅੱਜ ਮੌਕਾ ਹੈ ਤੁਸੀਂ ਆਪਣੇ ਟੁੱਟੇ ਫੁੱਟੇ ਫੋਨਾਂ ਨੂੰ ਲਾ ਕੇ ਉਹਨੂੰ ਆਪਣੇ ਨਵੇਂ ਫੋਨਾਂ ਨਾਲ, ਨਵੇਂ ਆਫਰ ਨਾਲ ਚੇਂਜ ਕਰਕੇ ਜਾ ਸਕਦੇ ਹੋ।
1: ਸੀਰੀ ਸਭ ਤੋਂ ਬਿਜ਼ੀ ਦੁਨੀਆ ਦਾ ਕੋਈ ਇਨਸਾਨ ਦੇਖਣਾ ਹੋਵੇ ਨਾ, ਕੌਣ ਆ ਸੀਰੀ ਹੈ ਉਹ। ਅਤੇ ਸਾਡੇ ਪੰਜਾਬ ਦੇ ਵਿੱਚ ਜਦੋਂ ਕਿ ਘਰ ਦੇ ਵਿੱਚ ਨੌਕਰ ਰੱਖਦੇ ਹੁੰਦੇ ਸੀ ਨਾ ਸਾਡੇ, ਜਿਹੜਾ ਖਾਸ ਕਰਕੇ ਐਗਰੀਕਲਚਰ ਖੇਤੀਬਾੜੀ ਦੇ ਕੰਮ 'ਚ ਨੌਕਰ ਹੁੰਦੇ ਸੀ ਪਹਿਲਾਂ ਪੁਰਾਣੇ, ਕਹਿ ਰਿਹਾ ਸੀ ਤਾਂ ਕਦੇ ਨੌਕਰ ਮੰਨੇ ਨਹੀਂ, ਪਰ ਚਲੋ ਉਹਨੂੰ ਸੀਰੀ ਕਹਿੰਦੇ ਸੀ, ਉਹਦੇ ਲਈ ਜਿਹੜਾ ਠੇਠ ਵਾਰ ਨਾ ਪੰਜਾਬੀ ਉਹ ਸੀਰੀ ਹੈ। ਅਤੇ ਆਹ ਐਪਲ ਵਾਲਿਆਂ ਨੇ ਵੀ ਸੀਰੀ ਰੱਖਦਾ ਹੈ ਨਾ, ਉਹ ਵੀ ਸੀਰੀ ਇੱਕ, ਉਹ ਵੀ ਸੀਰੀ ਵਾਂਗੂ ਕੰਮ ਕਰਦਾ, ਉਹਨੂੰ ਕਹਿ ਦਿਓ ਯਾਰ ਫਲਾਣਾ ਕਰਦੇ, ਮੈਨੂੰ ਲੱਗਦਾ ਕਿਤੇ ਚਾਹ ਨਾ ਬਣਾਉਣ ਲੱਗ ਜਾਏ ਸੀਰੀ, ਬੜਾ ਔਖਾ ਹੋ ਜਾਣਾ ਕੰਮ ਫਿਰ। ਅਤੇ ਬਾਹਰਲੈਸ ਕੰਟਰੀ ਇੱਥੇ ਵੀ ਆਓ ਅਤੇ ਸੀਰੀ ਤੁਸੀਂ ਵੀ, ਸੀਰੀ ਵੀ ਨਾਲ ਹੀ ਦੇਣਗੇ ਤੁਹਾਨੂੰ, ਜਦੋਂ ਤੁਸੀਂ ਫੋਨ ਲਓਗੇ ਸੀਰੀ ਵੀ ਨਾਲ ਹੀ ਦੇਣਗੇ।
3: ਮੈਂ ਬਿਲਕੁਲ ਬਿਲਕੁਲ ਮੈਂ ਕਹਾਂਗਾ ਤੁਸੀਂ ਉੱਥੇ ਸੀਰੀ ਪਾ ਕੇ ਕਹਿਣਾ, ਸੀਰੀ ਮੈਨੂੰ ਲੈ ਚੱਲ ਐਲਡਗਰੋ ਵਾਇਰਲੈਸ 'ਤੇ, ਅਤੇ ਸਾਡਾ ਐਡਰੈਸ ਪਾ ਦਿਓ 27130 ਫਰੇਜ਼ਰ ਹਾਈਵੇ ਐਲਡਗਰੋ, ਅਤੇ ਸੀਰੀ ਤੁਹਾਨੂੰ ਆਪਣੇ ਆਪ ਹੀ ਚੱਕ ਕੇ ਇੱਥੇ ਲੈ ਆਏਗੀ।
1: ਸੀਰੀ ਨੇ ਲੈ ਆਉਣਾ, ਸੀਰੀ ਨੂੰ ਦੱਸ ਦੇਣਾ। ਅਤੇ ਮੈਂ ਸਹੀ ਗੱਲ ਹੈ, ਠੇਠ ਪੰਜਾਬੀ ਦਾ ਜਿਹੜਾ ਸ਼ਬਦ ਸੀ ਨਾ ਉਹ ਸੀਰੀ ਸੀਗਾ, ਉਹਨੂੰ ਅਸੀਂ ਨੌਕਰ ਨਹੀਂ ਕਹਿੰਦੇ, ਰਿਸਪੈਕਟਫੁਲੀ ਅਸੀਂ ਸੀਰੀ ਕਹਿੰਦੇ ਹਾਂ। ਇਹ ਮੈਨੂੰ ਲੱਗਦਾ ਐਪਲ ਵਾਲਿਆਂ ਨੇ ਉੱਥੇ ਚੋਰੀ ਕੀਤਾ ਨਾ, ਪੰਜਾਬੀ ਦੇ ਸ਼ਬਦ ਬੜੇ ਚੋਰੀ ਹੁੰਦੇ ਆ। ਅਤੇ ਮੈਨੂੰ ਯਾਦ ਹੈ ਇੱਕ ਵਾਰ ਬਹੁਤ ਪੁਰਾਣੀ ਐਡ ਆਈ ਸੀ ਕਿਸੇ ਕੋਲਡ ਡਰਿੰਕ ਦੀ, ਚਲੋ ਨਾ ਤਾਂ ਹੀ ਲਊਂਗਾ ਮੈਂ ਉਹਦਾ, ਟਸ਼ਨ, ਉਹ ਟਸ਼ਨ ਪੰਜਾਬੀ ਦਾ ਸ਼ਬਦ ਸੀ, ਉਹ ਸ਼ਬਦ ਦੇ ਉੱਤੇ ਬਾਅਦ 'ਚ ਰਿਸਰਚ ਵੀ ਟਸ਼ਨ ਦਾ ਮਤਲਬ ਕੀ ਹੈ, ਅਮੀਰ ਖਾਨ ਇੱਕ ਬਹੁਤ ਵੱਡੇ ਐਕਟਰ ਨੇ, ਉਹਨਾਂ ਦੀ ਐਡ ਸੀਗੀ, ਉਹ ਬੜੀ ਪੁਰਾਣੀ ਐਡ ਸੀ। ਸਿਰਫ ਪੰਜਾਬੀ ਦੇ ਸ਼ਬਦ ਬੜੇ ਉਹ ਹੁੰਦੇ ਆ, ਮਤਲਬ ਬੜੇ ਰੌਚਕ ਸ਼ਬਦ ਹੁੰਦੇ ਆ, ਆ ਸੀਰੀ ਵੀ ਮੈਨੂੰ ਲੱਗਦਾ ਕਿਤੇ ਉੱਥੋਂ ਤਾਂ ਲੱਭਿਆ ਹੋਇਆ ਮੈਨੂੰ। ਖੈਰ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ ਜੀ 604-217-7070 ਤੁਹਾਡੇ ਕੋਲ ਤੁਹਾਨੂੰ ਜਿਹੜਾ ਨੰਬਰ ਦੇ ਰਹੇ ਹਾਂ ਇਹਦੇ 'ਤੇ ਕਈ ਸਵਾਲਾਂ ਦੇ ਜਵਾਬ ਤੁਹਾਡੇ ਜੇ ਕੋਈ ਫੋਨ ਦਾ ਪਲੈਨ ਲੈਣਾ ਚੇਂਜ ਕਰਨਾ ਕੋਈ ਹੋਰ ਕੋਈ ਗੱਲਬਾਤ ਫੋਨ ਬਾਰੇ ਲੈਣੀ ਹੈ ਕਰਨੀ ਹੈ ਇਸ ਫੋਨ ਨੰਬਰ ਤੋਂ ਤੁਹਾਨੂੰ ਮਿਲਣਾ ਜਵਾਬ ਕਿਉਂਕਿ ਇਹ ਫੋਨ ਨੰਬਰ ਹੈ ਜੀ ਸਨੀ ਜੀ ਦਾ ਸਨੀ ਅਤੇ ਮਨੀ ਕੋ ਕਹਿੰਦੇ ਕਾਲ ਸਨੀ ਅਤੇ ਸੇ ਮਨੀ ਇਹ ਦੋਨੋਂ ਹੀ ਤੁਹਾਨੂੰ ਜਿਹੜੇ ਮਿਲਣੇ ਆ ਕੇ ਵਾਇਰਲੈਸ ਕੰਟਰੀ ਉੱਥੇ ਆਇਓ ਗੱਡੀ ਦੀ ਮਾਰੋ ਸੈਲਫ 'ਤੇ ਪਹੁੰਚੋ ਜਰਾ ਵਾਇਰਲੈਸ ਕੰਟਰੀ ਇੱਥੇ ਆ ਕੇ ਦੇਖੋ ਕੀ ਪਲੈਨ ਨੇ ਅਗਲੀ ਬ੍ਰੇਕ ਤੋਂ ਬਾਅਦ ਆ ਕੇ ਤੁਹਾਨੂੰ ਸਾਰੇ ਪਲੈਨ ਇੱਕ ਵਾਰ ਦੁਬਾਰਾ ਤੋਂ ਦੱਸਾਂਗਾ ਮੈਂ ਅਤੇ ਪ੍ਰੀਤ ਜੀ ਅਤੇ ਹੁਣ ਛੋਟਾ ਜਿਹਾ ਬ੍ਰੇਕ 'ਤੇ ਕੁਛ ਸੁਣਦੇ ਹਾਂ ਗਾਣੇ ਫਿਰ ਵਾਪਸ ਆਉਂਦੇ ਹਾਂ ਜੀ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਪਾਲਕ ਲਵੋ 99 ਸੈਂਟਸ ਦੀ ਗੁੱਛੀ 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 2.98 ਦਾ ਬੈਗ ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ
2: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
0: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
4: ਦੋਸਤੋ ਸਵਾਗਤ ਹੈ ਤੁਹਾਡਾ 1550 ਰੇਡੀਓ ਤੇ ਤੁਸੀਂ ਸੁਣ ਰਹੇ ਹੋ 1550 ਰੇਡੀਓ ਤੇ ਮੈਂ ਜਗਦੀਪ ਸਿੰਘ ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ ਅਸੀਂ ਅੱਜ ਪਹੁੰਚੇ ਹੋਏ ਹਾਂ ਵਾਇਰਲੈਸ ਕੰਟਰੀ ਓਲਡਰ ਗਰੋਵ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਹੀ ਸ਼ਾਨਦਾਰ ਜਿਹੜੀਆਂ ਇਹਨਾਂ ਨੇ ਪਲਾਨ ਤੁਹਾਡੇ ਵਾਸਤੇ ਰੱਖੇ ਹੋਏ ਨੇ ਫੋਨਾਂ ਦੀਆਂ ਲਾਈਨਾਂ ਦੇ ਅਤੇ ਨੰਬਰ ਤੁਹਾਨੂੰ ਮੈਂ ਬਾਰ ਬਾਰ ਦੱਸ ਰਿਹਾ ਕਾਲ ਕਰਕੇ ਤੁਸੀਂ ਪਹੁੰਚ ਜਾਓ ਇੱਥੇ ਅਤੇ ਉਸ ਤੋਂ ਬਾਅਦ ਅਸੀਂ ਵੀ ਤੁਹਾਡੇ ਲਈ ਇੱਕ ਛੋਟਾ ਜਿਹਾ ਕਹਿ ਲਓ ਵੀ ਉਪਰਾਲਾ ਕੀਤਾ ਅਸੀਂ ਵੀ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਵਾਸਤੇ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੁਸੀਂ ਵੀ ਜਿੱਤ ਸਕਦੇ ਹੋ ਤੁਹਾਨੂੰ ਕੁਛ ਜਿਹੜਾ ਇਨਾਮ ਜਿੱਤਣ ਦਾ ਮੌਕਾ ਦੇਵਾਂਗੇ ਥੋੜ੍ਹੀ ਦੇਰ ਤੱਕ ਉਹ ਅਨਾਊਂਸ ਕਰਾਂਗੇ ਅਸੀਂ ਉਸ ਤੋਂ ਬਾਅਦ ਜਿਹੜਾ ਵਿਨਰ ਹੋਏਗਾ ਜਿਹੜਾ ਵਿਜੇਤਾ ਹੋਏਗਾ ਜਿਹੜਾ ਜੇਤੂ ਹੋਊਗਾ ਬੰਦਾ ਸਾਡਾ ਲਿਸਨਰ ਉਹਨਾਂ ਨੂੰ ਉਹਦਾ ਨਾਂ ਅਸੀਂ ਅਨਾਊਂਸ ਕਰਾਂਗੇ ਔਨ ਏਅਰ ਤਾਂ ਕਿ ਜਦੋਂ ਅਸੀਂ ਜਾਵਾਂਗੇ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਕਾਰਡ ਹੋਊਗਾ ਪੁਨੀਤ ਜੀ ਉਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਦੱਸਣਗੇ ਥੋੜ੍ਹੀ ਦੇਰ ਤੱਕ ਤੁਹਾਨੂੰ ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 604-217-7770 ਨੰਬਰ ਹੈ ਤੁਸੀਂ ਇਸ 'ਤੇ ਕਾਲ ਕਰਨੀ ਹੈ ਅਤੇ ਕੋਈ ਵੀ ਜਿਹੜੀ ਪਲਾਨ ਹੈ ਤੁਸੀਂ ਜਿਹੜਾ ਹੁਣ ਇਸ ਸਮੇਂ ਵਾਇਰਲੈਸ ਕੰਟਰੀ 'ਤੇ ਚੱਲ ਰਿਹਾ ਉਹਦੇ ਬਾਰੇ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਹੋ ਅਤੇ ਪਲਾਨ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਦਾ ਪਹਿਲੀ ਗੱਲ ਦੱਸ ਦਈਏ ਕਿ ਜਿਹੜੇ ਵਾਇਰਲੈਸ ਕੰਟਰੀ ਆਥੋਰਾਈਜ਼ਡ ਡੀਲਰ ਨੇ ਰੋਜਰਸ ਫਾਈਡੋ ਅਤੇ ਚੈਟਰ ਦੇ ਇਹਦੇ ਆਥੋਰਾਈਜ਼ ਡੀਲਰ ਨੇ ਇੱਥੇ ਆ ਕੇ ਤੁਸੀਂ ਆਪਣੇ ਫੋਨ ਜਾਂ ਜਿਹੜੀਆਂ ਲਾਈਨਾਂ ਨੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਅਤੇ ਤੁਹਾਨੂੰ ਬੜੇ ਜ਼ਬਰਦਸਤ ਪਲਾਨ ਦੇਣਗੇ ਅਤੇ ਰੱਖੇ ਵੀ ਹੋਏ ਨੇ ਇਹਨਾਂ ਨੇ ਪਲਾਨ ਔਫਰ ਅੱਜ ਇਹਨਾਂ ਨੇ ਕਮਾਲ ਦੇ ਲਾਏ ਹੋਏ ਨੇ ਮੈਂ ਤੁਹਾਨੂੰ ਇੱਕ ਵਾਰ ਹਲਕੇ ਹਲਕੇ ਰਿਪੀਟ ਵੀ ਕਰਦਾ ਨਾ ਦੁਬਾਰਾ ਦੁਹਰਾ ਵੀ ਦਿੰਦਾ ਵੀ ਕਿਹੜੇ ਕਿਹੜੇ ਪਲਾਨ ਨੇ ਮੇਨ ਮੇਨ ਜਿਹੜੇ ਵੱਡੇ ਨੇ ਆਈਫੋਨ 17 ਏਅਰ ਬਿਲਕੁਲ ਜ਼ੀਰੋ ਡਾਊਨ ਪੇਮੈਂਟ 'ਤੇ ਆ ਸੈਮਸੰਗ S26 ਜ਼ੀਰੋ ਡਾਲਰ 'ਤੇ ਸੈਮਸੰਗ S26 ਅਲਟਰਾ $2.5 ਦੇ ਉੱਤੇ ਤੁਹਾਨੂੰ ਦੇਣਾ ਇਹਨਾਂ ਨੇ ਇਸ ਦੇ ਨਾਲ ਹੀ ਆਈਫੋਨ 17 ਪ੍ਰੋ ਸਿਰਫ $40 $40 ਦੇ ਵਿੱਚ ਮਿਲਣਾ ਆਈਫੋਨ 17 ਪ੍ਰੋ ਮੈਕਸ ਸਿਰਫ $43 ਅਤੇ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਫੋਨ ਕਰਨਾ ਜਿਵੇਂ ਨੰਬਰ ਮੈਂ ਤੁਹਾਨੂੰ ਦੱਸਦਾ ਜ਼ਿਆਦਾ ਡਿਟੇਲ ਵੀ ਤੁਹਾਨੂੰ ਜਾਣਕਾਰੀ ਦੇਣਗੇ ਨੰਬਰ ਹੈ ਜੀ 604-217-7770 ਨਵੇਂ ਅਤੇ ਪੁਰਾਣੇ ਕਸਟਮਰਸ ਲਈ ਦੋਨਾਂ ਦੇ ਲਈ ਬਹੁਤ ਹੀ ਸ਼ਾਨਦਾਰ ਇਹਨਾਂ ਦੇ ਕੋਲ ਡੀਲਾਂ ਨੇ ਸੁਪਰ ਡੁਪਰ ਡੀਲਾਂ ਨੇ ਇਹਨਾਂ ਦੇ ਕੋਲ ਅਤੇ ਜਿਹੜੇ ਇਹਨਾਂ ਦੇ ਐਗਜਿਸਟਿੰਗ ਕਸਟਮਰ ਨੇ ਮਤਲਬ ਜਿਹੜੇ ਇਹਨਾਂ ਦੇ ਪੁਰਾਣੇ ਕਸਟਮਰ ਨੇ ਕਹਿ ਲਓ $60 ਦੀ ਇੱਕ ਕੋਈ ਇਹਨਾਂ ਕੋਲ ਸਕੀਮ ਹੈ ਪਲਾਨ ਹੈ ਇਹ ਜਿਹੜਾ ਪਲਾਨ ਹੈ ਇਹਦੇ ਬਾਰੇ ਇਹ ਬੜਾ ਸ਼ਾਨਦਾਰ ਪਲਾਨ ਵਰਲਡ ਵਾਈਡ ਰੋਮਿੰਗ ਹੈ ਇਹਦੇ ਵਿੱਚ ਫ੍ਰੀ ਹੈ ਅਤੇ ਨਾਲ ਹੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਵੀ ਮਿਲਣਗੇ ਕਾਲ ਕਰੋ ਅਤੇ ਚੈੱਕ ਕਰ ਲਿਓ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਇਸ ਲਈ ਜਾਂ ਨਹੀਂ ਦੂਜੀ ਜਿਹੜੀ ਇਹਦੀ ਡੀਲ ਹੈ ਬਾਈ ਬਾਈ ਡੀਲ ਜਿਹੜੀ ਹੈ ਇਹ ਇਹਨਾਂ ਦੀ ਬਹੁਤ ਹੀ ਫੇਮਸ ਡੀਲ ਹੁੰਦੀ ਹੈ ਹਰ ਵਾਰ ਜਦੋਂ ਵੀ ਇੱਥੇ ਆਈਦਾ ਇਹ ਡੀਲ ਜ਼ਰੂਰ ਲੱਗ ਦਿੰਦੇ ਨੇ ਅਤੇ ਇਹ ਡੀਲ ਦੇ ਉੱਤੇ ਬੜੇ ਲੋਕਾਂ ਦਾ ਰਿਸਪੋਂਸ ਵੀ ਆਉਂਦਾ ਜਦੋਂ ਕਈ ਵਾਰ ਕਿਸੇ ਨੂੰ ਪੁੱਛੀ ਲਿਆ ਵੀ ਕਿਵੇਂ ਲੱਗਿਆ ਉਹ ਤਾਰੀਫ ਜ਼ਰੂਰ ਕਰਦਾ ਬਾਈ ਬਾਈ ਡੀਲ ਦੇ ਵਿੱਚ ਦੋ ਆਈਫੋਨ 17 ਏਅਰ 200 GB ਡੇਟਾ ਦਿੰਦੇ ਨੇ US ਅਤੇ ਕੈਨੇਡਾ ਫ੍ਰੀ ਰੋਮਿੰਗ ਹੈ ਸਿਰਫ 125 ਦੇ ਵਿੱਚ ਦੇਣਾ ਦਿੰਦੇ ਤੁਹਾਨੂੰ ਪਰ ਮੰਥ ਦੋਨੋਂ ਫੋਨਾਂ ਦੇ ਉੱਤੇ ਪਲਾਨ ਵੀ ਇੰਕਲੂਡਡ ਨੇ ਸੈਮਸੰਗ S26 200 GB ਡੇਟਾ US ਕੈਨੇਡਾ ਰੋਮਿੰਗ ਫ੍ਰੀ ਹੈ ਅਤੇ ਨਾਲ 107 ਪਰ ਮੰਥ ਫੁੱਲ ਬੰਡਲ ਡੀਲ ਹੈ ਦੋ ਸੈਮਸੰਗ S26 ਅਲਟਰਾ 200 GB ਡੇਟਾ ਕੈਨੇਡਾ US ਰੋਮਿੰਗ ਸਿਰਫ 130 ਪਰ ਮੰਥ ਕੰਪਲੀਟ ਪੈਕੇਜ ਦਿੰਦੇ ਨੇ ਅਤੇ ਇਹ ਵੀ ਯਾਦ ਰੱਖਿਓ ਕਿ ਟਾਕ ਟਾਈਮ ਅਤੇ ਅਨਲਿਮਿਟਡ ਟੈਕਸਟ ਇਹਦਾ ਵੀ ਪਲਾਨ ਹੈ ਜਿਹੜਾ ਕਿ ਸਿਰਫ $20 ਤੁਹਾਨੂੰ ਮਿਲ ਜਾਣਾ ਮੰਥਲੀ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਜਿਵੇਂ ਮੈਂ ਤੁਹਾਨੂੰ ਨੰਬਰ ਦੱਸਿਆ ਪਹਿਲਾਂ ਸ਼ੁਰੂ ਦੇ ਵਿੱਚ 604-217-7770 ਇਹਨਾਂ ਦਾ ਨੰਬਰ ਹੈ ਅਤੇ ਇਹਨਾਂ ਨੂੰ ਕਾਲ ਕਰ ਲਿਓ ਸਨੀ ਜੀ ਨੂੰ ਕਾਲ ਸਨੀ ਅਤੇ ਸੇਵ ਮਨੀ ਜੀ ਪੁਨੀਤ ਜੀ ਅਤੇ ਹੁਣ ਜਿਹੜਾ ਆਪਾਂ ਆਪਣੇ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਵਾਸਤੇ ਫਿਰ ਅਸੀਂ ਕੀ ਤੋਹਫਾ ਪੇਸ਼ ਕਰ ਰਹੇ ਹਾਂ ਵੀ ਸਾਨੂੰ ਦੱਸੋ ਜਰਾ ਡਿਟੇਲ ਦੇ ਵਿੱਚ
5: जी जगदीप जी, जिवें मैं तुहानू दस रहा सी पहले भी कि सनी जी बहुत ही खुश ने, काफ़ी उन्होंने कॉलां आ रही ने, लोग काफ़ी प्लैन पुछ रहे ने, उन्होंने कोल फोन की स्कीम पुछ रहे ने, और एक वधिया गल है वो तो रही है कि जिन्हों को भी टुटे वुटे फोन ने वह भी हूँ फोन करके पुछ रहे ने कि हो सकता है या सानू होर कुछ मिल सकता है, जिवें साढ़े कोई एक्सट्रा कुछ ना लगीए, तो जिन्हें भी वेस्ट है जे इनू कहें ने वेस्ट, आई टी वेस्ट कहेंगे राइट, जिहड़ा कि नुकसानदायक है, तो लोग उन्होंने भी गलबात करके पूछ रहे हैं, तो हमने ही सानू साड़ी मैनेजमेंट का कॉल भी आया, तो असी सबनों धन्यवाद करना चाहेंगे कि उन्होंने इन्ना साड़ा समर्थन दिता, साड़ा आदर सत्कार किया कि वह इतने फोन करके पूछ रहे हैं, तो मैनेजमेंट तरफों एक छोटी जी साड़ी तरफ भेट ही कह लो जगदीप जी कि असी उन्होंने एक रिवॉर्ड कह के उन्होंने देना चाह रहे हैं कि हमने असी $50 का गिफ्ट कार्ड जे कि आप 4:40 से जगदीप जी कढ़ांगे, तो 4:30 आप एक ड्रॉ काट रहे हैं, क्योंकि जिवें आप दस रहे हैं कि इन्ने फोन आ रहे हैं, तो सिंपल है कि असी नहीं चाह रहे कि तुसी अगर नहीं आ पा रहे तो तुहानू आना इत्थे जरूरी है, चाहे तुसी इत्थे आ रहे हो चाहे तुसी फोन कॉल करके पुछ रहे हो, तुहानू करना बस है कि तुहानू सनी नू फोन करना है, सनी दा असी नंबर तुहानू दस चुके हैं, उहदा नंबर है 604-217-7777, एक बारी दोबारा मैं रिपीट कर दिया, इट्स 604-217-7777, तुसी सनी नू फोन कर सकते हो या वायरलेस कंट्री एल्डरग्रोव लोकेशन ते आ सकते हो, जिदा एड्रेस है 27130 फ्रेजर हाईवे, तुसी चाहे फोन करो चाहे इत्थे आओ, करना है कि तुसी आके अपनी इंक्वायरी लैनी है, तुसी उन्हां कोल पुछना है चाहे फोन बारे पुछो चाहे कनेक्शन बारे पुछो, खाली तुसी उन्हां कोल पुछ के लोगे तो बहुत ही वधिया है, नहीं तो अगर तुसी पुछ भी लिता तो तुसी क्वालीफाई करोगे एक ड्रॉ विच, और ड्रॉ की ये फर्ज करो कि तुसी कॉल कर रहे हो सनी नू, सनी नू कॉल करके तुसी अपनी इंक्वायरी पुछ के ते तुसी अपने नंबर ते ना नू साढ़े नंबर, साढ़ा नंबर है 7788736003, एक बारी आपा पंजाबी विच भी कह दिए नंबर नू
4: 7788736003, मैं दोबारा रिपीट कर देना जी 7788736003 ये साडा नंबर है जिथे तुसी गल करनी है, बाकी पुनीत जी तुहानू
5: इत्थे तुसी अपना नाम ते नंबर खाली सानू मैसेज या वट्सएप कर दिओ ते ओ नंबर साडा क्वालीफाई कर जाऊगा ड्रॉ विच, मैं एक बारी फिर रिपीट कर दिया, तुसी इत्थे बेशक आओ चाहे तुसी फोन ते सनी नू कॉल करियो सनी दे नंबर च, उत्थे गलबात करके तुसी अपना नाम ते नंबर सानू मैसेज करना है 7788736003, वो नंबर तुहाडा ड्रॉ विच चला जाऊगा, फिर आप 4:30 ते ड्रॉ कढ़ांगे, जिदा भी नाम निकलूगा असी ओनू ऑन एयर अनाउंस करांगे, ओनू ऑन एयर अनाउंस करके ते वो साढ़े या तो स्टेशन तो चक सकता है या वो फोन करके साढ़े कोल डिटेल लै सकता है कार्ड की।
4: 5 बजे तक असी इत्थे होवांगे, उस तो बाद असी कोशिश करांगे जिदा 5:30 तक ही आ गया तो असी सनी नू कह देंगे, बट नहीं तो फिर साढ़े उत्थे स्टेशन ते आके कोई साढ़े तो लै सकदा, पुनीत जी ਉਹਨੂੰ ਦੱਸਣਗੇ ਦੱਸ ਦੇਣਗੇ ਸਾਰਾ ਕੁਛ ਉਹਦੀ ਕੀ ਡਿਟੇਲਸ ਨੇ, ਪੁਨੀਤ ਜੀ ਉੱਥੇ ਹੋਣਗੇ ਵੀ ਮੌਕੇ 'ਤੇ, ਅਤੇ ਜੇ ਪੁਨੀਤ ਜੀ ਨਾ ਹੋਏ ਤਾਂ ਕੋਈ ਨਾ ਕੋਈ ਸਾਡੇ ਆਫਿਸ ਦਾ ਹੋਏਗਾ, ਪੁਨੀਤ ਜੀ ਉਹਨਾਂ ਨੂੰ ਜਾ ਕੇ ਦੱਸ ਦੇਣਗੇ, ਅਤੇ ਤੁਸੀਂ ਆਪਣਾ ਜਿਹੜਾ ਰਿਵਾਰਡ ਹੈ ਜਿਹੜਾ ਵੀ ਤੁਹਾਨੂੰ ਦਿੱਤਾ ਜਾਣਾ ਚੈਨਲ ਵੱਲੋਂ ਤੋਹਫਾ ਉਹ ਤੁਸੀਂ ਉੱਥੇ ਲੈ ਸਕਦੇ ਹੋ, ਅਤੇ ਸਾਰਿਆਂ ਦਾ ਧੰਨਵਾਦ ਮੈਂ ਦੁਬਾਰਾ ਕਰੂੰਗਾ ਸਾਡੇ ਲਿਸਨਰਸ ਦਾ ਜਿਨ੍ਹਾਂ ਨੇ ਕਾਲ ਕਰਕੇ ਸਾਰੀਆਂ ਇਨਕੁਆਇਰੀਆਂ ਕੀਤੀਆਂ ਨੇ, ਅਤੇ ਇਨਕੁਆਇਰੀਆਂ ਨਾ ਕਰੋ ਹੁਣ ਆ ਕੇ ਫੋਨ ਵੀ ਲਓ।
5: ਬਿਲਕੁਲ ਤੁਸੀਂ ਸਹੀ ਕਿਹਾ, ਅਤੇ ਮੈਂ ਫਿਰ ਦੁਬਾਰਾ ਇੱਕ ਵਾਰੀ ਰਿਪੀਟ ਕਰਦੇ ਹਾਂ ਕਿ ਤੁਸੀਂ ਸਨੀ ਨੂੰ ਕਾਲ ਕਰਨਾ ਹੈ, ਕਾਲ ਕਰਕੇ ਉਹਦੇ ਕੋਲ ਚੈੱਕ ਕਰਨਾ ਆਫਰਾਂ ਕੀ ਚੱਲ ਰਹੀਆਂ ਨੇ, ਅਤੇ ਉਹਦੇ ਬਾਅਦ ਤੁਸੀਂ ਸਾਨੂੰ ਆਪਣਾ ਨਾਂ ਅਤੇ ਨੰਬਰ ਮੈਸੇਜ ਕਰਨਾ ਹੈ ਸਾਡੇ ਨੰਬਰ 'ਤੇ 7788736003 'ਤੇ, ਉਹ ਨੰਬਰ ਤੁਹਾਡਾ ਨਾਂ ਡਰਾਅ ਵਿੱਚ ਚਲਾ ਜਾਊਗਾ, ਆਪਾਂ ਸਾਢੇ ਚਾਰ ਡਰਾਅ ਕੱਢਾਂਗੇ, ਜਿੱਦਾਂ ਵੀ ਨਾਂ ਆਏਗਾ ਉਸ ਨੂੰ ਆਪਾਂ ਔਨ ਏਅਰ ਅਨਾਊਂਸ ਕਰ ਦਿਆਂਗੇ, ਭਾਵੇਂ 5 ਵਜੇ ਤੱਕ ਇੱਥੇ ਆ ਕੇ ਉਹ ਆਪਣਾ ਕਾਰਡ ਚੱਕ ਸਕਦਾ ਹੈ, ਜਾਂ ਕਦੀ ਵੀ ਸਟੇਸ਼ਨ ਤੋਂ ਆ ਕੇ ਸਾਡੇ ਫਰੰਟ ਡੈਸਕ 'ਤੇ ਕਿਰਨ ਨੂੰ ਅਸੀਂ ਉੱਥੇ ਡਿਟੇਲ ਛੱਡ ਦਿਆਂਗੇ, ਉੱਥੋਂ ਉਹ ਕਲੈਕਟ ਕਰ ਸਕਦਾ ਸਾਡੇ ਆਫਿਸ ਤੋਂ।
4: ਬਿਲਕੁਲ ਜੀ, ਇਹ ਸਾਡਾ ਪ੍ਰੋਸੀਜਰ ਹੈ ਸਾਰਾ, ਜਿਵੇਂ ਜਿਵੇਂ ਤੁਸੀਂ ਜਿਹੜੀ ਪ੍ਰੋਸੈਸ ਫੋਲੋ ਕਰਨੀ ਹੈ ਪ੍ਰਕਿਰਿਆ ਇਹੀ ਹੈ, ਇਹਦੇ ਤਹਿਤ ਤੁਸੀਂ ਆਪਣਾ ਰਿਵਾਰਡ ਵੀ ਲੈ ਲਿਓ, ਅਤੇ ਜਿਵੇਂ ਤੁਹਾਨੂੰ ਪੁਨੀਤ ਜੀ ਨੇ ਸਾਰਾ ਡਿਟੇਲ ਦੇ ਵਿੱਚ ਦੱਸਤਾ ਸਮਝਾਤਾ ਤੁਸੀਂ ਉਵੇਂ ਕਰ ਸਕਦੇ ਹੋ, ਤੇ ਜਿੱਤ ਸਕਦੇ ਹੋ ਤੁਸੀਂ ਵੀ ਸਾਡੇ ਲਈ ਇੱਕ ਛੋਟਾ ਜਿਹਾ ਸਾਡਾ ਸਾਡੇ ਵੱਲੋਂ ਤੁਹਾਨੂੰ ਗਿਫਟ ਹੈ ਜਿਹੜਾ ਦੇਣਾ ਸਾਡੀ ਮੈਨੇਜਮੈਂਟ ਤੋਂ ਸਾਨੂੰ ਆਇਆ ਸੀ ਸੁਨੇਹਾ ਕਿ ਲਾ ਦਿਓ ਜਿਹੜੇ ਸਾਡੇ ਲਿਸਨਰ ਨੇ ਇੰਨੇ ਸਾਲਾਂ ਤੋਂ ਸਾਨੂੰ ਸੁਣ ਰਹੇ ਨੇ ਸਾਡੀ ਸਾਡਾ ਅਸੀਂ ਉਹਨਾਂ ਦਾ ਵੀ ਹਮੇਸ਼ਾ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਨੇ ਹਮੇਸ਼ਾ ਹੀ ਜਦੋਂ ਵੀ ਲੋੜ ਪੈਂਦੀ ਹੈ ਹਮੇਸ਼ਾ ਖੜ੍ਹੇ ਹੁੰਦੇ ਨੇ 1550 ਰੇਡੀਓ ਜਿਹੜਾ ਕਿ ਸਭ ਤੋਂ ਪੁਰਾਣਾ ਰੇਡੀਓ ਇਸ ਖਿੱਤੇ ਦਾ ਜਿਹਨੇ ਇਸ ਸਾਡੀ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਆਵਾਜ਼ ਦਿੱਤੀ ਹੈ ਜਿੱਥੇ ਕਮਿਊਨਿਟੀ ਦੀਆਂ ਗੱਲਾਂ ਹੋਈਆਂ ਜਿੱਥੇ ਸਾਡੀਆਂ ਆਪਣੀਆਂ ਗੱਲਾਂ ਹੋਈਆਂ ਸਾਡੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਗੱਲਾਂ ਹੋਈਆਂ ਉਹ ਰੇਡੀਓ ਸਟੇਸ਼ਨ ਮਾਣ ਵੀ ਹੁੰਦਾ ਕਈ ਵਾਰ ਇਸ ਧਰਤੀ ਉੱਤੇ ਇਸ ਖਿੱਤੇ ਉੱਤੇ ਜਿੱਥੇ ਕਿਸੇ ਸਮੇਂ ਸਾਡੇ ਬਜ਼ੁਰਗਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਵਾਪਸ ਜਾਓ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਸਾਰਿਆਂ ਨੇ ਕਹਾਣੀ ਸੁਣੀ ਆ ਉਹਦੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਤੇ ਉਸ ਤੋਂ ਬਾਅਦ ਇਸ ਖਿੱਤੇ ਉੱਤੇ ਆ ਕੇ ਆਪਣੇ ਰੇਡੀਓ ਸਟੇਸ਼ਨ ਹੋਣਾ 1550 ਵਰਗਾ ਰੇਡੀਓ ਸਟੇਸ਼ਨ ਚੱਲਣਾ ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਈ ਵਾਰ ਮਾਈਕ ਫੜ ਹੱਥ 'ਚ ਫੜ ਕੇ ਬੋਲਦੇ ਹਾਂ ਅਤੇ ਇਹਦੇ ਪਿੱਛੇ ਬਜ਼ੁਰਗਾਂ ਦੀ ਕਿੰਨੀ ਮਿਹਨਤ ਹੋਈ ਹੋਊਗੀ ਉਸ ਸਮੇਂ ਅਤੇ ਇਹ ਬਹੁਤ ਬਹੁਤ ਹੀ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਪ੍ਰਾਊਡ ਵਾਲੀ ਗੱਲ ਸੋ ਮੈਂ ਵਾਇਰਲੈਸ ਤੁਹਾਡਾ ਜ਼ਿਆਦਾ ਸਮਾਂ ਵੀ ਨਹੀਂ ਲਊਂਗਾ ਹੁਣ ਮੈਂ ਵਾਇਰਲੈਸ ਕੰਟਰੀ 'ਚ ਦੁਬਾਰਾ ਮੁੜ ਕੇ ਆਉਣਾ ਅਤੇ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਸ਼ਾਨਦਾਰ ਪਲਾਨ ਲੈ ਕੇ ਆਏ ਨੇ ਵਾਇਰਲੈਸ ਕੰਟਰੀ ਵਾਲੇ ਜਿਵੇਂ ਮੈਂ ਦੱਸਿਆ 604-217-77-77 ਇਹਨਾਂ ਦਾ ਨੰਬਰ ਹੈ ਤੁਸੀਂ ਇੱਥੇ ਕਾਲ ਕਰਕੇ ਆਉਣਾ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਇਹ ਡੀਲਾਂ ਦੱਸਣਗੇ ਸਾਰੀਆਂ ਕੀ ਨੇ ਅਤੇ ਨਾਲ ਹੀ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਮੈਂ 271-30 ਫਰੇਜ਼ਰ ਹਾਈਵੇ ਓਲਡਰ ਗਰੋਵ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਬਿਲਕੁਲ ਖੂੰਜੇ ਵਾਲਾ ਇਹਨਾਂ ਦਾ ਜਿਹੜਾ ਸ਼ੋਰੂਮ ਹੈ ਜਿਹੜਾ ਜਿਹੜੀ ਸ਼ੋਪ ਹੈ ਜਿੱਥੇ ਤੁਸੀਂ ਆ ਸਕਦੇ ਹੋ ਉੱਥੋਂ ਆ ਕੇ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਸਟਾਫ ਹੈ ਅਤੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਟ੍ਰੀਟਮੈਂਟ ਔਰ ਦੱਸ ਕੇ ਗਏ ਨੇ ਸਨੀ ਸਾਨੂੰ ਕਿ 9 ਵਜੇ ਤੱਕ ਇੱਥੇ ਹੋਣਗੇ ਅਸੀਂ ਤੁਹਾਡੇ ਕੋਲ ਹੋਵਾਂਗੇ 5 ਵਜੇ ਤੱਕ 1550 ਰੇਡੀਓ ਅੱਜ 5 ਵਜੇ ਤੱਕ ਲਾਈਵ ਔਨ ਲੋਕੇਸ਼ਨ 'ਤੇ ਹੋਏਗਾ ਇੱਥੇ ਇਸ ਜਗ੍ਹਾ ਦੇ ਉੱਤੇ ਪਰ ਸਨੀ ਹੋਣੀ 9 ਵਜੇ ਤੱਕ ਹੋਣਗੇ ਉਹ ਕਹਿੰਦੇ ਜੋ ਕਿ ਰਹਿ ਗਿਆ ਅੱਜ ਫੋਨ ਕਰਕੇ ਆਪਣਾ ਬੁੱਕ ਕਰਾ ਲਿਓ ਕੱਲ੍ਹ ਨੂੰ ਵੀ ਲੈ ਕੇ ਪਿੱਕ ਕਰ ਸਕਦਾ ਸੋ ਕੱਲ੍ਹ ਨੂੰ ਵੀ ਤੁਹਾਨੂੰ ਆਪਸ਼ਨ ਦੇ ਰਹੇ ਨੇ ਵੀ ਕੱਲ੍ਹ ਨੂੰ ਵੀ ਤੁਸੀਂ ਆ ਕੇ ਲੈ ਸਕਦੇ ਹੋ ਅਤੇ ਪੁਨੀਤ ਜੀ ਮੇਰੇ ਸਾਥੀ ਅੱਜ ਹੁਣ ਕੰਫਰਟੇਬਲ ਫੀਲ ਕਰ ਰਹੇ ਨੇ ਪਹਿਲਾਂ ਤਾਂ ਕਹਿੰਦੇ ਸੀ ਨਹੀਂ ਇੱਦਾਂ ਥੋੜ੍ਹਾ ਜਿਹਾ ਬੰਦੇ ਨੂੰ ਘਬਰਾਹਟ ਹੁੰਦੀ ਹੈ ਪਹਿਲੇ ਦਿਨ ਜਦੋਂ ਬੰਦਾ ਬਰਾਤ ਚੜ੍ਹਨ ਲੱਗਦਾ ਹੁੰਦਾ ਉਹਨੂੰ ਹੁੰਦਾ ਪਤਾ ਨਹੀਂ ਕੀ ਹੋਊਗਾ ਬਾਅਦ 'ਚ ਪਤਾ ਲੱਗਦਾ ਵੀ ਕੋਈ ਨਹੀਂ ਮਿੱਤਰਾ ਸਾਰੇ ਬਰਾਬਰ ਹੀ ਨੇ ਹੁਣ ਖੁਸ਼ ਨੇ ਵੀ ਕੋਈ ਗੱਲ ਨਹੀਂ ਹੁਣ ਤਾਂ ਚੜ੍ਹ ਗਏ ਹੁਣ ਤਾਂ ਘੋੜੀ ਚੜ੍ਹਾ ਲਿਆ ਉਹਨੂੰ ਸੋ ਪ੍ਰੀਤ ਜੀ ਚੜ੍ਹ ਕੇ ਫਿਰ ਘੋੜੀ ਕਿ ਨਹੀਂ
6: ਸਰ ਮੈਨੂੰ ਲੱਗਦਾ ਹੈ ਕਿ ਇਹ ਤੁਹਾਡਾ ਸਾਥ ਹੈ ਅਤੇ ਸਾਡਾ ਵਿਕਾਸ ਹੈ ਅਤੇ ਬਿਲਕੁਲ ਅਸੀਂ ਘੋੜੀ ਚੜ੍ਹ ਚੁੱਕੇ ਹਾਂ 1 ਘੰਟਾ ਰਹਿ ਗਿਆ ਤੁਸੀਂ ਵਾਇਰਲੈਸ ਕੰਟਰੀ ਆ ਸਕਦੇ ਹੋ ਜਿਵੇਂ ਆਪਾਂ ਦੱਸਿਆ ਤੁਹਾਨੂੰ ਤੁਸੀਂ ਇੱਥੇ ਕਾਲ ਵੀ ਕਰ ਸਕਦੇ ਹੋ ਕਾਲ ਕਰਕੇ ਤੁਸੀਂ ਇੱਥੇ ਡੀਲਾਂ ਅਤੇ ਆਫਰ ਬਾਰੇ ਜਾਣਕਾਰੀ ਲੈ ਸਕਦੇ ਹੋ ਆਪਣੇ ਟੁੱਟੇ ਫੁੱਟੇ ਪੁਰਾਣੇ ਗਲੇ ਗੁਲੇ ਸਾਰੇ ਫੋਨ ਇੱਥੇ ਲਾ ਕੇ ਤੁਸੀਂ ਉਹਨਾਂ ਕੋਲ ਚੱਕ ਸਕਦੇ ਹੋ ਕਿ ਕੀ ਪਤਾ ਤੁਹਾਨੂੰ ਕੋਈ ਅੱਛੀ ਆਫਰ ਹੀ ਮਿਲ ਜਾਓ ਅਤੇ ਇਹ ਸਭ ਕਰਨ ਬਾਅਦ ਤੁਸੀਂ ਸਾਡਾ $50 ਦਾ ਗੈਸ ਕਾਰਡ ਜੇ ਕਿ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ ਐਜ਼ ਅ ਟੋਕਨ ਆਫ ਥੈਂਕਸ ਕਿ ਹਮੇਸ਼ਾ ਤੁਸੀਂ ਸਾਡਾ ਸਮਰਥਨ ਦਿੱਤਾ ਹੈ ਅਤੇ ਕਰਨਾ ਇਹੀ ਹੈ ਕਿ ਪਹਿਲੇ ਤੁਸੀਂ ਸਨੀ ਨੂੰ ਕਾਲ ਕਰਕੇ ਆਪਣੀ ਆਫਰ ਅਤੇ ਹੈਂਡਸੈਟ ਬਾਰੇ ਗੱਲਬਾਤ ਕਰਕੇ ਉਹਦੇ ਬਾਅਦ ਤੁਸੀਂ ਆਪਣਾ ਨਾਂ ਅਤੇ ਨੰਬਰ ਸਾਨੂੰ ਸਾਡੇ ਨੰਬਰ 'ਤੇ ਜਿਹੜਾ ਕਿ 778-873-6003 ਅਤੇ ਨਾਂ ਅਤੇ ਨੰਬਰ ਮੈਸੇਜ ਕਰਨਾ ਖਾਲੀ ਉਹਦੇ ਬਾਅਦ ਅਸੀਂ ਉਹ ਨੰਬਰ ਨੂੰ ਡਰਾਅ 'ਚ ਪਾ ਦੇਵਾਂਗੇ ਅਤੇ 4:30 'ਤੇ ਆਪਾਂ ਡਰਾਅ ਕੱਢਾਂਗੇ ਜਿੱਦਾਂ ਵੀ ਨਾਂ ਆਇਆ ਉਹ ਆਪਾਂ ਔਨ ਏਅਰ ਅਨਾਊਂਸ ਵੀ ਕੱਢਾਂਗੇ ਔਨ ਏਅਰ ਅਨਾਊਂਸ ਕਰਨ ਬਾਅਦ ਉਹ ਤੁਸੀਂ ਜਾਂ ਤਾਂ 5 ਵਜੇ ਤੱਕ ਇੱਥੇ ਆ ਕੇ ਕਲੈਕਟ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਾਡੇ ਸਟੇਸ਼ਨ ਤੋਂ ਵੀ ਕਿਰਨ ਤੋਂ ਸਾਡੀ ਫਰੰਟ ਡੈਸਕ ਸੰਭਾਲਦੀ ਹੋ ਉੱਥੋਂ ਵੀ ਜਾ ਕੇ ਤੁਸੀਂ ਕਦੇ ਵੀ ਚੱਕ ਸਕਦੇ ਹੋ ਬਟ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਕਿ ਕੁਛ ਖਰੀਦਦਾਰੀ ਕਰਨੀ ਹੈ ਇਹ ਸਾਡੇ ਤਰਫੋਂ ਇੱਕ ਰਿਕਾਰਡ ਹੈ ਆਪਾਂ ਤੁਹਾਨੂੰ ਦੇਣਾ ਚਾਹ ਰਹੇ ਹਾਂ ਅਤੇ ਤੁਹਾਡਾ ਸਤਿਕਾਰ ਹੈ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸਾਡੇ ਨਾਲ ਰਹੇ ਤੁਹਾਡੀ ਕਾਫੀ ਸਪੋਰਟ ਸਾਨੂੰ ਮਿਲੀ ਸਨੀ ਨੂੰ ਵੀ ਕਾਫੀ ਕਾਲਾਂ ਆ ਰਹੀਆਂ ਸੀ ਅਤੇ ਸਾਨੂੰ ਲੱਗ ਗਿਆ ਕਿ ਜਦੋਂ ਲੋਕ ਇਹਨਾਂ ਕਰ ਰਹੇ ਨੇ ਅਤੇ ਐਜ਼ ਅ ਸਟੇਸ਼ਨ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਦਾ ਮਾਣ ਅਤੇ ਸਤਿਕਾਰ ਕਰੀਏ ਕੀ ਕਹਿੰਦੇ ਹੋ ਜਗਦੀਪ ਜੀ ਤੁਸੀਂ
4: ਬਿਲਕੁਲ ਜੀ ਬਿਲਕੁਲ ਮਾਣ ਸਤਿਕਾਰ ਸਾਡੇ ਵੱਲੋਂ ਪੂਰਾ ਅਤੇ ਜਿੰਨਾ ਸਾਨੂੰ ਮਾਣ ਸਤਿਕਾਰ ਦਿੰਦੇ ਆ ਸਾਡੇ ਲਿਸਨਰ ਉਹਨਾਂ ਲਈ ਤਾਂ ਹਮੇਸ਼ਾ ਹੀ ਹਾਜ਼ਰ ਹੈ ਜਦੋਂ ਵੀ ਕਦੇ ਸਮਾਂ ਆਉਂਦਾ ਹੈ ਹਮੇਸ਼ਾ ਹੀ ਹਾਜ਼ਰ ਇੱਕ ਦੂਜੇ ਲਈ ਰਹਿੰਦੇ ਹਾਂ ਅਤੇ ਸਾਰਿਆਂ ਦਾ ਧੰਨਵਾਦ ਅਤੇ ਵਾਇਰਲੈਸ ਕੰਟਰੀ ਜਿਵੇਂ ਮੈਂ ਦੱਸਿਆ ਫਿਰ ਤੋਂ ਇੱਕ ਵਾਰ ਮੈਂ ਦੱਸਦਾ 604-217-77-77 ਨੰਬਰ ਹੈ ਇੱਥੇ ਕਾਲ ਕਰ ਲਿਓ ਕਾਲ ਕਰਕੇ ਪੁੱਛਦੇ ਰਹੋ ਡੀਲਾਂ ਬੜੀਆਂ ਸ਼ਾਨਦਾਰ ਨੇ ਪ੍ਰੀਤ ਜੀ ਨੇ ਸਾਰਾ ਡਿਟੇਲ ਦੱਸਤਾ ਤੁਹਾਨੂੰ ਸਮਝਾਤਾ ਆਹ ਜਿਹੜੀ ਇੱਕ ਡੀਲ ਹੈ ਵੀ ਅਪ ਟੂ $300 ਮਤਲਬ $300 ਤੱਕ ਡਾਲਰ ਦਾ ਜਿਹੜਾ ਟ੍ਰੇਡ ਇਨ ਕ੍ਰੈਡਿਟ ਹੈ ਸੈਮਸੰਗ ਫੋਨਾਂ ਦੇ ਵਾਸਤੇ ਇਹ ਬੜੀ ਸ਼ਾਨਦਾਰ ਡੀਲ ਹੈ ਜੇ ਕਿਸੇ ਦਾ ਘਰ ਕੋਈ ਫੋਨ ਪਿਆ ਹੈ, ਤੁਹਾਨੂੰ ਲੱਗਦਾ ਵੀ ਖਰਾਬ ਹੋਇਆ ਪਿਆ, ਟੁੱਟਿਆ ਭੱਜਿਆ ਪਿਆ, ਉਹ ਜ਼ਰੂਰ ਲਿਆਓ, ਉਹ ਲਿਆ ਕੇ ਅਤੇ ਇਹਨੂੰ ਕਰਾਓ, ਬਟਾਓ ਇਹਨੂੰ, ਇਹ ਵਧੀਆ ਇਹਨਾਂ ਦੀ ਡੀਲ ਹੈ। ਅਤੇ ਕਿਉਂ ਉੱਥੇ ਪਿਆ ਵੀ ਕੀ ਕਰਦਾ ਘਰ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਇਹ ਖੁੰਝ ਸੱਟਿਆ ਪਿਆ ਹੋਣਾ ਕਿਤੇ, ਅਤੇ ਉਹਨੂੰ ਲਿਆਓ ਅਤੇ ਉਹਨੂੰ ਜ਼ਰੂਰ ਬਦਲਾਓ ਲਿਆ ਕੇ, ਅਤੇ ਬੜੀ ਵਧੀਆ ਡੀਲ ਲੱਗਦੀ ਹੁੰਦੀ ਹੈ ਮੈਨੂੰ। ਮੈਂ ਤਾਂ ਹੀ ਵਾਰ ਵਾਰ ਇਹਨੂੰ ਅਨਾਊਂਸ ਕਰ ਰਿਹਾ, ਅਤੇ ਇਹਨਾਂ ਨੇ ਬਕਾਇਦਾ ਸਾਨੂੰ ਸਪੈਸ਼ਲੀ ਦਿੱਤੀ ਹੈ ਸਨੀ ਨੇ, ਉਹ ਕਹਿੰਦਾ ਵੀ ਕਹੋ ਦੱਸੋ ਉਹਨਾਂ ਨੂੰ ਸਾਡੇ ਆਪਣੇ ਲਿਸਨਰਾਂ ਨੂੰ ਵੀ ਇਹਨੂੰ ਵੱਢੋ ਫਹਾਏ ਜਿਹੜੇ ਪੁਰਾਣੇ ਫੋਨ ਪਏ ਟੁੱਟੇ ਟੁੱਟੇ।
6: ਬਿਲਕੁਲ ਜਗਦੀਪ ਜੀ, ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੋਨ ਦੀ ਯੂਜ਼ੇਬਿਲਿਟੀ ਕਿੰਨੀ ਵੱਧ ਚੁੱਕੀ ਹੈ, ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਫੋਨ ਇੱਥੇ ਲਾ ਕੇ ਉਹਨੂੰ ਚੈੱਕ ਕਰਾਉਣਾ। ਅਗਰ ਤੁਸੀਂ ਨਹੀਂ ਵੀ ਆ ਪਾ ਰਹੇ ਤਾਂ ਤੁਸੀਂ ਸਨੀ ਨਾਲ ਗੱਲ ਕਰਕੇ ਐਟਲੀਸਟ ਆਪਣੇ ਫੋਨ ਦੀ ਫੋਟੋ ਖਿੱਚ ਕੇ ਉਹਨਾਂ ਨੂੰ ਵਟਸਐਪ ਜਾਂ ਮੈਸੇਜ 'ਤੇ ਪਾ ਸਕਦੇ ਹੋ, ਤਾਂ ਕਿ ਉਹ ਉੱਥੇ ਵੀ ਕੋਸ਼ਿਸ਼ ਕਰਾਂਗੇ ਚੈੱਕ ਕਰਕੇ ਤੁਹਾਨੂੰ ਇੱਕ ਐਸਟੀਮੇਟ ਆਈਡੀਆ ਦੇ ਦੇਣ, ਤਾਂ ਕਿ ਜਦੋਂ ਵੀ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਗੱਲਬਾਤ ਹੋ ਚੁੱਕੀ ਹੈ। ਅਤੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਹਿਲੀ ਕਾਲ ਵਿੱਚ ਇੱਥੇ ਆਉਣਾ ਹੀ ਆਉਣਾ ਫੋਨ ਚੈੱਕ ਕਰਾਉਣ।
4: ਸਹੀ ਗੱਲ ਹੈ ਜੀ, ਬਿਲਕੁਲ। ਅਤੇ ਅੱਜ ਤਾਂ ਵੈਸੇ ਦਿਨ ਵੀ ਬਹੁਤ ਸ਼ਾਨਦਾਰ ਸੀਗਾ, ਪੂਰਾ ਜਿਵੇਂ ਕਹਿੰਦੇ ਨੇ ਟਿਕਾ ਕੇ ਦਿਨ ਲੱਗਿਆ ਹੋਇਆ ਸੀ, ਧੁੱਪ ਚੜੀ ਹੋਈ ਸੀ, ਮੌਸਮ ਵੀ ਖਰਾਬ ਸੀ। 9 ਵਜੇ ਤੱਕ ਇੱਥੇ ਨੇ ਸਨੀ ਹੋਣੀ, ਖੁੱਲ੍ਹਾ ਹੁੰਦਾ ਇਹਨਾਂ ਦੀ ਸ਼ੋਪ, ਅਤੇ 9 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਆਓ, ਅਤੇ ਇਹਨਾਂ ਦੇ ਕੋਲ ਆ ਕੇ ਜਿਹੜੀਆਂ ਡੀਲਾਂ ਤੁਹਾਨੂੰ ਅਸੀਂ ਦੱਸੀਆਂ ਨੇ ਉਹਦੇ ਵਿੱਚੋਂ ਕੋਈ ਵੀ ਆਪਣੀ ਦੇਖ ਲਓ ਕਿਹੜੀ ਤੁਹਾਨੂੰ ਫਿੱਟ ਬੈਠਦੀ ਹੈ ਉਹ ਲੈ ਲਓ। ਅਤੇ ਹੁਣ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਆ ਕੇ ਫਿਰ ਕਰਦੇ ਅਗਲੀਆਂ ਗੱਲਾਂ ਬਾਤਾਂ, ਅਤੇ ਫਿਰ ਸਨੀ ਜੀ ਨੂੰ ਬੁਲਾਉਂਦੇ ਹਾਂ ਦੁਬਾਰਾ, ਤੁਹਾਡੇ ਰੂਬਰੂ ਕਰਾਉਂਦੇ ਹਾਂ, ਉਹਨਾਂ ਤੋਂ ਵੀ ਹੋਰ ਪੁੱਛਦੇ ਕੀ ਸੱਪ ਕੱਢ ਰਿਹਾ ਨਵਾਂ ਹੁਣ।
7: ਹਾਂਜੀ, ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ, ਤੁਹਾਡੇ ਆਥੋਰਾਈਜ਼ਡ ਰੋਜਰਸ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे कॉल सनी एंड सेव मनी 6043811008 वायरलेस कंट्री
1: ਪੰਜਾਬੀ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2992152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ 2 ਪਾਊਂਡ ਪਲੇਨ ਗੁੜ 2.98 ਨੂੰ ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ
2: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.
3: DJ, Chandra Rapper.

0: listening to KRPI 1550 Radio, Ferndale, Washington.
1: ਸਵਾਗਤ ਹੈ ਦੋਸਤੋ। ਹੁਣੇ ਹੁਣੇ ਬ੍ਰੇਕ 'ਤੇ ਗਏ ਸੀ, ਬੜੇ ਮੈਸੇਜ ਆਏ ਆ ਤੁਹਾਡੇ ਸਾਰਿਆਂ ਦੇ। ਇੱਕ ਛੋਟਾ ਜਿਹਾ ਤੁਹਾਨੂੰ ਜਿਵੇਂ ਦੱਸਿਆ ਇੱਕ ਟੋਕਨ ਆਫ ਲਵ ਹੀ ਹੈ ਸਾਡੇ ਮੈਨੇਜਮੈਂਟ ਵੱਲੋਂ, ਛੋਟਾ ਜਿਹਾ ਇੱਕ ਤੋਹਫਾ ਤੁਹਾਨੂੰ ਤੁਹਾਨੂੰ ਪੁਨੀਤ ਜੀ ਨੇ ਦੱਸਤਾ। ਮੈਂ ਦੁਬਾਰਾ ਇਸ ਜਿਹੜਾ ਹੁਣ ਇਸ ਹਿੱਸੇ 'ਚ ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਲੀਜੀਬਲ ਹੋ, ਫਿਰ ਤਾਂ ਕਿ ਤੁਹਾਨੂੰ ਜਿਹੜਾ ਅਵਾਰਡ ਦੇ ਦੀ 4:30 ਵਜੇ ਅਸੀਂ ਡਰੋਅ ਦੱਸ ਦਾਂਗੇ। ਜਿਹੜਾ ਵੀ ਜੇਤੂ ਹੋਊਗਾ ਉਹਦਾ ਨਾਂ ਅਸੀਂ ਔਨ ਏਅਰ ਅਨਾਊਂਸ ਕਰ ਦਾਂਗੇ, ਅਤੇ ਜੋ ਜੋ ਮੈਸੇਜ ਆਉਣਗੇ ਫਿਰ ਉਹਦੇ ਹਿਸਾਬ ਨਾਲ ਅਸੀਂ ਦੇਖ ਲਾਂਗੇ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਅਸੀਂ ਅੱਜ 1550 ਰੇਡੀਓ ਪਹੁੰਚਿਆ ਹੋਇਆ ਵਾਇਰਲੈਸ ਕੰਟਰੀ, ਮੈਂ ਅਤੇ ਮੇਰੇ ਸਾਥੀ ਪੁਨੀਤ ਜੀ ਅਸੀਂ ਆਏ ਹੋਏ ਹਾਂ। ਇੱਥੇ ਸ਼ਾਨਦਾਰ ਡੀਲਾਂ ਤੁਹਾਡੇ ਲਈ ਲੈ ਕੇ ਆਏ ਨੇ। ਮੈਂ ਬਾਕੀ ਡੀਲਾਂ ਦੱਸਣ ਤੋਂ ਪਹਿਲਾਂ ਬਾਈ ਬਾਈ ਡੀਲਾਂ ਇੱਕ ਵਾਰ ਦੁਬਾਰਾ ਦੱਸਦਾ, ਜਿਹੜੀ ਕਿ ਸਭ ਤੋਂ ਮਸ਼ਹੂਰ ਡੀਲਾਂ ਮੰਨੀਆਂ ਜਾਂਦੀਆਂ ਨੇ। ਸਮਰ ਬਲੈਕ ਫਰਾਈਡੇ ਵਾਲੀ ਡੀਲ ਲਾਈ ਇਹਨਾਂ ਨੇ ਅੱਜ ਸ਼ਾਨਦਾਰ। ਇਹਨਾਂ ਦੇ ਕੋਲ ਜਿਹੜਾ ਪਲਾਨ, 2 ਆਈਫੋਨ 17 ਏਅਰ, 200 GB ਕੈਨੇਡਾ US ਰੋਮਿੰਗ ਫਰੀ ਹੈ, ਸਿਰਫ $125 ਪਰ ਮੰਥ। ਆ ਸੈਮਸੰਗ ਦੇ ਬੜੇ ਵਧੀਆ ਫੋਨ ਆ, ਇਹਦੀ ਫੋਟੋ ਬਹੁਤ ਵਧੀਆ ਹੁੰਦੀ ਹੈ, ਅਤੇ ਬਾਕੀ ਵੀ ਇਹਦੀ ਕੋਈ ਜਿਹੜੀ ਮੈਮਰੀ ਹੁੰਦੀ ਹੈ ਅਤੇ ਕਹਿੰਦੇ ਹੈਂਗ ਨਹੀਂ ਹੁੰਦੀ, ਅੱਜ ਕੱਲ੍ਹ ਬੜੇ ਵਧੀਆ ਟੈਕਨੋਲੋਜੀ ਦੇ ਆਏ ਨੇ। 200 GB ਡੇਟਾ ਕੈਨੇਡਾ US ਰੋਮਿੰਗ ਫਰੀ ਹੈ, 2 ਸੈਮਸੰਗ S26 ਬਹੁਤ ਲੇਟੈਸਟ ਫੋਨ ਹੈ ਇਹਦਾ, $107 ਪਰ ਮੰਥ ਫੁੱਲ ਬੰਡਲ ਡੀਲ ਹੈ। 2 ਸੈਮਸੰਗ S26 ਅਲਟਰਾ, 200 GB ਕੈਨੇਡਾ ਅਤੇ US ਰੋਮਿੰਗ, ਸਿਰਫ $130 ਪਰ ਮੰਥ, ਕੰਪਲੀਟ ਪੈਕੇਜ ਹੈ, ਅਤੇ ਅਨਲਿਮਿਟਡ ਟਾਕ ਟਾਈਮ ਅਤੇ ਟੈਕਸਟ ਜਿਹੜੇ ਮੈਸੇਜ ਨੇ ਉਹਨਾਂ ਦਾ ਪਲਾਨ $20 ਤੁਹਾਨੂੰ ਮਿਲ ਜਾਣਾ। ਇਹ ਇਹਨਾਂ ਦੀ ਬਾਈ ਬਾਈ ਡੀਲ ਹੈ, ਬਾਈ ਬਾਈ ਡੀਲ ਦਾ ਫਾਇਦਾ ਲੈ ਸਕਦੇ ਹੋ ਤੁਸੀਂ। ਕਰਨਾ ਕੀ ਹੈ, ਵਾਇਰਲੈਸ ਕੰਟਰੀ ਆਉਣਾ, ਵਾਇਰਲੈਸ ਕੰਟਰੀ ਆ ਕੇ ਮਿਲੋ ਸਨੀ ਜੀ ਨੂੰ। ਸਨੀ ਕਹਿੰਦਾ ਕਾਲ ਸਨੀ ਸੇਵ ਮਨੀ, ਇਹਦਾ ਸਲੋਗਨ ਹੈ, ਇਹਨੂੰ ਕਾਲ ਕਰ ਲਓ, ਤੁਹਾਡੇ ਕਈ ਪੈਸੇ ਬਚਾ ਰਹੇ ਨੇ, ਚੰਗੇ ਪੈਸੇ ਬਚਾ ਰਹੇ ਨੇ, ਕਈ ਤਾਂ ਨਹੀਂ ਚੰਗੇ ਪੈਸੇ ਬਚਾ ਰਹੇ ਨੇ ਤੁਹਾਡੇ। ਇਹ ਡੀਲਾਂ ਬੜੀਆਂ ਸਸਤੀਆਂ ਨੇ। ਖੈਰ ਡੀਲਾਂ ਦੀ ਗੱਲਬਾਤ ਵੀ ਕਰਦੇ ਰਹਾਂਗੇ ਅਸੀਂ 1550 ਸੁਣਨ ਵਾਲਿਆਂ ਨੂੰ। ਪਹਿਲਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਰਿਸਪੋਂਸ ਦਿੱਤਾ ਅੱਜ, ਦੱਸਿਆ ਸਨੀ ਨੇ ਸਾਨੂੰ ਆ ਕੇ, ਕਹਿੰਦੇ ਵੀ ਸਾਨੂੰ ਕਾਲਾਂ ਦੀ ਲੜੀ ਟੁੱਟ ਨਹੀਂ ਰਹੀ ਹੈ, ਝੜੀ ਲੱਗੀ ਹੋਈ ਹੈ, ਕਾਲ ਕਰ ਕਰਕੇ ਪੁੱਛ ਰਹੇ ਨੇ ਡੀਲਾਂ ਬਾਰੇ, ਅਤੇ ਜਿਹੜੇ ਆ ਸਕਦੇ ਨੇ ਆ ਕੇ ਵੀ ਜਾਇਓ, ਅਤੇ ਜੋ ਕਿ ਮਿਲਣਾ ਚਾਹੁੰਦਾ ਦੋਸਤ ਮਿੱਤਰ ਸੱਜਣ ਆ ਕੇ ਮਿਲ ਸਕਦਾ। ਅਸੀਂ 5 ਵਜੇ ਤੱਕ ਇੱਥੇ ਹਾਂ, ਪਰ 9 ਵਜੇ ਤੱਕ ਸਟੋਰ ਖੁੱਲ੍ਹਾ, ਸਟੋਰ 9 ਵਜੇ ਤੱਕ ਖੁੱਲ੍ਹਾ ਹੋਊਗਾ, ਅਤੇ ਇਹ ਤੁਹਾਨੂੰ 9 ਵਜੇ ਤੱਕ ਅਟੈਂਡ ਕਰਨਗੇ। ਜੇ ਤੁਸੀਂ ਕੋਈ ਅੱਜ ਡੀਲ ਲੈਣੀ ਹੈ ਬੁੱਕ ਕਰਾ ਦਿਓ ਫੋਨ ਕਰਕੇ, ਅਤੇ ਕੱਲ੍ਹ ਆ ਕੇ ਲੈ ਸਕਦੇ ਹੋ, ਕੱਲ੍ਹ ਆ ਕੇ ਤੁਸੀਂ ਆਪਣਾ ਜਿਹੜਾ ਕੁਲੈਕਟ ਕਰ ਸਕਦੇ ਹੋ ਸਾਰਾ ਕੁਛ। ਪੁਨੀਤ ਜੀ ਮੇਰੇ ਨਾਲ ਨੇ, ਪੁਨੀਤ ਜੀ ਅੱਜ ਬੜਾ ਅਲੱਗ ਵਿਲੱਖਣ ਐਕਸਪੀਰੀਅੰਸ ਅੱਜ ਉਹਨਾਂ ਦਾ, ਅਲੱਗ ਐਕਸਪੀਰੀਅੰਸ ਕਹਿੰਦੇ ਤਾਂ ਕਰਕੇ ਮੈਂ ਕਹਿੰਦੇ ਸਪੀਕਰ 'ਤੇ ਨਹੀਂ ਮਾਈਕ 'ਤੇ ਬੋਲਿਆ ਨਹੀਂ ਇੰਨਾ ਲੰਬਾ, ਅੱਜ ਫਿਰ ਮੈਂ ਬੁਲਾ ਲਿਆ ਉਹਨਾਂ ਨੂੰ। ਪੁਨੀਤ ਜੀ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ, ਫਿਰ ਜੋ ਇੱਕ ਪੱਕਾ ਹੀ ਹੁੰਦਾ ਨਾ ਸਵਾਲ ਵੀ, ਕੈਸਾ ਮਹਿਸੂਸ ਕਰ ਰਹੇ
2: ਹੈ? ਸਵਾਲ ਦਾ ਜਵਾਬ ਇੱਕ ਹੀ ਰਹੇਗਾ ਕਿ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ, ਅਤੇ ਇਹਦਾ ਸ਼੍ਰੇਅ ਸਾਰਾ ਜਗਦੀਪ ਜੀ ਨੂੰ ਜਾਂਦਾ, ਜੋ ਕਿ ਬਹੁਤ ਹੀ ਸੁਲਝੇ ਹੋਏ ਅਤੇ ਬਹੁਤ ਹੀ ਐਕਸਪੀਰੀਅੰਸਡ ਐਂਕਰ ਨੇ, ਸਾਰੇ ਸੈਕਟਰ ਨੂੰ ਕਵਰ ਕਰ ਚੁੱਕੇ ਨੇ, ਅਤੇ ਇਹਨਾਂ ਦੀ ਐਕਸਪਰਟੀਜ਼ ਹਮੇਸ਼ਾ ਇਮੀਗ੍ਰੇਸ਼ਨ ਅਤੇ ਕ੍ਰਿਮੀਨਲ ਚਾਰਜਸ ਅਤੇ ਕ੍ਰਿਮੀਨਲ ਓਫੈਂਸ ਨੂੰ ਲੈ ਕੇ ਰਹੀ ਹੈ, ਅਤੇ ਮੈਨੂੰ ਲੱਗਦਾ ਹੈ ਬਹੁਤ ਹੀ ਦੋਨੋਂ ਹੀ ਬੜੇ ਸੈਂਸਿਟਿਵ ਮੁੱਦੇ ਨੇ, ਜਿੰਨੇ ਵੀ ਸਟੂਡੈਂਟ ਸਾਡੇ ਨਿਆਣੇ ਇੱਥੇ ਨੇ, ਇਮੀਗ੍ਰੇਸ਼ਨ ਬਹੁਤ ਹੀ ਵੱਡਾ ਮੁੱਦਾ ਹੈ, ਤਾਂ ਆਈ ਥਿੰਕ ਜਿੰਨੀ ਡਿਟੇਲ ਵਿੱਚ ਹੈ, ਅਤੇ ਮਨਦੀਪ ਜੀ ਆਪਣੇ ਦੁਪਹਿਰੀ ਸ਼ੋਅ ਵਿੱਚ ਵੀ ਸ਼ੇਰੇ ਪੰਜਾਬ 'ਤੇ ਵੀ ਜਾ ਕੇ ਕਰਦੇ ਨੇ, ਕਾਫੀ ਲੋਕ ਰੀਚ ਆਊਟ ਕਰਦੇ ਨੇ ਇਹਨਾਂ ਨੂੰ, ਅਤੇ ਉਹਨਾਂ ਨੂੰ ਵੀ ਬਿਨਾਂ ਕਿਸੇ ਚਾਰਜਿਸ 'ਤੇ ਜਾਂ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੈਲਪ ਕਰਦੇ ਨੇ, ਅਤੇ ਕ੍ਰਿਮੀਨਲ 'ਤੇ ਬਹੁਤ ਹੀ ਵੱਡਾ ਚੈਪਟਰ ਹੈ ਮੈਨੂੰ ਲੱਗਦਾ, ਅਤੇ ਜਗਦੀਪ ਜੀ ਦੀ ਨੌਲੇਜ ਇੰਨੀ ਹੈ ਮੈਨੂੰ ਲੱਗਦਾ ਹੈ ਉਹ ਚੈਪਟਰ ਤੋਂ ਵੀ ਵੱਧ ਕੇ ਹੈ, ਅਤੇ ਉਹਨਾਂ ਦਾ ਐਕਸਪੀਰੀਅੰਸ ਡੈਫੀਨੇਟਲੀ ਮੈਨੂੰ ਮਿਲਿਆ ਹੈ, ਆਪਾਂ ਗੱਲਾਂ ਬਾਤਾਂ ਕਰਦੇ ਨੇ ਸਟੂਡੀਓ ਵਿੱਚ ਵੀ, ਅਤੇ ਉਹਨਾਂ ਦਾ ਹੀ ਸ਼੍ਰੇਅ ਅਤੇ ਉਹਨਾਂ ਦੀ ਹੀ ਸਪੋਰਟ ਹੈ ਜੀ ਮੈਨੂੰ ਲੱਗਦਾ, ਆਪਾਂ ਇੱਥੇ ਬਹਿ ਕੇ ਅੱਜ ਫਸਟ ਟਾਈਮ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ ਵਾਇਰਲੈਸ ਕੰਟਰੀ 'ਚ, ਅਤੇ ਤੁਹਾਨੂੰ ਡੀਲਾਂ ਦੱਸ ਰਹੇ ਹਾਂ ਜਿਹੜੀ ਕਿ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ। ਤੁਸੀਂ ਸਨੀ ਨੂੰ ਕਾਲ ਕਰ ਸਕਦੇ ਹੋ, ਅਤੇ ਸਨੀ ਨਾਲ ਗੱਲ ਕਰਕੇ ਤੁਸੀਂ ਆਪਣਾ ਨਾਂ ਅਤੇ ਨੰਬਰ ਸਾਨੂੰ ਜ਼ਰੂਰ ਮੈਸੇਜ ਕਰਿਓ ਸਾਡੇ ਨੰਬਰ 'ਤੇ 7788736003 'ਤੇ, ਤਾਂ ਕਿ ਜਿਹੜਾ ਅਸੀਂ $50 ਦਾ ਗੈਸ ਕਾਰਡ 4:30 ਵਜੇ ਕੱਢਾਂਗੇ ਅਤੇ ਨਾਂ ਵੀ ਅਨਾਊਂਸ ਕਰਾਂਗੇ, ਅਤੇ ਸਾਨੂੰ ਕਾਫੀ ਮੈਸੇਜ ਹੁਣ ਤੱਕ ਆ ਚੁੱਕੇ ਨੇ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਉਹਨਾਂ ਨੂੰ ਨੋਟ ਕਰ ਲਿੱਤਾ, ਅਤੇ ਬਾਕੀ ਜਿਹਨੇ ਹੋਰ ਵੀ ਕਰਨਾ ਚਾਹ ਰਹੇ ਨੇ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਆਪਣਾ ਕਾਲ ਨਹੀਂ ਸਾਨੂੰ ਮੈਸੇਜ ਕਰਕੇ ਆਪਣਾ ਨਾਂ ਅਤੇ ਨੰਬਰ ਜ਼ਰੂਰ ਕਰੇ। ਬਾਕੀ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇੱਥੇ ਕਾਫੀ ਸਾਰੇ ਫੋਨ ਨੇ ਅਤੇ ਉਹਨਾਂ 'ਚ ਫਰੀ ਡੀਲਾਂ ਨੇ, ਜਿਵੇਂ ਆਈਫੋਨ 17 Air, ਜੇ ਕਿ ਉਹ ਕਹਿ ਰਹੇ ਨੇ ਬਿਲਕੁਲ 0 ਡਾਲਰ 'ਤੇ ਦੇ ਰਹੇ ਨੇ। ਇਹਦੇ 'ਚ ਇੱਕ ਚੀਜ਼ ਜ਼ਰੂਰ ਤੁਸੀਂ ਯਾਦ ਰੱਖਣਾ ਕਿ ਜਿੰਨੀ ਵੀ ਨਈ ਟੈਕਨੋਲੋਜੀ ਆਉਂਦੀ ਹੈ ਉਹ ਨਵਾਂ ਕੁਛ ਨਾ ਕੁਛ ਫੀਚਰ ਲੈ ਕੇ ਆਉਂਦੀ ਹੈ। ਜਿਵੇਂ ਤੁਹਾਡਾ ਆਈਫੋਨ 17 Air ਹੈ, ਇਹਦੇ ਬਾਰੇ 'ਚ ਕਿਹਾ ਗਿਆ ਕਿ ਇਹ ਬਹੁਤ ਹੀ ਅਲਟਰਾ ਥਿਨ ਅਤੇ ਲਾਈਟ ਵੇਟ ਹੈ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੋ ਚੁੱਕੀ ਹੈ ਫੋਨਾਂ ਵਿੱਚ ਕਿ ਅੱਜ ਕੱਲ੍ਹ ਲੋਕਾਂ ਨੂੰ ਫੋਨ ਪਸੰਦ ਆਉਣੇ, ਬਟ ਉਹਨਾਂ ਦਾ ਵੇਟ ਇੰਨਾ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਨਹੀਂ ਨਹੀਂ ਆਪਾਂ ਇਹਨੂੰ ਨਹੀਂ ਚੱਕ ਸਕਦੇ ਕਿਉਂਕਿ ਬਹੁਤ ਹੀ ਹੈਵੀ ਵੇਟ ਹੈ। ਅਤੇ ਜਦੋਂ ਵੀ ਆਪਾਂ ਲੈ ਕੇ ਚੱਲਦੇ ਹਾਂ ਐਟ ਟਾਈਮਸ ਲੱਗਦਾ ਹੈ ਕਿ ਬਹੁਤ ਹੀ ਭਾਰੀ ਵੇਟ ਚੱਲ ਰਿਹਾ ਸਾਡੇ ਨਾਲ। ਅਤੇ ਇਹਦੇ ਵਿੱਚ ਇਹ ਫੀਚਰ ਬਹੁਤ ਵਧੀਆ ਹੈ ਕਿ ਬਹੁਤ ਹੀ ਥਿਨ ਅਤੇ ਲਾਈਟ ਵੇਟ ਹੈ। ਦੂਜਾ ਇਹਦੀ ਡਿਸਪਲੇ ਬੜੀ ਸਮੂਥ ਹੈ, ਤੁਹਾਨੂੰ 6.5 ਇੰਚ ਸੁਪਰ ਰੈਟੀਨਾ XDR OLED ਸਕਰੀਨ। ਆਈ ਥਿੰਕ ਇਟਸ ਅ ਨਿਊ ਟੈਕਨੋਲੋਜੀ, ਸਮੂਥ ਡਿਸਪਲੇ ਹੈ। ਅਤੇ ਅੱਜ ਕੱਲ੍ਹ ਜਿਵੇਂ ਫੁੱਟਬਾਲ ਦਾ ਫੀਫਾ ਮੈਚ ਚੱਲ ਰਿਹਾ ਹੈ, ਅਤੇ ਅਗਰ ਤੁਸੀਂ ਨਹੀਂ ਵੀ ਜਾ ਰਹੇ ਤਾਂ ਮੈਨੂੰ ਲੱਗਦਾ ਫੋਨ ਉੱਤੇ ਵੀ ਤੁਹਾਨੂੰ ਬੜੀ ਕਲੀਅਰ ਅਤੇ ਵਾਈਡ ਸਕਰੀਨ, ਅਤੇ ਤੁਸੀਂ ਫੁੱਟਬਾਲ ਮੈਚ ਨੂੰ ਇੰਜੋਏ ਕਰ ਸਕਦੇ ਹੋ। ਪਲੱਸ ਹੋਰ ਵੀ ਇਹਦੇ ਉੱਤੇ ਕਾਫੀ ਕੁਛ ਫੀਚਰਸ ਨੇ ਜੇ ਕਿ ਤੁਸੀਂ ਖੁਦ ਵੀ ਜਾ ਕੇ ਇਹਨੂੰ ਚੈੱਕ ਕਰ ਸਕਦੇ ਹੋ। ਅਤੇ ਮੈਨੂੰ ਲੱਗਦਾ ਹੈ ਕਿ ਇਹ ਖਾਲੀ ਇੱਕ ਫੋਨ ਹੀ ਨਹੀਂ ਹੈ, ਜਾਂ ਇੱਕ ਨਈ ਅਪਗ੍ਰੇਡੇਸ਼ਨ ਨਹੀਂ ਹੈ, ਮਾਡਲ ਨਹੀਂ ਹੈ, ਜਾਂ ਇੱਕ ਇਹ ਪ੍ਰਾਈਸ ਟੈਗ ਨਹੀਂ ਹੈ। ਇਹਦੇ 'ਚ ਕਾਫੀ ਹੋਰ ਵੀ ਖਾਸ ਚੀਜ਼ਾਂ ਨੇ ਜਿਹੜੀ ਜਦ ਤੁਸੀਂ ਮਨਨ ਕਰੋਗੇ, ਤੁਸੀਂ ਆਪਣੇ ਫੋਨ ਨੂੰ ਚੱਕ ਕੇ ਵੇਖੋਗੇ ਤਾਂ ਤੁਹਾਨੂੰ ਜ਼ਰੂਰ 1% ਲੱਗੇਗਾ ਕਿ ਨਹੀਂ ਤੁਹਾਨੂੰ ਇਹ ਚੈੱਕ ਕਰਨਾ ਚਾਹੀਦਾ। ਅਤੇ ਤੁਹਾਡਾ ਹੋ ਸਕਦਾ ਕਿ ਤੁਸੀਂ ਕਹੋ ਕਿ ਮੈਂ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਲਾਂ।
1: ਬਿਲਕੁਲ, ਜਿਵੇਂ ਤੁਸੀਂ ਨਾ ਬਾਰ ਬਾਰ ਗੱਲ ਕਰ ਰਹੇ ਹੋ ਪ੍ਰੀਜੀ, ਇਹ ਜਿਹੜੀ ਫੋਨ ਆ ਨਾ ਸਾਡੇ ਜ਼ਿੰਦਗੀ ਦਾ ਇੱਕ ਅਨਿੱਖੜ ਮੰਗ, ਜਿਹਨੂੰ ਅਸੀਂ ਕਹਿੰਦੇ ਨਾ ਇਨਸੈਪਰੇਬਲ ਪਾਰਟ ਅੰਗਰੇਜ਼ੀ 'ਚ, ਅਤੇ ਪੰਜਾਬੀ 'ਚ ਅਸੀਂ ਕਹਿੰਦੇ ਅਨਿੱਖੜ ਮੰਗ, ਸਾਡੇ ਤੋਂ ਦੂਰ ਨਹੀਂ ਹੋ ਸਕਦਾ। ਮੈਂ ਕਿਤੇ ਸਟੱਡੀ ਪੜ੍ਹ ਰਿਹਾ ਸੀ, ਮੈਂ ਪੜ੍ਹ ਰਿਹਾ ਸੀ ਵੀ ਇੱਕ ਦਿਨ ਦੇ ਵਿੱਚ ਆਪਾਂ ਕਿੰਨੀ ਵਾਰ ਫੋਨ ਦੇਖਦੇ ਹਾਂ ਇੱਕ ਐਵਰੇਜ ਬੰਦਾ, ਉਹ ਕਹਿੰਦਾ 96 ਤੋਂ ਲੈ ਕੇ 352 ਵਾਰ ਅਸੀਂ ਆਪਣਾ ਫੋਨ ਚੈੱਕ ਕਰਦੇ ਹਾਂ ਇੱਕ ਦਿਨ 'ਚ, 96 ਤੋਂ ਲੈ ਕੇ 100-352 ਵਾਰ ਬਾਰ ਬਾਰ ਫੋਨ ਚੱਕ ਕੇ। ਔਰ ਜਿਹੜਾ ਤਾਂ ਬ੍ਰੇਕਡਾਊਨ ਪੀਰੀਅਡ ਹੁੰਦਾ ਨਾ, ਟਾਈਮ ਹੁੰਦਾ ਵੀ ਕਿੰਨੇ ਮਿੰਟ ਬਾਅਦ ਆਪਾਂ 2-3 ਮਿੰਟ ਦੇ ਵਿੱਚ। ਸੋ ਇਹ ਸਾਡੀ ਫੋਨ ਦੇ ਨਾਲ ਲਗਾਵ ਹੋ ਗਿਆ ਸਾਡਾ। ਸੋ ਫੋਨ ਜਿਵੇਂ ਹੁਣ ਤੁਸੀਂ ਵੇਟ ਘੱਟ ਹੋਵੇ, ਫੀਚਰ ਜ਼ਿਆਦਾ ਹੋਣ, ਤਾਂ ਮੈਨੂੰ ਲੱਗਦਾ ਫਿਰ ਇਹ 96-352 ਡਬਲ ਹੋ ਜਾਣਾ, 700 ਹੋ ਜਾਣਾ ਇਹ। ਇੰਨਾ ਫੋਨ ਵੈਸੇ ਕਹਿੰਦੇ ਵਰਤਣਾ ਵੀ ਚੰਗਾ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਫੋਨ ਤੋਂ ਬਿਨਾਂ ਸਰਦਾ ਵੀ ਨਹੀਂ ਹੈਗਾ ਅੱਜ ਕੱਲ੍ਹ, ਇਹ ਵੀ ਗੱਲ ਆ ਨਾਲ। ਸੋ ਜਿਵੇਂ ਜਿਵੇਂ ਸਮਾਂ ਸਮਾਂ ਬਦਲ ਗਿਆ, ਜਿਵੇਂ ਜਿਵੇਂ ਟੈਕਨੋਲੋਜੀ ਨਵੀਂ ਆ ਗਈ, ਪਹਿਲਾਂ ਕੋਈ ਸਮਾਂ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਦੱਸਿਆ ਸੀ ਫੋਨ ਡਿੱਗ ਜਾਂਦਾ ਸੀਗਾ, ਹੁਣ ਤਾਂ ਅੱਜ ਕੱਲ੍ਹ ਵਾਟਰ ਪਰੂਫ ਜੇ। ਅੱਛਾ ਪਹਿਲਾਂ ਫੋਨ ਵੀ ਬੜੇ ਢੀਠ ਹੁੰਦੇ ਸੀਗੇ, ਉਹ ਗਿਰ ਵੀ ਗਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਉਹਨਾਂ ਨੂੰ, ਇਕੱਠਾ ਜਿਹਾ ਕਰਦੇ ਸੀਗੇ ਚੱਕ ਕੇ ਫਿਰ ਚੱਲ ਪੈਂਦੇ ਸੀਗੇ ਉਹ। ਮੈਨੂੰ ਯਾਦ ਆ ਮੇਰੇ ਤੋਂ ਇੱਕ ਵਾਰ ਫੋਨ ਪਾਣੀ ਜਿਹਾ 'ਚ ਗਿਰ ਗਿਆ, ਲੱਗਿਆ ਤਾਂ ਨਹੀਂ ਜ਼ਿਆਦਾ ਪਾਣੀ ਉੱਪਰ ਉੱਪਰੋਂ ਚੱਕਿਆ, ਉਹਦੇ ਮਾਰਿਆ ਜਾ ਕੇ ਡਰਾਇਰ ਜਿਹਾ ਸੁਕਾਇਆ, ਫਿਰ ਚੱਲ ਪਿਆ ਉਹ ਤੋਂ ਬਾਅਦ ਵੀ ਸਾਲ ਕੱਢ ਗਿਆ ਉਹ। ਘੱਸ ਜਾਂਦੇ ਸੀ ਫੋਨ, ਬਟਨ ਘੱਸ ਜਾਂਦੇ ਸੀ ਉਹਦੇ, ਕੀਪੈਡ ਨੰਬਰ ਨਹੀਂ ਦਿੰਦੇ, ਪਰ ਇੰਨੇ ਯਾਦ ਹੁੰਦੇ ਸੀ ਉੱਥੇ ਦੱਬਦੇ ਹੁੰਦੇ ਸੀ ਜਾ ਕੇ, ਫਿਰ ਉਹ ਜਿਹੜੀ ਸੱਪ ਵਾਲੀ ਗੇਮ ਖੇਡਣੀ ਹੁੰਦੀ ਸੀ। ਖੇਡੀ ਗਿਆ ਸੱਪ ਵਾਲੀ ਗੇਮ?
2: ਨਹੀਂ ਨਹੀਂ ਮੈਨੂੰ ਲੱਗਦਾ ਅੱਜ ਵੀ ਆਪਾਂ ਜਦੋਂ ਵੀ ਗੇਮ ਦੀ ਯਾਦ ਆਉਂਦੀ ਹੈ ਨਾ, ਤੇ ਸੱਪ ਸੀੜੀ ਆਉਂਦੀ ਹੈ ਤੇ ਲੂਡੋ ਆਉਂਦੀ ਹੈ। ਇੱਕ ਸੱਪ ਹੁੰਦਾ ਹੈ ਜਿਵੇਂ ਕਿ ਉਹ ਖਾਂਦਾ ਖਾਂਦਾ ਖਾਂਦਾ ਖਾਂਦਾ ਉਹ ਬਕਸਿਆਂ ਨੂੰ ਉੱਤੇ ਪਹੁੰਚ ਜਾਂਦਾ, ਤੇ ਇਹ ਬਚਪਨ ਦੀ ਗੇਮਾਂ ਰਹੀਆਂ ਨੇ, ਔਰ ਸਾਡੇ ਉਹ ਲੱਟੂ ਤੇ ਕੰਚੇ ਛੱਡ ਕੇ ਤੇ ਆਪਾਂ ਫੋਨਾਂ 'ਚ ਸੱਪਾਂ 'ਚ ਆ ਗਏ ਨੇ। ਅਤੇ ਤੁਸੀਂ ਜਿਹੜੀ ਇੱਕ ਗੱਲ ਬੜੀ ਵਧੀਆ ਕੀਤੀ ਕਿ ਪਹਿਲੇ ਬੜੇ ਭਾਰੀ ਫੋਨ ਹੁੰਦੇ ਸੀ, ਅਤੇ ਹੁਣੀ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਤੇ ਮੈਂ ਜਾ ਕੇ ਉਹ ਸਰਚ ਕਰ ਰਿਹਾ ਸੀ, ਅਤੇ ਪਹਿਲਾ ਜਿਹੜਾ ਫੋਨ ਆਇਆ ਸੀ ਜਗਦੀਪ ਜੀ ਉਹ 2.2 ਪਾਊਂਡ ਦਾ ਸੀ। ਤੁਸੀਂ ਮੰਨੋਗੇ ਇੰਨਾ ਇੰਨਾ ਭਾਰੀ ਫੋਨ?
1: ਬਲੇ ਨਾ, ਮੈਂ ਨਹੀਂ ਮੰਨ ਸਕਦਾ, ਹੁਣ ਤਾਂ ਗ੍ਰਾਮਾਂ ਦੇ ਵਿੱਚ ਨੇ,
2: ਹੁਣ ਤਾਂ ਗ੍ਰਾਮਾਂ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇਟ ਇਜ਼ ਦ ਲਾਈਟੈਸਟ ਫੋਨ, ਤੁਸੀਂ ਏਅਰ ਮੀਨਸ ਪੇਪਰ ਫੋਨ ਹੈ ਕਿ ਤੁਸੀਂ ਕਿੱਥੇ ਵੀ ਲੈ ਲਓ। ਦੂਜਾ ਕੀ ਹੁੰਦਾ ਸੀ ਕਿ ਪਹਿਲੇ ਫੋਨਾਂ ਵਿੱਚ ਖਾਲੀ ਤੁਹਾਨੂੰ ਮੈਸੇਜ ਫੈਸਿਲਿਟੀ ਜ਼ਿਆਦਾ ਹੁੰਦੀ ਸੀ ਅਤੇ ਕਾਲਿੰਗ ਬੜੀ ਲਿਮਿਟਿਡ ਹੁੰਦੀ ਸੀ, ਹੁਣ ਕੀ ਹੈ ਜਿੰਨੇ ਮਰਜ਼ੀ ਮੈਸੇਜ ਕਰੋ, ਜਿੰਨੀ ਮਰਜ਼ੀ ਕਾਲਾਂ ਕਰੋ, ਜਿਵੇਂ ਕਹਿੰਦੇ ਨੇ ਤੁਸੀਂ ਪਲਾਨ ਲਓ, ਤੁਹਾਡੇ ਪਲਾਨ ਵਿੱਚ ਵੀ ਅਨਲਿਮਿਟਿਡ ਕਾਲਿੰਗ ਹੈ, ਤੁਸੀਂ ਚਾਹੇ ਕੈਨੇਡਾ ਹੋ ਚਾਹੇ US ਹੋ, ਬਟ ਤੁਸੀਂ ਉਹ ਪਲਾਨ ਵਿੱਚ ਅਗਰ ਕੁਆਲੀਫਾਈ ਕਰ ਰਹੇ ਹੋ ਤਾਂ ਤੁਹਾਨੂੰ ਅਨਲਿਮਿਟਿਡ ਕਾਲਿੰਗ ਤੁਹਾਨੂੰ ਸੋਚਣ ਦੀ ਲੋੜ ਨਹੀਂ। ਤਾਂ ਅੱਜ ਵੀ ਜਦੋਂ ਤੁਸੀਂ ਇੰਟਰਨੈਟ ਲੈਣ ਜਾਂਦੇ ਹੋ ਤਾਂ ਤੁਹਾਨੂੰ ਪਤਾ ਕਿੰਨਾ ਕੋਸਟਲੀ ਹੈ।
1: ਕੋਸਟਲੀ ਬਿਲਕੁਲ ਜੀ, ਮੈਂ ਇੱਥੇ ਆ ਕੇ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਮਹਿੰਗਾ ਲੱਗਦਾ ਹੁੰਦਾ, ਉੱਥੇ ਤਾਂ ਖੈਰ ਇੰਨਾ ਮਹਿੰਗਾ ਨਹੀਂ ਸਾਡਾ, ਪਰ ਗੱਲ ਇਹ ਆ ਵੀ ਜੇ ਕੋਈ ਚੰਗੀ ਡੀਲ ਲੱਗੀ ਹੋਵੇ ਅਤੇ ਚੰਗਾ ਫੋਨ ਨਾਲ ਮਿਲ ਰਿਹਾ, ਵਧੀਆ ਹੈ ਕਲਾਸ ਜਿਵੇਂ ਦੱਸਿਆ, ਫੀਚਰਾਂ ਦੱਸ ਰਹੇ ਨੇ ਮੈਨੂੰ ਬੈਠ ਕੇ ਨਾਲ ਪੁਨੀਤ ਜੀ, ਕਰ ਮੈਂ ਤਾਂ ਬਹੁਤ ਟੈਕਸ ਹੈ ਵੀ ਨਹੀਂ ਹੈਗਾ ਫੋਨਾਂ ਫਾਨਾਂ ਦੇ ਮਾਮਲੇ 'ਚ, ਮੈਂ ਤਾਂ ਬਹੁਤ ਹੀ ਬੇਸਿਕ ਜਿਹਾ ਫੋਨ ਰੱਖਦਾ ਉਹਨਾਂ ਵੀ ਜਿੰਨਾ ਕੁ ਸਮਝ ਆਵੇ ਉਹਨਾਂ ਕੀ। ਹਾਲਾਂਕਿ ਪੁਨੀਤ ਜੀ ਮੈਂ ਆਪਣਾ ਅੱਧਾ ਕਰੀਅਰ ਦਾ ਕੰਮ ਫੋਨ ਦੇ ਉੱਤੇ ਹੀ ਕੀਤਾ, ਮੈਂ ਕੰਪਿਊਟਰ ਬੜਾ ਘੱਟ ਵਰਤਿਆ, ਮੇਰੀ ਸਪੀਡ ਇੰਨੀ ਜ਼ਿਆਦਾ ਸੀਗੀ, ਫੋਨ ਵੀ ਇੰਨੀ ਜ਼ਿਆਦਾ ਮੇਰੀ ਟਾਈਪ ਕਰਦੀ, ਮੈਨੂੰ ਕਈ ਵਾਰ ਆਪ ਨੂੰ ਯਕੀਨ ਨਹੀਂ ਹੁੰਦਾ ਹੁੰਦਾ, ਮੈਂ ਮਤਲਬ ਆਪਣੀ ਖਬਰਾਂ ਫੋਨ ਤੇ ਹੀ ਟਾਈਪ ਕਰਦਾ ਰਿਹਾ ਹੁਣ ਤੱਕ।
2: ਨਹੀਂ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਔਰ ਜਿਵੇਂ ਮੈਂ ਸਵੇਰੇ ਵੀ ਕਹਿ ਰਿਹਾ ਸੀ ਕਿ ਪਹਿਲੇ ਕੀ ਹੁੰਦਾ ਸੀ, ਜਿੰਨੇ ਵੀ ਗਰਾਊਂਡ ਰਿਪੋਰਟਰ ਹੁੰਦੇ ਸੀ ਉੱਥੇ ਦੋ ਬੰਦੇ ਜਾਂਦੇ ਸੀ, ਇੱਕ ਹੁੰਦਾ ਸੀ ਜਿਹੜਾ ਕੈਮਰਾ ਚੱਕਦਾ ਸੀ ਅਤੇ ਦੂਜਾ ਹੁੰਦਾ ਸੀ ਜਿਹੜਾ ਮਾਈਕ ਚੱਕ ਕੇ ਰਿਪੋਰਟਿੰਗ ਕਰ ਰਿਹਾ ਹੁੰਦਾ ਸੀ। ਬਟ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਹੁਣ ਤੁਹਾਡੇ ਫੋਨ ਨਾਲ ਹੀ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਕੋਈ ਵੀ ਵਾਰਦਾਤ ਹੁੰਦੀ ਹੈ 1 ਮਿੰਟ ਲੱਗਦਾ, ਤੁਹਾਨੂੰ ਕਿਸੇ ਬੰਦੇ ਦੀ ਲੋੜ ਨਹੀਂ, ਤੁਸੀਂ ਖੁਦ ਹੀ ਫੋਨ ਚੱਕ ਕੇ, ਕੈਮਰਾ ਤੁਹਾਡਾ ਵਧੀਆ ਹੋਣਾ ਚਾਹੀਦਾ ਹੈ ਅਤੇ ਤੁਹਾਡੀ ਵੋਇਸ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਜਾ ਕੇ ਉਹਨੂੰ ਪੋਸਟ ਵੀ ਖੁਦ ਹੀ ਕਰ ਸਕਦੇ ਹੋ। ਅਤੇ ਇਹ ਅੱਜ ਦੇ ਟਾਈਮ ਵਿੱਚ ਇਹ ਵਪਾਰ ਬਣ ਚੁੱਕਿਆ ਹੈ। ਅਗਰ ਤੁਸੀਂ ਜਿਹਨੂੰ ਕਹਿੰਦੇ ਨੇ ਤੁਸੀਂ ਇਨਫਲੂਐਂਸਰ ਹੋ, ਯੂਟਿਊਬਰ ਹੋ, ਅਤੇ ਅੱਜ ਕੱਲ੍ਹ ਲੋਕ ਜਿਹੜੇ ਵੀ ਨਿਆਣੇ ਨੇ ਜੋ ਕਿ ਜੈਨਜੀ ਹੈ, ਉਹ ਕੀ ਕਰ ਰਹੇ ਨੇ, ਉਹਨਾਂ ਨੂੰ ਵੱਡੇ ਵੱਡੇ ਕੈਮਰੇ ਨਹੀਂ ਚਾਹੀਦੇ, ਉਹਨਾਂ ਨੂੰ ਮਾਈਕ ਨਹੀਂ ਚਾਹੀਦੇ, ਉਹਨਾਂ ਨੂੰ ਕੋਈ ਸਿਸਟਮ ਨਹੀਂ ਚਾਹੀਦਾ ਅਤੇ ਕੋਈ ਪਲੇਟਫਾਰਮ ਨਹੀਂ ਚਾਹੀਦਾ, ਉਹਨਾਂ ਨੂੰ ਫੋਨ ਹੀ ਉਹਨਾਂ ਦੇ ਵਾਸਤੇ ਸਭ ਕੁਝ ਹੈ। ਉਹਨਾਂ ਦੀ 90% ਜਿਹੜੀ ਲਾਈਫ ਹੈ ਉਹ ਫੋਨਾਂ ਵਿੱਚ ਹੈ। ਅੱਜ ਜਿਹੜੇ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਪੈਦਾ ਹੋ ਰਹੇ ਨੇ, ਉਹਨਾਂ ਨੂੰ ਪਹਿਲੀ ਚੀਜ਼ ਆਪਾਂ ਖਿਲੌਣੇ ਨਹੀਂ ਦਿੰਦੇ, ਉਹਨਾਂ ਨੂੰ ਫੋਨ ਦਿੰਦੇ। ਕਿਉਂ? ਕਿਉਂਕਿ ਪਤਾ ਇੱਕ ਫੋਨ ਹੀ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਗੇਮਾਂ ਵੀ ਖੇਡ ਸਕਦੇ ਹੋ, ਜਿਹਦੇ ਵਿੱਚ ਤੁਸੀਂ ਮੂਵੀ ਵੇਖ ਸਕਦੇ ਹੋ, ਜਿਹਦੇ ਵਿੱਚ ਤੁਸੀਂ ਆਪਣੀ ਸੋਸ਼ਲ ਮੀਡੀਆ ਵੀ ਕਰ ਸਕਦੇ ਹੋ, ਅਤੇ ਜਦ ਅਗਰ ਤੁਸੀਂ ਦੂਰ ਰਹਿੰਦੇ ਹੋ ਤਾਂ ਆਪਣੇ ਪਰਿਵਾਰ ਨਾਲ ਵੀ ਜੁੜ ਕੇ ਗੱਲਬਾਤ ਕਰ ਸਕਦੇ ਹੋ। ਅਤੇ ਫੋਨਾਂ ਦਾ ਬਹੁਤ ਬੜਾ ਮਹੱਤਵ ਬਣ ਚੁੱਕਿਆ ਹੈ। ਅਤੇ ਤਦ ਹੀ ਮੈਨੂੰ ਲੱਗਦਾ ਹੈ ਕਿ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੋਇਆ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੈਮਰਾ ਵਧੀਆ ਨਹੀਂ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਸਪੀਡ ਕਮ ਹੈ, ਜਾਂ ਉਹਦੀ ਬੈਟਰੀ ਹੁਣ ਬੜੀ ਜਲਦੀ ਡਰੇਨ ਆਊਟ ਹੋ ਜਾਂਦੀ ਹੈ, ਅਤੇ ਕੋਈ ਵੀ ਇਹੋ ਜਿਹੀ ਪ੍ਰੋਬਲਮ ਹੈ ਤੁਹਾਨੂੰ, ਜਾਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜਾਂ ਮੈਨੂੰ ਫੋਨ ਤਾਂ ਚਾਹੀਦਾ ਬਟ ਜਿੰਨੀ ਐਕਸਪੈਂਸ ਵੱਧ ਰਹੀ ਹੈ ਮੈਂ ਹੁਣ ਐਕਸਟਰਾ ਖਰਚਾ ਨਹੀਂ ਕਰਨਾ ਚਾਹੁੰਦਾ, ਅਤੇ ਤਦ ਵੀ ਮੈਨੂੰ ਲੱਗਦਾ ਹੈ ਕਿ ਸਨੀ ਜਿਹਨੇ ਆਪਣਾ ਸਲੋਗਨ ਰੱਖਿਆ ਹੈ ਸਨੀ ਸੇਵ ਮਨੀ, ਉਹ ਆਪਣੇ ਸਲੋਗਨ 'ਤੇ ਬੜੇ ਖਰੇ ਉਤਰ ਰਹੇ ਨੇ। ਉਹ ਫੋਨ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੇ $0 ਨੇ, ਉਹ ਤੁਹਾਨੂੰ ਆਫਰ ਵੀ ਦੇ ਰਹੇ ਨੇ ਜਿਹਦੇ ਵਿੱਚ ਤੁਸੀਂ ਪੈਸੇ ਬਚਾ ਸਕਦੇ ਹੋ, ਅਤੇ ਉਹ ਤੁਹਾਨੂੰ ਉਹ ਤੋਂ ਵੱਧ ਕੇ ਕਹਿ ਰਹੇ ਨੇ ਟੁੱਟੇ ਫੋਨ ਵੀ ਲਿਆਓ, ਉਹਦੇ ਵਿੱਚ ਵੀ ਆਪਾਂ ਕੁਛ ਕੱਢ ਦੇਵਾਂਗੇ।
1: ਟੁੱਟਿਆ ਫੋਨ ਮੈਂ ਤਾਂ ਪਹਿਲਾਂ ਕਿਹਾ ਕਿ ਹਟਿਆ ਵੀ ਜਿਹੜੇ ਪਏ ਆ ਟੁੱਟੇ ਖੁੰਜਿਆਂ 'ਚੋਂ ਲਿਆਓ, ਜਿਹੜਾ ਉਹ ਪਹਿਲਾਂ ਬਟਾਓ ਆ ਜਾ ਕੇ, ਕੁਛ ਨਹੀਂ ਹੈ, $300 ਤੱਕ ਦਾ ਟ੍ਰੇਡ ਇਨ ਕ੍ਰੈਡਿਟ ਹੈ ਜਿਹੜਾ ਕਿ ਸੈਮਸੰਗ ਦੇ ਫੋਨਾਂ 'ਚ ਦੇ ਰਹੇ ਨੇ, ਇਹ ਵੈਸੇ ਸੈਮਸੰਗ ਦੀ ਨੇ। ਬਾਕੀ ਜੇ ਡਿਟੇਲ ਲੈਣੀ ਹੈ ਫਿਰ ਤੁਹਾਨੂੰ ਮੈਂ ਨੰਬਰ ਬਾਰ ਬਾਰ ਰਿਪੀਟ ਕਰ ਰਿਹਾ, 604-200-77-77 'ਤੇ ਕਾਲ ਕਰ ਲਿਓ, ਅਤੇ ਇਹ ਤੁਹਾਨੂੰ ਦੇ ਲੈਣਗੇ, ਕਹਿੰਦੇ ਫੋਨ ਚਾਹੇ ਟੁੱਟਿਆ ਹੋਵੇ, ਇਹ ਟੁੱਟ ਭੱਜ ਵੀ ਅੱਜ ਪੂਰੀ ਮਨਜ਼ੂਰ ਕਰ ਰਹੇ ਨੇ, ਲਿਆਓ, ਕਿਉਂਕਿ ਉਹ ਪੈਣ ਦਾ ਫਾਇਦਾ ਕੋਈ ਹੈ ਨਹੀਂ ਹੈ, ਨਾ ਉਹ ਕਿਸੇ ਕੰਮ ਦੇ ਨਾ ਕਾਰ ਦੇ ਨੇ, ਇੱਥੇ ਲਿਆ ਕੇ ਵਧੀਆ ਨਵਾਂ ਲੈ ਜਾਓ, ਕੋਈ ਫਾਇਦਾ ਨਹੀਂ ਰੱਖਣ ਦਾ ਹੁੰਦਾ। ਸੋ ਤੁਸੀਂ ਸਮਰ ਬਲੈਕ ਫਰਾਈਡੇ ਸੇਲ ਲੱਗੀ ਹੋਈ ਹੈ ਜੀ, ਵਾਇਰਲੈਸ ਕੰਟਰੀ ਦੇ ਉੱਤੇ ਆਰਡਰ ਕਰੋ, ਬੈਠੇ ਹਾਂ ਅਸੀਂ ਮੈਂ ਅਤੇ ਪੁਨੀਤ ਜੀ, 1550 ਰੇਡੀਓ ਸੁਣ ਰਹੇ ਹੋ ਤੁਸੀਂ, ਇਸ ਸਮੇਂ 3:45 ਹੋ ਚੁੱਕੇ ਨੇ, 5 ਵਜੇ ਤੱਕ ਤੁਹਾਡੇ ਕੋਲ ਹਾਂ ਅਸੀਂ, ਅਤੇ 9 ਵਜੇ ਤੱਕ ਸਟੋਰ ਖੁੱਲ੍ਹਾ, ਅਤੇ ਡਰੋਅ ਅਸੀਂ ਕੱਢਾਂਗੇ 4:30, ਅਤੇ ਪੁਨੀਤ ਜੀ ਹੁਣ ਤੁਹਾਨੂੰ ਡਰੋਅ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸ ਦੇਣਗੇ, ਉਸ ਪ੍ਰਕਿਰਿਆ ਜਿਹੜੀ ਪੂਰੀ ਦੱਸਣਗੇ ਉਹਨੂੰ ਫੋਲੋ ਕਰ ਲਿਓ, ਮੈਸੇਜ ਕਰ ਲਿਓ, ਫਿਰ ਅਸੀਂ ਡਰੋਅ ਕੱਢ ਦਾਂਗੇ, ਜਿਹੜਾ ਜੇਤੂ ਹੋਊਗਾ ਡਰੋਅ ਦਾ ਉਹਦਾ ਅਸੀਂ ਨਾਂ ਅਸੀਂ ਅਨਾਊਂਸ ਕਰਵਾ ਦਾਂਗੇ।
2: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਔਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲੋਕ ਫੋਨ ਕਰ ਰਹੇ ਨੇ, ਸਨੀ ਵੀ ਉਹਦੇ ਕੋਲ ਵੀ ਟਾਈਮ ਨਹੀਂ ਕਿ ਸਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਲੈ, ਉਹਨੂੰ ਵੀ ਜਦ ਹੀ ਵੇਖੋ ਫੋਨ ਚੱਕ ਕੇ ਗੱਲਾਂ ਕਰ ਰਿਹਾ, ਆਫਰਾਂ ਦੱਸ ਰਿਹਾ, ਅਤੇ ਅਗੇਨ ਮੈਂ ਸਭ ਨੂੰ ਸਭ ਦਾ ਸ਼ੁਕਰੀਆ ਧੰਨਵਾਦ ਕਹਾਂਗਾ, ਅਤੇ ਜ਼ਰੂਰ ਹੈ ਸਾਡਾ ਤੁਸੀਂ ਮਾਣ ਰੱਖਿਆ ਜੋ ਹਰ ਵਾਰੀ ਤੁਸੀਂ ਰੱਖਦੇ ਹੋ, ਅਤੇ ਇੱਕ ਮੈਨੇਜਮੈਂਟ ਤਰਫੋਂ ਇੱਕ ਛੋਟੀ ਜਿਹੀ ਭੇਟ ਸਮਝ ਲਓ ਇਹਨੂੰ ਕਿ ਆਪਾਂ ਤੁਹਾਨੂੰ ਦੇ ਰਹੇ ਹਾਂ। ਤੁਸੀਂ ਹੁਣ ਜਦੋਂ ਵੀ ਉਹਨੂੰ ਫੋਨ ਕਰਿਓ ਸਨੀ ਨੂੰ, ਅਤੇ ਉਹਦੇ ਬਾਅਦ ਸਾਨੂੰ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਜਾਂ ਵਟਸਐਪ ਕਰ ਸਕਦੇ ਹੋ, ਸਾਡਾ ਨੰਬਰ ਹੈ 7788736003, ਮੈਂ ਰਿਪੀਟ ਕਰ ਰਿਹਾ 7788736003, ਤੁਸੀਂ ਕਰਨਾ ਹੈ ਕਿ ਖਾਲੀ ਆਪਣਾ ਨਾਂ ਅਤੇ ਨੰਬਰ ਸਾਨੂੰ ਮੈਸੇਜ ਜਾਂ ਵਟਸਐਪ ਕਰ ਦਿਓ, ਅਸੀਂ 4:30 ਵਜੇ ਇੱਕ ਨੰਬਰ ਕੱਢਾਂਗੇ ਅਤੇ ਔਨ ਏਅਰ ਜਗਦੀਪ ਜੀ ਉਹਨੂੰ ਅਨਾਊਂਸ ਕਰਾਂਗੇ, ਉਹ ਨੰਬਰ ਦੇ ਬਾਅਦ ਜਿਹਦਾ ਵੀ ਉਹ ਨੰਬਰ ਹੋਊਗਾ ਉਹਨੂੰ ਆਪਾਂ ਫੋਨ ਵੀ ਕਰ ਦਿਆਂਗੇ, ਉਹ ਆ ਕੇ ਜਾਂ ਤਾਂ 5 ਵਜੇ ਤੱਕ ਸਾਡੇ ਕੋਲ ਇੱਥੋਂ ਆ ਕੇ ਕਾਰਡ ਲੈ ਸਕਦਾ, ਨਹੀਂ ਤਾਂ ਸਾਡੇ ਆਫਿਸ ਵਿੱਚ ਕਿਰਨ ਕੋਲ ਜਿਹੜੀ ਫਰੰਟ ਡੈਸਕ 'ਤੇ ਸਾਡਾ ਆਫਿਸ ਸੰਭਾਲਦੀ ਹੈ ਉਹਦੇ ਕੋਲ ਜਾ ਕੇ ਕਦੇ ਵੀ ਆਪਣਾ ਕਲੈਕਟ ਕਰ ਸਕਦਾ। ਅਗੇਨ ਮੈਂ ਇਹ ਕਹਾਂਗਾ ਕਿ ਇਹ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਸਾਡੀ ਤਰਫੋਂ ਇੱਕ ਭੇਂਟ ਹੈ, ਇਹਨੂੰ ਕਬੂਲ ਕਰਿਓ, ਅਤੇ ਤੁਹਾਡਾ ਅਗੇਨ ਤਹਿ ਦਿਲ ਤੋਂ ਸ਼ੁਕਰੀਆ ਕਿ ਤੁਸੀਂ ਸਾਡਾ ਸਾਥ ਦਿੱਤਾ, ਸਾਡੀ ਲੋਕੇਸ਼ਨ ਵਿੱਚ ਸਾਡੇ ਨਾਲ ਹੋ। ਸਾਨੂੰ ਪਤਾ ਹੈ ਕਿ ਹੁਣੇ ਤੁਸੀਂ ਸਾਨੂੰ ਕਾਲ ਨਹੀਂ ਕਰ ਸਕਦੇ ਕਿਉਂਕਿ ਥੋੜ੍ਹੀ ਟੈਕਨੋਲੋਜੀ ਦੀ ਲਿਮਿਟੇਸ਼ਨ ਰਹਿੰਦੀ ਹੈ, ਏ ਆਈ ਜਿੰਨਾ ਮਰਜ਼ੀ ਐਡਵਾਂਸ ਹੋ ਜਾਏ ਬਟ ਆਪਾਂ ਕਹਿ ਰਹੇ ਸੀ ਕਿ ਹਿਊਮਨ ਇੰਟਰਵੈਂਸ਼ਨ ਜ਼ਰੂਰੀ ਹੈ, ਬਟ ਸਾਨੂੰ ਪਤਾ ਹੈ ਕਿ ਤੁਹਾਡੀ ਕਾਲਾਂ ਨਾਲ ਹੀ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਸਾਨੂੰ ਸੁਣ ਰਹੇ ਹੋ, ਸਾਡਾ ਮਾਣ ਸਤਿਕਾਰ ਤੁਸੀਂ ਰੱਖਿਆ ਹੋਇਆ, ਅਤੇ ਸਾਡੀ ਤਰਫੋਂ ਵੀ ਜ਼ਰੂਰ ਤੁਸੀਂ ਪਲੀਜ਼ ਆਪਣਾ ਨਾਂ ਨੰਬਰ ਜ਼ਰੂਰ ਮੈਸੇਜ ਕਰਿਓ, ਅਤੇ ਕੀ ਪਤਾ ਤੁਸੀਂ ਇਹ $50 ਗੈਸ ਕਾਰਡ ਲੈ ਕੇ ਜਾਓ।
1: ਬਿਲਕੁਲ ਜੀ, ਜਿਵੇਂ ਤੁਹਾਨੂੰ ਪੁਨੀਤ ਜੀ ਨੇ ਦੱਸਤਾ ਸਾਰਾ, ਤੁਹਾਨੂੰ ਸਾਰਾ ਵੇਰਵਾ ਦੱਸਤਾ ਹੈ, ਤੁਹਾਨੂੰ ਸਾਰੀ ਜਾਣਕਾਰੀ ਉਹਨੇ ਦਿੱਤੀ ਹੈ, ਇਸ ਤਰ੍ਹਾਂ ਤੁਸੀਂ ਜਿੱਤ ਸਕਦੇ ਹੋ ਜਿਹੜਾ ਸਾਡਾ ਡਰੋਅ, ਅਸੀਂ 4:30 ਕੱਢ ਦਾਂਗੇ। ਤੇ ਇਹ ਤੁਸੀਂ ਬਿਨਾਂ ਕਿਸੇ ਉਹਦੇ 'ਤੇ ਸ਼ੱਕ ਸ਼ੁਬੇ ਦੇ ਤੁਸੀਂ ਇਹ ਕਾਲ ਕਰ ਲਿਓ। ਸਨੀ ਦੇ ਨੰਬਰ ਤੁਹਾਨੂੰ ਦੱਸਿਆ ਉਹਨਾਂ ਨੇ, ਉਸ ਤੋਂ ਬਾਅਦ ਮੈਸੇਜ ਆਊਗਾ ਅਤੇ ਫਿਰ ਪੁਨੀਤ ਜੀ ਦੱਸ ਦੇਣਗੇ, ਉਹਦਾ ਡਰੋਅ ਕੱਢ ਦਾਂਗੇ ਅਤੇ ਡਰੋਅ ਤੋਂ ਬਾਅਦ ਤੁਹਾਨੂੰ ਇਹ ਸਾਰਾ ਜਿਹੜਾ ਦਿੱਤਾ ਗੈਸ ਕਾਰਡ ਉਹ ਮਿਲ ਜਾਏਗਾ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਦੁਬਾਰਾ ਤੋਂ ਵਾਇਰਲੈਸ ਕੰਟਰੀ ਦੀ, ਜਿੱਥੇ ਪਹੁੰਚੇ ਹੋਏ ਮੈਂ ਅਤੇ ਪੁਨੀਤ ਜੀ। ਪੁਨੀਤ ਜੀ, ਗੱਲ ਇਹ ਹੈ ਕਿ ਜਦੋਂ ਬੰਦਾ ਪਹਿਲਾਂ ਫੋਨ ਲੈਂਦਾ ਸੀ ਨਾ, ਬੜਾ ਇੱਕ ਤਰ੍ਹਾਂ ਦਾ ਹੁੰਦਾ ਸੀ, ਚਾਅ ਹੁੰਦਾ ਸੀ ਮੁਹੱਲੇ ਦੇ ਵਿੱਚ ਵੀ। ਮੈਨੂੰ ਯਾਦ ਹੈ ਮੈਂ 2001 ਦੇ ਆਸ ਪਾਸ ਦੇਖਿਆ ਸੀ ਪਹਿਲੀ ਵਾਰ ਫੋਨ, ਇਹ ਮਤਲਬ ਮੈਂ ਕਿਸੇ ਦੇ ਹੱਥ 'ਚ ਦੇਖਿਆ ਸੀਗਾ ਅਤੇ ਐਡਾ ਵੱਡਾ ਫੋਨ ਸੀਗਾ ਬੋਟਲ ਜਿੱਡਾ। ਮੈਂ ਸੋਚਦਾ ਸੀ ਇਹਦਾ ਫਾਇਦਾ ਕੀ ਹੈ, ਜਿਵੇਂ ਪਹਿਲਾਂ ਕੋਡਲੈਸ ਹੁੰਦੇ ਸੀ ਨਾ, ਜਦੋਂ ਕੋਡਲੈਸ ਸੀ ਬੜਾ ਚਾਅ ਚੜਿਆ ਸੀਗਾ। ਅੱਛਾ, ਸਾਡੀ ਜਨਰੇਸ਼ਨ ਇੰਨੀ ਜ਼ਬਰਦਸਤ ਜਨਰੇਸ਼ਨ, ਮੈਨੂੰ ਲੱਗਦਾ ਮੈਂ ਸਾਰਾ ਕੁਛ ਹੀ ਦੇਖ ਲਿਆ ਸੀ। ਅਸੀਂ ਬਲੈਕ ਐਂਡ ਵਾਈਟ ਟੀਵੀ ਵੀ ਦੇਖ ਲਏ, ਅਸੀਂ ਛੱਤਾਂ ਦੇ ਕੋਠਿਆਂ 'ਤੇ ਬਹਿ ਕੇ ਵੀ ਸੌਂਕ ਵੀ ਦੇਖ ਲਿਆ, ਵਿਦਾਊਟ ਬਿਨਾਂ ਲਾਈਟ ਜਦੋਂ ਕੱਟ ਲੱਗਦੇ ਉਹ ਵੀ ਦੇਖਿਆ। ਉਸ ਤੋਂ ਬਾਅਦ ਫਿਰ ਆ ਫੋਨ ਆ ਗਏ ਲੈਂਡਲਾਈਨ, ਪਹਿਲਾਂ ਫਿਰ ਕੋਡਲੈਸ ਵੀ ਹੁੰਦੇ ਸੀਗੇ, ਲੈਂਡਲਾਈਨ ਹੁੰਦਾ ਸੀ ਫਿਰ ਕੋਡਲੈਸ ਹੁੰਦਾ ਸੀ, ਅੰਦਰ ਜਾ ਕੇ ਬੜਾ ਚਾਅ ਹੁੰਦਾ ਸੀ, ਅੱਛਾ ਦੂਰ ਜਾ ਕੇ ਸੁਣਦੇ ਆ ਫੋਨ। ਉਸ ਤੋਂ ਬਾਅਦ ਫਿਰ ਮੋਬਾਈਲ ਫੋਨ ਆ ਗਏ, ਫਿਰ ਉਹ ਵੀ ਇੱਕ ਬੜਾ ਆਪਣੇ ਆਪ 'ਚ ਵਿਲੱਖਣ ਐਕਸਪੀਰੀਅੰਸ 'ਚ ਮੋਬਾਈਲ ਫੋਨ ਆ ਗਏ ਜੀ, ਤਾਰੇ ਨਹੀਂ ਤਾਂ ਮਰਜ਼ੀ ਲੈ ਜਾਓ। ਆ ਫਿਰ ਹੁਣ ਆ ਗਏ, ਆ ਹੁਣ AR ਆ ਗਏ, ਜਿਹੜਾ ਪਤਾ ਹੀ ਲੱਗਦਾ ਵੀ ਹੈ ਨਾ, ਫਿਰ ਉਹ ਦੇਖੋ ਤੁਸੀਂ। ਆ ਫਿਰ ਹੋਰ ਕਈ ਫੀਚਰ ਆ ਗਈਆਂ, ਤੁਸੀਂ ਗੱਲ ਕਰ ਸਕਦੇ ਹੋ, ਵੀਡੀਓ ਕਾਲ ਕਰ ਲਓ, ਜਾਂ ਹੋਰ ਲੈ ਲੈ ਭਾਵੇਂ ਜਿੰਨਾ ਮਰਜ਼ੀ ਕਰੀ ਹੋਏ ਤਾਂ ਬੈਠੇ ਹੁਣ, ਮਤਲਬ ਹੁਣ ਤੁਹਾਡਾ ਸਾਥੀ ਆ ਇੱਕ ਤਰ੍ਹਾਂ ਦਾ, ਇਹ ਤੁਹਾਡਾ ਸਾਥੀ ਹੋ ਗਿਆ ਬੰਦੇ ਨੂੰ। ਪਰ ਇੱਕ ਗੱਲ ਆ, ਇਹਨੇ ਬੰਦੇ ਨੂੰ ਇਕੱਲਾ ਵੀ ਕਰਤਾ ਬਹੁਤ।
3: ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਦੋਂ ਨਿਆ ਨਿਆ ਫੋਨ ਆਇਆ ਸੀ ਤੇ ਫੋਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਪੇਜਰ ਚੱਲਦੇ ਸੀ, ਉਹ ਪੇਜਰ ਦੀ ਵੀ ਇੰਨੀ ਉਹ ਹੁੰਦੀ ਸੀ ਵੱਡੀ ਬੜਾਈ ਕਿ ਲੋਕ ਕਹਿੰਦੇ ਸੀ, ਅੱਗੇ ਟੰਗ ਕੇ ਚੱਲਦੇ ਸੀ ਪੈਂਟਾਂ 'ਚ, ਅਤੇ ਉਹ ਦਿਖਾਉਂਦੇ ਸੀ ਕੋਈ ਵੀ ਮੈਸੇਜ ਆਉਣਾ ਫਟਾਫਟ ਪੇਜਰ ਕੱਢਣਾ ਅਤੇ ਮੈਸੇਜ ਪੜ੍ਹਨਾ ਅਤੇ ਮੈਸੇਜ ਸੈਂਡ ਕਰਨਾ, ਅਤੇ ਉਹ ਟੈਕਨੋਲੋਜੀ ਪੇਜਰ ਤੋਂ ਫੋਨ ਆਇਆ। ਅਤੇ ਤੁਸੀਂ ਸਹੀ ਕਹਿ ਰਹੇ ਹੋ, ਫੋਨ ਪਹਿਲੇ ਬਲੈਕ ਆਉਂਦੇ ਸੀ, ਜਦੋਂ ਨਏ ਨਏ ਆਏ ਸੀ ਨਾ, ਕਿਸੇ ਵੀ ਮੁਹੱਲੇ ਵਿੱਚ ਇੱਕ ਵੀ ਫੋਨ ਹੁੰਦਾ ਸੀ ਨਾ ਅਤੇ ਉਹਦੇ ਜ਼ਿਆਦਾਤਰ ਦੋਸਤ ਬਣ ਜਾਂਦੇ ਸੀ, ਅਤੇ ਉਹ ਖੁਦ 'ਤੇ ਫਲੌਂਟ ਕਰਦਾ ਹੀ ਸੀ, ਬਾਕੀ ਜਿੰਨੇ ਵੀ ਉਹਦੇ ਦੋਸਤ ਵੀ ਹੁੰਦੇ ਸੀ ਨਾ ਉਹ ਵੀ ਕਹਿੰਦੇ ਸੀ ਯਾਰ ਮੇਰੇ ਦੋਸਤ ਕੋਲ ਫੋਨ ਹੈ। ਅਤੇ ਮੈਨੂੰ ਲੱਗਦਾ ਹੈ ਕਿ ਫੋਨ ਇੱਕ ਸਟੇਟਸ ਸਿੰਬਲ ਸੀ ਉਸ ਸਮੇਂ, ਲੋਕਾਂ ਨੂੰ ਲੱਗਦਾ ਸੀ ਕਿ ਜਿਹਦੇ ਕੋਲ ਫੋਨ ਹੈ ਉਹਦੇ ਕੋਲ ਪਾਵਰ ਹੈ, ਪਾਵਰ ਹੁੰਦੀ ਸੀ ਕਮਿਊਨੀਕੇਸ਼ਨ ਦੀ ਕਿ ਉਹਨੂੰ ਬੇਲੀ ਯਾਰ ਬਣਾ ਕੇ ਚੱਲਣਾ ਕਿ ਯਾਰ ਉਹਦੇ ਕੋਲ ਫੋਨ ਹੈ, ਯਾਰ ਉਹਦੇ ਨਾਲ ਗੱਲ ਕਰੀਏ, ਉਹਦੇ ਨਾਲ ਰਹੀਏ। ਅਤੇ ਧੀਰੇ ਧੀਰੇ ਫੋਨ ਕਰਦੇ ਕਰਦੇ ਕਾਲਿੰਗ ਵਧੀ, ਕਾਲਿੰਗ ਵਧਦੇ ਵਧਦੇ ਕੈਮਰੇ ਆਏ, ਕੈਮਰੇ ਵਧਦੇ ਵਧਦੇ ਕੈਲਕੂਲੇਟਰ ਆਏ, ਕਲੋਕ ਆ ਗਈ, ਅਤੇ ਹੁਣ ਉਹ ਤਾਂ ਇਹਨੇ ਬੇਸਿਕ ਬਣ ਚੁੱਕੇ ਨੇ ਕਿ ਕੋਈ ਉਹਨੂੰ ਵੇਖਦਾ ਹੀ ਨਹੀਂ। ਹੁਣ ਕੀ ਹੋ ਗਿਆ, ਹੁਣ ਲੋਕ ਕਹਿੰਦੇ ਨੇ ਕਿ ਮੈਨੂੰ ਉਹ ਫੋਨ ਚਾਹੀਦਾ ਜਿਹਦੇ ਵੱਧ ਤੋਂ ਵੱਧ ਕੈਮਰਾ ਆਉਣਾ ਚਾਹੀਦਾ, ਕਿ ਮੈਂ ਇੱਥੇ ਖੜਾ ਨਾ 5 ਕਿਲੋਮੀਟਰ ਤੱਕ ਮੈਂ ਕੈਪਚਰ ਕਰ ਲਾਂ, ਅਤੇ ਦੂਜਾ ਸਾਊਂਡ ਅੱਛੀ ਹੋਣੀ ਚਾਹੀਦੀ ਹੈ, ਤੀਜਾ ਉਹਦੇ ਵਿੱਚ ਮੈਮਰੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਅੱਜ ਕੱਲ੍ਹ ਇੰਨੇ ਐਪ ਆ ਗਏ ਨੇ। ਦੂਜਾ ਉਹਦੇ ਐਪ ਜੋ ਤੁਸੀਂ ਜਦੋਂ ਐਪ ਪਾਉਂਦੇ ਹੋ ਉਹਦੇ ਬਾਅਦ ਉਹ ਅਪਲੋਡ ਹੁੰਦੇ ਨੇ, ਉਹ ਅਪਗ੍ਰੇਡ ਹੁੰਦੇ ਨੇ, ਅਤੇ ਤੁਹਾਨੂੰ ਮੈਮਰੀ ਚਾਹੀਦੀ ਹੈ। ਉਹਦੇ ਉੱਤੇ ਇੰਨੀ ਗੇਮਾਂ ਆ ਗਈਆਂ ਨੇ, ਹੁਣ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਪਲੇਸਟੇਸ਼ਨ ਅਤੇ ਐਕਸਬੋਕਸ ਨੇ, ਹੁਣ ਲੋਕ ਕਹਿੰਦੇ ਨੇ ਉਹਨੂੰ ਛੱਡ ਕੇ ਫੋਨਾਂ 'ਚ ਖੇਡਦੇ ਰਹੋ। ਕਾਫੀ ਬੱਚੇ ਮੈਂ ਵੇਖੇ ਨੇ ਕਿ ਜਿਹੜੇ ਫੋਨਾਂ ਵਿੱਚ ਹੀ ਗੇਮ ਖੇਡਦੇ ਰਹਿੰਦੇ ਨੇ, ਅਤੇ ਗੇਮ ਵਾਸਤੇ ਵੀ ਤੁਹਾਨੂੰ ਮੈਮਰੀ ਚਾਹੀਦੀ ਹੈ। ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਪਹਿਲੇ ਸਮੇਂ ਸੀ, ਜਦੋਂ ਪਹਿਲੇ ਫੋਨ ਹੁੰਦੇ ਸੀ ਔਰ ਹੁਣ ਦਾ ਸਮੇਂ, ਫੋਨ ਅਤੇ ਟੈਕਨੋਲੋਜੀ ਦੋਨੋਂ ਇੰਨੀ ਵੱਧ ਰਹੀ ਹੈ ਕਿ ਇਹਦੇ 'ਚ ਕੋਈ ਦੁਰਾਈ ਨਹੀਂ ਕਿ ਆਉਣ ਵਾਲਾ ਸਮੇਂ ਆਏਗਾ ਕਿ ਤੁਹਾਡੇ ਹੱਥ ਵਿੱਚ ਫੋਨ ਨਹੀਂ ਹੋਏਗਾ, ਬਟ ਤੁਹਾਡੇ ਹੱਥ 'ਚ ਪਾਵਰ ਹੋਊਗੀ ਕਿ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਫੀਲਿੰਗ ਨੂੰ ਜ਼ਾਹਿਰ ਕਰ ਸਕਦੇ ਹੋ।
1: ਜਦੋਂ ਨਵੇਂ ਨਵੇਂ ਫੋਨ ਆਏ ਨਾ ਵੀਡੀਓ ਕਾਲ ਵਾਲੇ, ਮੈਂ ਮੇਰੇ ਪਿੰਡ 'ਚ ਦਾਦਾ ਜੀ ਲੱਗਦੇ, ਮੈਂ ਉਹਨਾਂ ਕੋਲ ਬੈਠਾ, ਮੈਂ ਦਿਖਾਤੀ, ਮੈਂ ਕਿਹਾ ਲੱਗ ਕਰੋ ਵੀਡੀਓ ਕਾਲ, ਜਿਹੜਾ ਇੱਥੇ ਉਹਨਾਂ ਦਾ ਆਇਆ ਸੀ ਸਾਡਾ ਮੇਰਾ ਕਜ਼ਨ, ਉਹਨੂੰ ਮੈਂ ਕਰਾਈ ਵੀਡੀਓ ਕਾਲ, ਅਤੇ ਬਾਪੂ ਕਹਿ ਵੀ ਇਹ ਤਾਂ ਮੂਰਤ ਵਾਲਾ ਫੋਨ ਆ ਗਿਆ ਹੈ, ਵੀ ਮੂਰਤਾਂ ਵੀ ਦਿਖਦੀ ਹੈ, ਇਹ ਮੂਰਤ ਵਾਲੇ ਫੋਨ ਆ ਗਏ। ਹੁਣ ਮੂਰਤ ਵਾਲੇ ਫੋਨ ਤੁਹਾਨੂੰ ਬੜੇ ਸਸਤੇ ਦੇ ਰਹੇ ਨੇ ਵਾਇਰਲੈਸ ਕੰਟਰੀ ਵਾਲੇ, ਆਈਫੋਨ 17 Air, ਕਦੇ ਹਵਾ ਵਾਂਗੂ ਹੁੰਦਾ ਇੰਨਾ ਕੁ ਭਾਰਾ, ਬਸ ਜਿੰਨੀ ਕੱਖਾਂ ਜਿੰਨਾ ਭਾਰ ਹੈ ਫੋਨ ਦਾ, ਜਮਾਂ ਹੀ ਫ੍ਰੀ, $0 ਡਾਊਨ ਪੇਮੈਂਟ 'ਤੇ। ਸੈਮਸੰਗ S26 ਜ਼ੀਰੋ 'ਤੇ, ਸੈਮਸੰਗ S26 Ultra ਸਿਰਫ $25, ਆਈਫੋਨ 17 Pro ਸਿਰਫ $40, ਆਈਫੋਨ 17 Pro Max ਸਿਰਫ $43। ਅਤੇ ਨਵੇਂ ਅਤੇ ਪੁਰਾਣੇ ਕਸਟਮਰਾਂ ਲਈ ਬਹੁਤ ਹੀ ਸੁਪਰ ਡੁਪਰ ਡੀਲਾਂ ਨੇ ਅੱਜ ਵਾਇਰਲੈਸ ਕੰਟਰੀ ਵਾਲਿਆਂ ਕੋਲ। ਨੰਬਰ ਨੋਟ ਕਰ ਲਓ ਜੀ, 604-274-77, ਅਤੇ ਇਹਨਾਂ ਦਾ ਨੰਬਰ ਹੈ, ਫੋਨ ਕਰਕੇ ਗੱਲਬਾਤ ਕਰਿਓ ਅਤੇ ਇਹਨਾਂ ਤੋਂ ਜਾਣਕਾਰੀ ਲੈ ਲਿਓ, ਸਾਰੀ ਤੁਹਾਨੂੰ ਜਾਣਕਾਰੀ ਦੇਣਗੇ। ਅਤੇ 9 ਵਜੇ ਤੱਕ ਸਟੋਰ ਖੁੱਲ੍ਹਾ ਜਿਵੇਂ ਮੈਂ ਦੱਸਿਆ, ਅਤੇ ਤੁਸੀਂ ਆ ਕੇ ਇੱਥੇ 9 ਵਜੇ ਤੱਕ ਲੈ ਸਕਦੇ ਹੋ। ਜੇ ਕੋਈ ਮਾੜਾ ਮੋਟਾ ਬੁੱਕ ਕਰਾਉਣਾ ਫੋਨ ਦੇ ਉੱਤੇ, ਕਰਾ ਲਿਓ ਆਪਣੀ ਡੀਲ, ਅਤੇ ਕੱਲ੍ਹ ਨੂੰ ਆ ਕੇ ਫਿਰ ਇੱਥੋਂ ਲੈ ਲਿਓ, ਕੱਲ੍ਹ ਨੂੰ ਵੀ ਖੁੱਲ੍ਹਾ ਸਟੋਰ।
3: ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ। ਅਤੇ ਇੱਕ ਗੱਲ ਹੋਰ, ਇਹ $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ ਔਨ ਸੈਮਸੰਗ ਫੋਨ, ਔਰ ਤੁਸੀਂ ਅਗਰ ਤੁਹਾਡੇ ਕੋਈ ਟੁੱਟਿਆ ਉੱਟਿਆ ਫੋਨ ਵੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਉਹਦੀ ਜ਼ਰੂਰਤ ਨਹੀਂ ਹੈ, ਕਿਤੇ ਤੁਸੀਂ ਰੱਖਿਆ ਹੋਇਆ ਅਤੇ ਉਹਨੂੰ ਵੀ ਤੁਸੀਂ ਲਾ ਕੇ ਉਹ ਟੁੱਟੇ ਹੋਏ ਨੂੰ ਵੀ ਚਲਾ ਸਕਦੇ ਹੋ,
2: ਦੂਜਾ ਨਿਆ ਫੋਨ ਲੈ ਕੇ ਉਹਦੇ ਵਾਸਤੇ ਤੁਸੀਂ ਕਰਨਾ ਕਿ ਤੁਹਾਨੂੰ ਸਨੀ ਨੂੰ ਕਾਲ ਕਰਨਾ ਹੈ। ਸਨੀ ਦਾ ਨੰਬਰ ਹੈ 604-217-7777। ਸਨੀ ਨੂੰ ਕਾਲ ਕਰਿਓ ਜਾਂ ਉਹਦੀ ਲੋਕੇਸ਼ਨ 'ਤੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ। ਉਹਦੀ ਲੋਕੇਸ਼ਨ ਦਾ ਐਡਰੈਸ ਹੈ 27130 ਫਰੇਜ਼ਰ ਹਾਈਵੇ ਐਲਡਰ ਗਰੋਵ। ਅਤੇ ਤੁਸੀਂ ਜਾਂ ਤਾਂ ਫੋਨ ਕਰਿਓ ਜਾਂ ਇੱਥੇ ਆ ਕੇ ਗੱਲਬਾਤ ਕਰਕੇ ਅਤੇ ਆਪਣਾ ਫੋਨ ਚੈੱਕ ਕਰਾ ਲਿਓ, ਨਵਾਂ ਫੋਨ ਚੈੱਕ ਕਰ ਸਕਦੇ ਹੋ, ਨਵੀਂ ਕਨੈਕਸ਼ਨ ਚੈੱਕ ਕਰ ਸਕਦੇ ਹੋ। ਅਤੇ ਇਹ ਸਭ ਕਰਨ ਬਾਅਦ ਤੁਸੀਂ ਜ਼ਰੂਰ ਆਪਣਾ ਨਾਂ ਔਰ ਨੰਬਰ ਸਾਨੂੰ ਦੇ ਕੇ ਜਾਓ ਚਾਹੇ ਮੈਸੇਜ ਕਰਿਓ, ਤਾਂ ਕਿ 4:30 ਵਜੇ ਜੇ ਆਪਾਂ ਡਰਾਅ ਜਿਹੜਾ ਵੀ ਆਪਾਂ ਡਰਾਅ ਕੱਢ ਰਹੇ ਹਾਂ ਗੈਸ ਕਾਰਡ ਦੇ ਰਹੇ ਹਾਂ $50 ਦਾ, ਜਿਹਦਾ ਵੀ ਨਾਂ ਕੱਢੂਗਾ ਉਹਦਾ ਅਸੀਂ ਅਨਾਊਂਸ ਕਰਾਂਗੇ। ਅਤੇ ਉਹ ਜਾਂ ਤਾਂ ਇੱਥੇ ਆ ਕੇ ਲੈ ਸਕਦੇ ਨੇ ਜਾਂ ਸਾਡੇ ਸਟੇਸ਼ਨ ਤੋਂ ਵੀ ਕਲੈਕਟ ਕਰ ਸਕਦੇ ਨੇ।
1: ਬਿਲਕੁਲ ਜੀ, ਪ੍ਰਨੀਤ ਜੀ ਨੇ ਤੁਹਾਨੂੰ ਸਾਰਾ ਦੱਸਤਾ ਪ੍ਰਕਿਰਿਆ ਕਿਸ ਤਰ੍ਹਾਂ ਕਰਨਾ ਕਨੈਕਟ। ਅਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਜਾਰੀ ਰੱਖਾਂਗੇ, ਫੋਨਾਂ ਦੀ ਦੁਨੀਆ ਦੀ ਗੱਲਬਾਤ ਜਾਰੀ ਰੱਖਾਂਗੇ। ਹਰੇਕ ਦੇ ਆਪਣੇ ਆਪਣੇ ਐਕਸਪੀਰੀਅੰਸ ਨੇ, ਕੋਈ ਜਦੋਂ ਫੋਨ ਲਏ ਹੋਣੇ ਆ ਪਤਾ ਵੀ ਨਹੀਂ ਹੋਣਾ ਵੀ ਇੱਦਾਂ ਗੱਲਾਂ ਬਾਤਾਂ ਹੋਣਗੀਆਂ, ਫਿਰ ਆ ਨਵੇਂ ਨਵੇਂ ਪਲਾਨ ਹੋਣਗੇ, ਹੁਣ ਪਲਾਨ ਆ ਗਏ ਸਸਤੇ ਹੋ ਗਏ, ਮਹਿੰਗੇ ਹੋ ਗਏ, ਪਤਾ ਨਹੀਂ ਉਦੋਂ ਕਹਿੰਦੇ ਇਨਕਮਿੰਗ ਦੀ ਵੀ ਪੈਸੇ ਲੱਗ ਜਾਂਦੇ ਸੀ ਵੀ ਜਦੋਂ ਬੰਦਾ ਸੁਣਦਾ ਹੁੰਦਾ ਸੀ ਉਹਦੇ ਵੀ ਪੈਸੇ ਲੱਗ ਜਾਂਦੇ ਸੀਗੇ ਪਹਿਲਾਂ। ਹੁਣ ਸਮਾਂ ਬਦਲ ਗਿਆ, ਦੇਖ ਲਓ, ਦੇਖਦੇ ਦੇਖਦੇ 10-20 ਸਾਲਾਂ ਦੇ ਵਿੱਚ ਦੁਨੀਆ ਪਲਟਾ ਹੀ ਮਾਰ ਗਈ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
1: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111.
2: You're listening to KRPI 1550 Radio, Ferndale, Washington.
3: ਵੈਲਕਮ ਬੈਕ ਜੀ, ਤੁਸੀਂ ਸੁਣ ਰਹੇ ਹੋ 1550 ਰੇਡੀਓ। ਮੈਂ ਤੁਹਾਡਾ ਹੋਸਟ, ਤੁਹਾਡਾ ਸਾਥੀ ਜਗਦੀਪ ਸਿੰਘ ਪਹੁੰਚਿਆ ਹੋਇਆ ਜੀ। ਅਸੀਂ, ਮੈਂ ਮੇਰੇ ਸਾਥੀ ਪੁਨੀਤ ਜੀ ਨਾਲ ਵਾਇਰਲੈਸ ਕੰਟਰੀ 'ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਜਿਹੜੀਆਂ ਡੀਲਾਂ ਲੈ ਕੇ ਆਇਆ ਸੀ ਵਾਇਰਲੈਸ ਕੰਟਰੀ ਵਾਲੇ ਹਨੀ ਜੁਣੀ। ਮੈਂ ਵਾਰ ਵਾਰ ਤੁਹਾਨੂੰ ਡੀਲਾਂ ਦੱਸਦੀਆਂ ਸੀ ਵੀ ਜਿਹੜਾ ਸਾਡਾ ਵੀ ਛੋਟਾ ਜਿਹਾ ਫਰਜ਼ ਬਣਦਾ ਸੀ, ਉਹ ਵੀ ਤੁਹਾਨੂੰ ਪੁਨੀਤ ਜੀ ਨੇ ਬੜੇ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆ ਕੇ ਕਰ ਸਕਦੇ ਹੋ ਕੰਟੈਕਟ ਅਤੇ ਜਿੱਤ ਸਕਦੇ ਹੋ ਗੈਸ ਕਾਰਡ, ਉਹ ਕਿਸ ਤਰ੍ਹਾਂ ਜਿੱਤਣਾ ਹੈ। ਪੁਨੀਤ ਜੀ ਆ ਕੇ ਤੁਹਾਨੂੰ ਫਿਰ ਦੁਬਾਰਾ ਦੱਸਣਗੇ। ਥੋੜ੍ਹੀ ਦੇਰ ਬਾਅਦ ਉਹਨੂੰ ਭੇਜਿਆ ਜਿਹੜਾ ਹਵਾ ਲਿਆ ਤਾਜ਼ੀ, ਅਤੇ ਮੈਂ ਉਹਨੀ ਦੇਰ ਤੁਹਾਨੂੰ ਦੱਸਦਾ ਕਿ ਡੀਲ ਜਿਹੜੀ ਆ ਸਭ ਤੋਂ ਵਧੀਆ ਡੀਲ ਹੈ ਕੀ ਹੈ, ਜਿਹੜਾ $300 ਤੱਕ ਦਾ ਟ੍ਰੇਡ ਇਨ ਦੇ ਰਿਹਾ ਹੈ ਨਾ ਇਹ ਕ੍ਰੈਡਿਟ ਸੈਮਸੰਗ ਫੋਨਾਂ 'ਤੇ, ਬਹੁਤ ਹੀ ਸ਼ਾਨਦਾਰ ਹੈ। ਕਹਿੰਦੇ ਟੁੱਟਿਆ ਹੋਇਆ ਫੋਨ ਆ ਨਾ ਮਾੜਾ ਮੋਟਾ, ਉਹ ਵੀ ਇਹ ਸੰਭਾਲ ਲੈਣਗੇ, ਉਹਦਾ ਵੀ ਇਲਾਜ ਇਹਨਾਂ ਕੋਲ ਹੈਗਾ। ਸੋ ਜਿਹੜੇ ਖੁੰਜੇ ਖਾਂਜੇ ਸੁੱਟੇ ਪਏ ਆ ਫੋਨ ਨਾ ਤੋੜ ਕੇ, ਕੋਈ ਕੰਮ ਦੇ ਨਹੀਂ, ਕਿਸੇ ਕਾਰੇ ਦੇ ਨਹੀਂ, ਉਹਨਾਂ ਨੂੰ ਲੈ ਆਓ ਅਤੇ ਵਟਾ ਕੇ ਲੈ ਜਾਓ ਉਹਨਾਂ ਨੂੰ। ਇਹ ਤੁਹਾਨੂੰ ਮੈਂ ਦੱਸ ਦਿੰਦਾ ਬਹੁਤ ਸ਼ਾਨਦਾਰ ਹੈ। ਇਸ ਜਿਹੜੇ ਫੋਨ ਨਵੇਂ ਆਏ ਨੇ ਇਹਨਾਂ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਕਰਕੇ ਸਿਸਟਮ ਲਾ ਕੇ ਦੇ ਦੇਣਾ ਤੁਹਾਨੂੰ ਕੁਛ ਨਾ ਕੁਛ ਵਧੀਆ, ਅਤੇ ਉਹ ਨਹੀਂ ਕਰੋਗੇ ਮਤਲਬ ਇਹਦਾ ਕੋਈ ਮਲਾਲ ਨਹੀਂ ਹੋਣਾ ਤੁਹਾਨੂੰ ਬਾਅਦ 'ਚ ਮੁੜ ਕੇ।

ਗੱਡੀ 'ਚ ਆ ਰਿਹਾ ਸੀ, ਦੱਸ ਰਿਹਾ ਸੀ, ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੋਲੂੰਗਾ ਕੀ। ਅਤੇ ਹੁਣ ਦੋ ਝੱਟ ਕੁ ਮਿੰਟ ਬਾਅਦ ਮੈਂ ਤੂੰ ਫੋਨ ਮਾਈਕ ਫੜ ਲੈਂਦਾ ਵੀ ਮੈਂ ਬੋਲਣਾ ਕੁਛ ਹੁਣ। ਸੋ ਇਹ ਰਸ ਹੀ ਇਹੋ ਜਿਹਾ ਫੋਨ ਦਾ, ਮਾਈਕ ਦਾ ਸੱਚ। ਅਤੇ ਜਿਵੇਂ ਮਾਈਕ ਦਾ ਉਵੇਂ ਫੋਨ ਦਾ, ਰੇਡੀਓ ਚੀਜ਼ ਹੀ ਇਹੋ ਜਿਹੀ ਹੈ, ਜੇ ਇੱਕ ਵਾਰ ਬੋਲਣ ਲੱਗ ਜੇ ਬੰਦਾ ਫਿਰ ਸੁਣਨ ਲੱਗ ਜਾਂਦਾ ਆਵਾਜ਼ਾਂ ਆਪਣੀਆਂ। ਅਤੇ ਦੁਬਾਰਾ ਮੈਨੂੰ ਇਸ਼ਾਰਾ ਹੋਇਆ ਸਨੀ ਜੀ ਦਾ ਕਿ ਨੰਬਰ ਰਿਪੀਟ ਕਰ ਦਿਓ, 604-217-7770, ਬੜਾ ਸੌਖਾ ਜਿਹਾ ਨੰਬਰ ਰਹਿੰਦਾ। ਇੱਥੇ ਫੋਨ ਕਰਕੇ ਜਿਵੇਂ ਹੀ ਤੁਹਾਨੂੰ ਲੱਗਦਾ ਵੀ ਚਾਹੀਦੀ ਆ ਕੁਛ, ਕੋਈ ਡੀਲ ਪੁੱਛਣੀ ਹੈ, ਜਿਹੜੀ ਡਿਟੇਲ ਲੈਣੀ ਹੈ, ਜਿਵੇਂ ਕੁਆਲੀਫਾਈ ਕਰਨ ਵਾਲੀ ਡਿਟੇਲ ਆ ਵੀ ਕੋਈ ਚਾਹੀਦੀ ਹੈ, ਇਹਦੇ ਪੁੱਛ ਲਿਓ। ਅਤੇ ਜਿਵੇਂ ਜਿਵੇਂ ਤੁਹਾਨੂੰ ਹੁਣ ਸਾਡੇ ਕੋਲ ਤਾਂ ਰਹਿ ਗਿਆ ਬਹੁਤਾ ਸਮਾਂ ਨਹੀਂ ਰਹਿ ਗਿਆ, ਘੰਟਾ ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਸਾਡੇ ਕੋਲ, ਤਾਂ 4:10 ਹੋ ਚੁੱਕੇ ਨੇ ਇਸ ਸਮੇਂ। ਅਤੇ ਉਸ ਤੋਂ ਬਾਅਦ 5 ਵਜੇ ਤੱਕ ਅਸੀਂ ਮੈਂ ਅਤੇ ਪੁਨੀਤ ਜੀ ਇੱਥੇ ਹੋਵਾਂਗੇ, 1550 ਰੇਡੀਓ ਇੱਥੇ ਹੋਏਗਾ ਮੌਕੇ 'ਤੇ। ਉਸ ਤੋਂ ਬਾਅਦ 9 ਵਜੇ ਤੱਕ ਹੋਣਗੇ ਸਨੀ ਜੀ। ਹੁਣ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਫਿਰ ਵਾਪਸ ਆ ਕੇ ਮੈਂ ਅਤੇ ਪੁਨੀਤ ਜੀ ਤੁਹਾਡੇ ਨਾਲ ਦੁਬਾਰਾ ਜੁੜਾਂਗੇ। ਇੱਕ ਸੁਣੋ ਗਾਣਾ, ਸੈਲਫੀ ਨਾ ਸੈਲਫੀ, ਪਹਿਲਾਂ ਨਹੀਂ ਸੀ ਹੁੰਦੀ ਪਤਾ ਕਿਸੇ ਨੂੰ, ਆ ਫੋਨਾਂ ਨੇ ਦੱਸਿਆ ਵੀ ਸੈਲਫੀ ਕਿਵੇਂ, ਸੈਲਫੀ ਆਪਣੀ ਫੋਟੋ ਖਿੱਚਣ ਨੂੰ ਕਹਿੰਦੇ ਆ, ਜਿਵੇਂ ਕਈ ਸਟੈਂਡ ਹੁੰਦੇ ਆ, ਕਈ ਤਾਂ ਲੋਕਾਂ ਨੂੰ ਬਹੁਤ ਹੀ ਕਰੇਜ਼ ਆ ਵੀ ਸੈਲਫੀ ਖਿੱਚਣੀ ਹੈ। ਲੈ ਫਿਰ ਤੁਹਾਨੂੰ ਸੈਲਫੀ ਹੀ ਸੁਣਾਉਂਦੇ ਗਾਣਾ।

0: 5 बजे तक 1550 रेडियो होवेगा लाइव ऑन लोकेशन वायरलेस कंट्री दी 27130 फ्रेजर हाईवे ऑल्टो ग्रोव वाली लोकेशन पे। कॉल सनी एंड सेव मनी 6043811008 वायरलेस कंट्री।
1: You're listening to KRPI 1550 Radio, Ferndale, Washington.
2: इको हरमन प्यारा ग्रोसरी स्टोर फ्रूटी कहना जिन्हां दे प्राइसेस होलसेल नालों भी घट हन। राजन मैंगोज अते इंडियन मैंगोज हुण फ्रूटी कहना दीआं सारीआं लोकेशन्स ते अवेलेबल हन। इस हफ्ते दे स्पेशल हन 19 जून तो 24 जून तक। पालक लवो 99 सेंट्स दी गुच्छी, 10 पाउंड स्नो बॉय रसिट पटेरोज 2.98 दा बैग, वड्डा साइज गोभी दा फुल 2.98 दा, अते 4 पाउंड इंडिकन साबत लाल मसर लवो 2.98 दा बैग।
3: फैमिली केयर फार्मेसी
4: पूरे बीसी विच होम्योपैथिक दवाइयां च नंबर 1।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
3: हुन मोबिलिटी एड रेंट जा बाय भी कर सकदे हो।
4: फ्री प्लेस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
5: 3 लोकेशंस टू सर्व यू, सरी डेल्टा एंड वाइट रॉक।
3: जा कॉल किरण एट 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
1: You're listening to KRPI 1550 Radio, Ferndale, Washington.
7: Welcome back, ji. Pahunch gaya si. Wireless country pahunche hoye hain. Pahunch tak hi gaye. Pehla ta main Puneet ji tan vaad karda haan. Badi tatti tatti chaah kehdi ji fir bulaati. Unne mainu chitkore wale ne bheji hai. Kehnde unhan ne utho leke aaye ne. Chaah badi shandar banayi hui hai. Te koi combo bhi leke aaye $9.99 cent da kuch. Dekh liyo aake. Call kar liyo unhan nu. ਚਟਕੋਰੇ ਵਾਲਾ ਨੰਬਰ ਲੱਭ ਲਿਓ, ਔਨਲਾਈਨ ਨੰਬਰ ਪੈ ਜਾਂਦਾ ਤੇ ਚਟਕੋਰੇ ਵਾਲੇ ਨੂੰ ਲਿਓ ਕਾਲ ਕੂਲ। ਬਹੁਤ ਸ਼ਾਨਦਾਰ ਰਹਿੰਦੀ ਚਾਹ ਜੋ ਸਮੋਸੇ ਸਮੂਸੇ ਬਾਅਦ ਸ਼ਾਨਦਾਰ ਰਹਿੰਦੇ। ਤੇ ਹੁਣ ਅਸੀਂ ਵਾਇਰਲੈਸ ਕੰਟਰੀ ਪਹੁੰਚੇ ਹਾਂ। ਪੁਨੀਤ ਜੀ ਆ ਗਿਆ ਮੁੜ ਕੇ, ਹਵਾ ਹੁਵਾ ਖਾਣ ਗਿਆ ਸੀ ਬਾਹਰ, ਫਰੈਸ਼ ਏਅਰ ਕਹਿੰਦੇ। ਮੈਂ ਫਰੈਸ਼ ਏਅਰ ਖਾ ਕੇ ਆਉਣੀ, ਮੈਂ ਕਿਹਾ ਖਾਓ ਜੀ, ਹਵਾ ਤਾਂ ਬੜੀ ਸਾਫ਼ ਹੈ ਵੈਸੇ ਕੈਨੇਡਾ ਦੀ, ਹੈ ਖਾਣ ਵਾਲੀ, ਹਾਜ਼ਮਾ ਠੀਕ ਕਰ ਦਿੰਦੀ ਹੈ। ਤੇ ਹੁਣ ਲਓ ਫਿਰ ਪੁਨੀਤ ਜੀ ਕਰੋ ਗੱਲਬਾਤ, ਦੱਸੋ ਨਾਲੇ ਆ ਵਾਇਰਲੈਸ ਕੰਟਰੀ ਤੇ ਫਿਰ ਕੀ ਹਿਸਾਬ ਕਿਤਾਬ ਹੈ।
8: ਹਾਂਜੀ ਜਗਦੀਪ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਹਵਾ ਵੀ ਬਹੁਤ ਹੀ ਚੰਗੀ ਅਤੇ ਮਾਹੌਲ ਵੀ ਬਹੁਤ ਚੰਗਾ ਇੱਥੇ, ਅਤੇ ਲੋਕ ਆ ਰਹੇ ਨੇ, ਗੱਲਬਾਤ ਕਰ ਰਹੇ ਨੇ ਅਤੇ ਆਪਣੇ ਫੋਨ ਵੀ ਅਤੇ ਔਫਰ ਵੀ ਚੈੱਕ ਕਰ ਰਹੇ ਨੇ। ਅਤੇ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਜਿਵੇਂ ਆਪਾਂ ਸਵੇਰੇ ਵੀ ਕਿਹਾ ਕਿ ਸਮਰ ਚੱਲ ਰਹੀ ਹੈ, ਅਤੇ ਇਹਨਾਂ ਨੇ ਵੀ ਸਮਰ ਬਲੈਕ ਫਰਾਈਡੇ ਸੇਲ ਲਾਈ ਹੋਈ ਹੈ। ਇੱਥੇ ਤੁਸੀਂ ਫਰੇਜ਼ਰ ਹਾਈਵੇ ਅਲਟਰ ਗਰੋਵ 'ਤੇ ਇਹਨਾਂ ਦੀ ਲੋਕੇਸ਼ਨ ਹੈ ਵਾਇਰਲੈਸ ਕੰਟਰੀ ਦੀ, ਤੁਸੀਂ ਇੱਥੇ ਆ ਕੇ ਤੁਸੀਂ ਸਨੀ ਨਾਲ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਮਿਲ ਕੇ ਪੁੱਛ ਸਕਦੇ ਹੋ, ਅਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਅਗਰ ਤੁਸੀਂ ਅਗਰ ਨਹੀਂ ਆ ਪਾ ਰਹੇ, ਤੁਸੀਂ ਕਿਸੇ ਫਸੇ ਹੋਏ ਹੋ ਬਟ ਤੁਹਾਨੂੰ ਹੈ ਕਿ ਤੁਹਾਨੂੰ ਫੋਨ ਚੇਂਜ ਕਰਨਾ ਹੈ, ਤਾਂ ਤੁਸੀਂ ਆਪਣਾ ਫੋਨ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 604-217-7777। ਇੱਕ ਵਾਰੀ ਫਿਰ ਦੱਸਦੇ ਹਾਂ ਮੈਂ, ਉਹਨਾਂ ਦਾ ਨੰਬਰ ਹੈ 604-217-7777। ਹੁਣ ਮੈਂ ਫਟਾਫਟ ਤੁਹਾਨੂੰ ਸਾਰੀ ਸਕੀਮਾਂ ਦੱਸਦੇ ਹਾਂ ਅਤੇ ਫੋਨਾਂ ਵਿੱਚ ਕੀ ਔਫਰ ਚੱਲ ਰਹੀਆਂ ਨੇ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰਦੇ ਹਾਂ। ਆਈਫੋਨ 17 ਏਅਰ ਤੁਹਾਨੂੰ $0 'ਤੇ ਬਿਲਕੁਲ ਫ੍ਰੀ ਮੁਫਤ ਮਿਲ ਰਿਹਾ, ਆਈਫੋਨ 17 ਏਅਰ। ਅਤੇ ਸੈਮਸੰਗ S26 ਤੁਹਾਨੂੰ $0 'ਤੇ ਮਿਲ ਰਿਹਾ, ਸੈਮਸੰਗ S26। ਇੱਕ ਸੈਮਸੰਗ S26 ਅਲਟਰਾ ਹੈ ਜਿਹੜਾ ਤੁਹਾਨੂੰ $2.50 ਵਿੱਚ ਮਿਲ ਰਿਹਾ, ਇਹ ਮਾਡਲ ਹੈ ਸੈਮਸੰਗ S26 ਅਲਟਰਾ। ਅਤੇ ਬਾਕੀ ਆਈਫੋਨ ਜਿਹੜੇ ਨੇ, ਆਈਫੋਨ 17 ਪ੍ਰੋ ਉਹ ਤੁਹਾਨੂੰ ਦੇ ਰਹੇ ਨੇ $40 ਵਿੱਚ, ਅਤੇ ਆਈਫੋਨ 17 ਪ੍ਰੋ ਮੈਕਸ ਉਹ ਤੁਹਾਨੂੰ ਮਿਲ ਰਿਹਾ $43 ਵਿੱਚ। ਅਤੇ ਮੈਨੂੰ ਲੱਗਦਾ ਖਾਲੀ $3 ਦਾ ਫਰਕ ਹੈ ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਵਿੱਚ, ਅਤੇ ਡੈਫੀਨੇਟਲੀ ਤੁਹਾਨੂੰ ਪ੍ਰੋ ਕੰਸੀਡਰ, ਪ੍ਰੋ ਮੈਕਸ ਕੰਸੀਡਰ ਕਰਨਾ ਚਾਹੀਦਾ ਹੈ ਕਿਉਂਕਿ ਖਾਲੀ$3 ਦਾ ਫਰਕ ਹੈ। ਅਤੇ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਨਵੇਂ ਕਸਟਮਰ ਵਾਸਤੇ ਉਹ ਕਾਫੀ ਨਈ ਨਈ ਡੀਲਾਂ ਲਾਏ ਨੇ, ਅਤੇ ਅੱਜ ਦਾ ਮੌਕਾ ਹੈ, ਤੁਸੀਂ 9 ਵਜੇ ਤੱਕ ਕਦੀ ਵੀ ਫੋਨ ਕਰ ਸਕਦੇ ਹੋ। ਅਤੇ ਅਗਰ ਤੁਸੀਂ ਐਲਡਰ ਗਰੋਵ ਲੰਘ ਰਹੇ ਹੋ, ਕੋਈ ਕੰਮ ਕਰ ਰਹੇ ਹੋ, ਤਾਂ ਇੱਥੋਂ ਜਾ ਕੇ ਤੁਸੀਂ ਸਨੀ ਨਾਲ ਅਤੇ ਉਹਦੀ ਟੀਮ ਨਾਲ ਮਿਲ ਸਕਦੇ ਹੋ। ਅਤੇ ਹੋਰ ਜਿਹੜੇ ਐਕਸਿਸਟਿੰਗ ਕਸਟਮਰ, ਜਿਹੜੇ ਆਲਰੇਡੀ ਕਸਟਮਰ ਇਹਨਾਂ ਦੇ ਨੇ, ਜਿਹੜੇ ਪਿਛਲੀ ਵਾਰ ਜਾਂ ਪਹਿਲੇ ਇਹਨਾਂ ਨਾਲ ਡੀਲ ਕਰ ਚੁੱਕੇ ਨੇ। ਉਹਨਾਂ ਦੇ ਵਾਸਤੇ ਉਹ $60 ਪਰ ਮੰਥ ਤੋਂ ਪਲਾਨ ਇੱਕ ਕੋਈ ਸ਼ੁਰੂ ਹੋਇਆ ਹੈ, ਉਹ ਤੁਹਾਨੂੰ ਆਫਰ ਕਰ ਰਹੇ ਨੇ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਅਤੇ ਉਹਨਾਂ ਨੂੰ ਕਾਲ ਕਰਕੇ ਹੋਰ ਵੀ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਹੋ। ਅਤੇ ਇੱਕ ਗੱਲ ਹੋਰ ਜਿਹੜੀ ਉਹ ਦੱਸ ਰਹੇ ਸੀ ਕਿ ਉਹ ਤੁਹਾਨੂੰ $300 ਦਾ ਟ੍ਰੇਡ ਇਨ ਕ੍ਰੈਡਿਟ ਵੀ ਦੇ ਰਹੇ ਨੇ, ਤੁਸੀਂ ਅਗਰ ਸੈਮਸੰਗ ਫੋਨ ਲੈ ਰਹੇ ਹੋ ਅਤੇ ਨਾਲ ਹੀ ਨਾਲ ਅਗਰ ਤੁਹਾਡਾ ਕੋਈ ਵੀ ਫੋਨ ਟੁੱਟਿਆ ਹੈ, ਖਰਾਬ ਹੈ, ਮਿੱਟੀ ਲੱਗੀ ਹੋਈ ਹੈ, ਕਿੱਥੇ ਰੱਖਿਆ ਹੋਇਆ, ਤੁਸੀਂ ਯੂਜ਼ ਵੀ ਨਹੀਂ ਕਰਦੇ, ਅਤੇ ਅੱਜ ਮੌਕਾ ਹੈ ਉਹਨੂੰ ਯੂਜ਼ ਕਰਨ ਦਾ, ਤੁਸੀਂ ਲਾ ਕੇ ਉਹਨੂੰ ਵੀ ਦਿਖਾ ਕੇ ਅਤੇ ਸਨੀ ਕੋਲ ਆਫਰ ਲੈ ਸਕਦੇ ਹੋ। ਅਤੇ ਅੱਜ ਸਨੀ ਨੇ ਸਾਨੂੰ ਕਿਹਾ ਕਿ ਤੁਹਾਡੇ ਕੋਲ ਅਗਰ ਫੋਨ ਟੁੱਟਿਆ ਵੀ ਹੈ ਤਦ ਵੀ ਸਾਡੇ ਕੋਲ ਕੁਛ ਨਾ ਕੁਛ ਆਫਰ ਹੋਊਗੀ, ਅਸੀਂ ਤੁਹਾਨੂੰ ਦੇ ਸਕਦੇ ਹਾਂ। ਅਤੇ ਡੈਫੀਨੇਟਲੀ ਇਹ ਸਾਡੀ ਕਮਿਊਨਿਟੀ ਵਾਸਤੇ ਇੱਕ ਮੌਕਾ ਹੈ, ਅਤੇ ਮੈਨੂੰ ਲੱਗਦਾ ਤੁਸੀਂ ਜ਼ਰੂਰ ਇਹਨੂੰ ਗੌਰ ਨਾਲ ਸੋਚ ਕੇ ਡਿਸਾਈਡ ਕਰਿਓ।
7: ਬਿਲਕੁਲ ਪੁਨੀਤ ਜੀ, ਮੌਕਾ ਜੀ ਫੋਨ ਲੈਣ ਦਾ। ਪੁਨੀਤ ਜੀ ਨੇ ਦੱਸ ਤੁਹਾਨੂੰ ਡਿਟੇਲ ਦੇ ਵਿੱਚ ਸਾਰੇ ਫੋਨਾਂ ਦੀਆਂ ਸਕੀਮਾਂ। 5-7 ਮਿੰਟ ਤੱਕ ਡਰਾਅ ਵੀ ਕੱਢ ਦਿਆਂਗੇ, ਜਿਹੜੇ ਸਾਡੇ ਲੱਕੀ ਵਿਨਰ ਹੋਣਗੇ ਉਹਨਾਂ ਦਾ ਨਾਂ ਵੀ ਅਨਾਊਂਸ ਕਰ ਦਿਆਂਗੇ। ਥੋੜ੍ਹੀ ਦੇਰ ਲਈ ਫਿਰ ਸਨੀ ਜੀ ਨੂੰ ਬੁਲਾਵਾਂਗੇ 5 ਮਿੰਟ ਲਈ, ਉਹਨਾਂ ਦਾ ਵੀ ਲਵਾਵਾਂਗੇ 5 ਮਿੰਟ, ਮੱਝ ਬਾਅਦ ਤੁਹਾਡੇ ਦੱਸ ਦੇਣਗੇ। ਅਤੇ ਪੁਨੀਤ ਜੀ ਵੀ ਚਾਹ ਚੁੱਪੀ ਕੇ ਫਿਰ ਕਾਇਮ ਹੋ ਗਏ ਨੇ। ਪੁਨੀਤ ਜੀ ਫਿਰ ਅੱਜ ਮਤਲਬ ਹੱਥ ਤਾਂ ਨਹੀਂ ਕੰਬੇ? ਅੱਛਾ ਪੁਨੀਤ ਜੀ ਹੁਣ ਥੋੜ੍ਹੇ ਜਿਹੇ ਬਿਜ਼ੀ ਹੋ ਗਏ, ਫਿਰ ਕਾਗਜ਼ ਪੱਤਰੀ ਇਹ ਜਿਹੜੇ ਸੇਲਦਾਰ ਹੁੰਦੇ ਕਾਗਜ਼ ਪੱਤਰੀ ਵਾਲੇ ਹੁੰਦੇ, ਹਿਸਾਬ ਤਾਂ ਬੜਾ ਕਰਦੇ, ਕੈਲਕੂਲੇਸ਼ਨ ਕਰੀ ਜਾਂਦੇ, ਪਤਾ ਨਹੀਂ ਕੀ ਹਿਸਾਬ ਤਾਂ ਲਾਈ ਜਾਂਦੇ ਇਹ ਇੱਕ ਇੱਕ ਚੀਜ਼ ਦਾ, ਕਦੇ ਹਸਲ ਇੱਧਰ ਲਾ ਲਈ, ਕਦੇ ਉੱਧਰ ਲਾ ਲਈ। ਅਤੇ ਪਰ ਖੈਰ ਚਲੋ ਕੋਈ ਗੱਲ ਨਹੀਂ, ਇਹ ਕਹਿੰਦੇ ਨੇ ਵੀ ਜਿਵੇਂ ਥਾਣੇ ਦੀ ਮਾਂ ਹੁੰਦੀ ਹੈ ਮੁਨਸ਼ੀ, ਅਤੇ ਉਵੇਂ ਹੀ ਜਿਹੜੇ ਸੇਲਸਮੈਨ ਹੁੰਦੇ ਆ ਉਹ ਵੀ ਕਮਾਊ ਪੁੱਤ ਹੁੰਦੇ ਆ ਸਾਡੇ, ਅਤੇ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਸਤਿਕਾਰ ਮਾਣ ਦੇਣਾ ਪੈਂਦਾ, ਐਕਸਟਰਾ ਦੇਣਾ ਪੈਂਦਾ ਉਹਨੂੰ, ਥੋੜ੍ਹਾ ਜਿਹਾ 20% ਐਕਸਟਰਾ ਜ਼ਿਆਦਾ ਕਰਨ ਲਿਖਿਆ ਹੁੰਦਾ ਨਾ, ਪਰ 20% ਐਕਸਟਰਾ ਟੂਥਪੇਸਟ ਉਹ ਹੁੰਦਾ ਹੈ ਸਿਸਟਮ। ਅਤੇ ਬਾਈ ਬਾਈ ਡੀਲ ਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਹੀ, ਦੁਬਾਰਾ ਹੁਣ ਹਨੀ ਸਨੀ ਜੀ ਨੂੰ ਬੁਲਾਵਾਂਗੇ, ਸਨੀ ਜੀ ਦੱਸਣਗੇ ਤੁਹਾਨੂੰ ਡੀਲਾਂ ਕੀ ਨੇ, ਥੋੜ੍ਹੀ ਦੇਰ ਤੱਕ ਆਉਣਗੇ ਅਜੇ ਬਿਜ਼ੀ ਨੇ ਕਸਟਮਰਾਂ ਦੇ ਨਾਲ ਉਹ ਕਾਲ ਕਰਨ ਦੇ ਲਈ। ਮੈਂ ਤੁਹਾਨੂੰ ਦੁਬਾਰਾ ਫਿਰ ਨੰਬਰ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ, 604-217-7777 ਨੰਬਰ ਹੈ ਜੀ, ਇਹਦੇ ਕਾਲ ਕਰਨੀ ਹੈ, ਕਾਲ ਕਰਕੇ ਗੱਲਬਾਤ ਕਰਨੀ ਹੈ, ਪੁੱਛਣਾ ਡੀਲ ਸਮਝਣੀ ਹੈ, ਆਪਣੀ ਐਲੀਜੀਬਿਲਿਟੀ ਵੀ ਚੈੱਕ ਕਰਨੀ ਹੈ ਨਾਲ ਨਾਲ। ਜੇ ਐਲੀਜੀਬਲ ਹੋ ਆ ਜਾਓ ਗੱਡੀ ਚੱਕ ਕੇ, ਦਿਨ ਵਧੀਆ, 9 ਵਜੇ ਤੱਕ ਸਟੋਰ ਖੁੱਲ੍ਹਾ, ਬਸ ਇੱਥੋਂ ਆ ਕੇ ਫੋਨ ਲੈ ਜਾਓ, ਆਪਣੀ ਲਾਈਨ ਲੈ ਜਾਓ, ਅਤੇ ਤੁਹਾਨੂੰ ਫਾਇਦੇ ਫਾਇਦੇ ਨੇ ਅੱਜ ਅੱਜ ਮਤਲਬ ਬਿਲਕੁਲ ਦਿਲ ਖੋਲਿਆ ਹੋਇਆ ਉਹਨਾਂ ਨੇ। ਹੁਣ ਅਸੀਂ ਵੱਧ ਤੋਂ ਵੱਧ ਅੱਧਾ ਘੰਟਾ ਹੋਰ ਇੱਥੇ, 5 ਵਜੇ ਤੱਕ ਅਸੀਂ ਇੱਥੇ ਰਹਾਂਗੇ, 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ ਹੋਊਗਾ, ਸਟੋਰ 9 ਵਜੇ ਤੱਕ ਖੁੱਲ੍ਹਾ, ਜਦੋਂ ਮਰਜ਼ੀ ਆ ਜਾਓ, ਜਿਵੇਂ ਦੱਸਿਆ ਕੱਲ੍ਹ ਵੀ ਆ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ, ਜੇ ਅੱਜ ਕਿਸੇ ਨੇ ਬੁੱਕ ਕਰਾ ਲਿਆ ਗੱਲਬਾਤ ਕਰਕੇ ਦੱਸ ਤਾ ਉਹਨਾਂ ਨੂੰ, ਕੱਲ੍ਹ ਵੀ ਤੁਹਾਨੂੰ ਮਿਲਣਗੇ ਇੱਥੇ, ਸਟਾਫ ਬਹੁਤ ਹੀ ਸ਼ਾਨਦਾਰ। ਔਰ ਸਭ ਤੋਂ ਜਿਹੜੀ ਖਾਸ ਗੱਲ ਹੈ ਸਨੀ ਉਹਨਾਂ ਦੀ, ਜੋ ਮੈਨੂੰ ਲੱਗਦੀ ਹੁੰਦੀ ਹੈ ਵਾਇਰਲੈਸ ਕੰਟਰੀ ਦੀ, ਉਹ ਹੈ ਕਿ ਇਹਨਾਂ ਦੀ ਸਰਵਿਸ, ਜਦੋਂ ਮਰਜ਼ੀ ਆਵੇ ਮੌਲ 'ਚੋਂ ਲੈ ਕੇ ਆਉਂਦੇ ਆ ਨਾ ਫੋਨ ਫਾਨ, ਵੱਡੀ ਦੁਕਾਨ 'ਚੋਂ, ਵੱਡੇ ਸਟੋਰ 'ਚੋਂ, ਉੱਥੇ ਤਾਂ ਫਿਰ ਉਹ ਫਾਰਮੈਲਿਟੀ ਜੋ ਕਰਦੇ ਆ, ਉਹ ਕਹਿਣਾ ਵੀ ਬਾਹਰ ਖੜ੍ਹ ਜਾਓ, ਕੋਈ ਗੱਲ ਨਹੀਂ ਕਰਦੇ ਆਪਾਂ, ਤੁਹਾਡਾ ਹਿਸਾਬ ਤਾਂ ਰੁਕ ਜਾਓ ਜੀ। ਇੱਥੇ ਇਹ ਸਿਸਟਮ ਨਹੀਂ, ਇੱਥੇ ਕਸਟਮਰ ਮਤਲਬ ਪੂਰੀ ਫੈਮਿਲੀ ਮੈਂਬਰ ਵਾਂਗੂ ਟ੍ਰੀਟ ਕੀਤਾ ਜਾਂਦਾ, ਇਹ ਸਭ ਤੋਂ ਵਧੀਆ ਲੱਗਦਾ ਹੁੰਦਾ ਮੈਨੂੰ ਜਦੋਂ ਵੀ ਆਉਂਦਾ। ਖੈਰ ਮੈਂ ਤਾਂ ਆਪਣੇ ਕਰੀਅਰ ਦੀ ਪਹਿਲੀ ਲਾਈਵ ਲੋਕੇਸ਼ਨ ਇੱਥੋਂ ਕੀਤੀ ਸੀਗੀ, ਅਤੇ ਇਸ ਜਗ੍ਹਾ ਨਾਲ, ਇਸ ਕੁਰਸੀਆਂ ਨਾਲ, ਜਿਹੜਾ ਫਰਨੀਚਰ ਦਾ ਕਿਹਾ, ਮੇਰਾ ਤਾਂ ਖਾਸ ਲਗਾਵ ਹੈ ਇਹਦੇ ਨਾਲ। ਅਤੇ ਅੱਜ ਵੀ ਉਵੇਂ ਹੀ, ਜਿਵੇਂ 1 ਸਾਲ ਪਹਿਲਾਂ ਦੇਖਿਆ ਸੀ, ਅੱਜ ਵੀ ਉਵੇਂ ਹੀ ਇਹਨਾਂ ਦੀਆਂ ਸਕੀਮਾਂ, ਉਵੇਂ ਇਹਦੇ ਪਲਾਨ, ਉਵੇਂ ਲੋਕਾਂ ਦਾ ਫਾਇਦਾ ਕਰਨਾ ਇਹਨਾਂ ਨੇ। ਸੋ ਆ ਕੇ ਜੋ ਵੀ ਨੇੜੇ ਤੇੜੇ ਨੇ ਜ਼ਰੂਰ ਆਇਓ, 5 ਵਜੇ ਤੱਕ ਅਸੀਂ ਇੱਥੇ ਹਾਂ, 5 ਵਜੇ ਤੋਂ ਬਾਅਦ ਫਿਰ ਜਿਵੇਂ ਵੀ 9 ਵਜੇ ਤੱਕ ਜਿਵੇਂ ਸਨੀ ਹੋਣੀ ਤੁਹਾਨੂੰ ਸਾਰੇ ਕਰਨਗੇ, ਰਿਸੀਵ ਕਰਨਗੇ, ਤੁਹਾਡੇ ਨਾਲ ਗੱਲਬਾਤ ਵੀ ਕਰਨਗੇ। ਸੋ ਪ੍ਰੀਤ ਜੀ, ਫੋਨਾਂ ਦੀ ਗੱਲ ਤਾਂ ਬੜੀ ਕਰ ਲਈ, ਅੱਜ ਕਨੇਡਾ ਕਿਵੇਂ ਆਉਣਾ ਹੋਇਆ?
9: ਸਰ ਇਹ ਬਹੁਤ ਹੀ ਵੱਡੀ ਮੈਨੂੰ ਲੱਗਦਾ ਕਹਾਣੀ ਹੈ, ਬਟ ਮੈਨੂੰ ਇਹਨੂੰ ਬਹੁਤ ਹੀ ਸ਼ੋਰਟ ਰੱਖਾਂਗਾ। ਇੱਕ ਤਾਂ ਬੜਾ ਮੇਰਾ ਮਨ ਹੁੰਦਾ ਸੀ ਕਿ ਜਦੋਂ ਵੀ ਮੈਂ ਕਿਸੇ ਨੂੰ ਸੁਣਦਾ ਸੀ ਨਾ ਕਿ ਕੋਈ ਮਿੱਤਰ ਜਾਂ ਕੋਈ ਫੈਮਿਲੀ ਦਾ ਬੰਦਾ ਕੋਈ ਬਾਹਰ ਹੈ, ਅਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਵੀ ਇੱਕ ਵਾਰੀ ਬਾਹਰ ਜਾਣਾ ਚਾਹੀਦਾ ਹੈ, ਅਤੇ ਮੇਰੇ ਅੰਦਰ ਬੜੀ ਇੱਛਾ ਹੁੰਦੀ ਸੀ ਕਿ ਮੈਨੂੰ ਕਿੱਥੇ ਜਾਣਾ। ਅਤੇ ਆਉਣ ਤੋਂ ਪਹਿਲੇ ਮੈਂ ਪਹਿਲੇ ਆਸਟ੍ਰੇਲੀਆ ਵੀ ਅਪਲਾਈ ਕੀਤਾ ਅਤੇ ਕੈਨੇਡਾ ਵੀ ਕੀਤਾ, ਬਟ ਕਹਿੰਦੇ ਨੇ ਜਿਹੜੀ ਕੁਦਰਤ ਦੀ ਮੰਗ ਹੁੰਦੀ ਹੈ ਨਾ ਉਹੀਓ ਮਿਲਦਾ ਤੁਹਾਨੂੰ। ਅਤੇ ਦਾਣਾ ਪਾਣੀ ਮੇਰਾ ਲਿਖਿਆ ਸੀ ਕੈਨੇਡਾ, ਅਤੇ ਮੈਂ ਕੈਨੇਡਾ ਆਇਆ, ਇੱਥੇ ਮੇਰੀ ਆਪਣੀ ਪੂਰੀ ਫੈਮਿਲੀ ਇੱਥੇ ਆਈ, ਅਤੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਹੀ ਅੱਛੀ ਲੱਗੀ ਇੱਥੇ, ਉਹ ਹੈ ਇੱਦਾਂ ਦਾ ਇਨਵਾਇਰਮੈਂਟ ਅਤੇ ਨੇਚਰ। ਇੱਥੇ ਨੇਚਰ, ਪ੍ਰਕਿਰਤੀ ਇੰਨੀ ਭਰਪੂਰ ਹੈ ਕਿ ਤੁਸੀਂ
7: ਦੇਖੋ 15 ਕਿਲੋਮੀਟਰ ਦੇ ਤੁਹਾਨੂੰ ਸਮੁੰਦਰ ਮਿਲ ਜਾਣਾ, ਜੰਗਲ ਮਿਲ ਜਾਣਾ, ਬਰਫ਼ ਮਿਲ ਜਾਣੀ ਹੈ, ਧੁੱਪ ਮਿਲ ਜਾਣੀ ਹੈ, ਛਾਂ ਮਿਲ ਜਾਣੀ ਹੈ।
9: ਬਿਲਕੁਲ, ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਮਾਹੌਲ ਹੈ, ਤੁਹਾਨੂੰ ਜਿਸ ਤਰੀਕੇ ਦਾ ਚਾਹੀਦਾ ਉਹ ਤੁਹਾਨੂੰ ਮਿਲ ਸਕਦਾ, ਬਟ ਇੱਕ ਚੀਜ਼ ਤੁਹਾਨੂੰ ਨਹੀਂ ਮਿਲਦੀ, ਉਹ ਤੁਹਾਡਾ ਪਰਿਵਾਰ, ਉਹ ਤੁਸੀਂ ਜ਼ਰੂਰ ਮਿਸ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਉਹ ਅਗਰ ਤੁਹਾਡੇ ਨਾਲ ਹੋਣ ਤਾਂ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੈ ਇੱਥੇ। ਬਾਕੀ ਬਹੁਤ ਅੱਛੀ ਕੰਟਰੀ ਹੈ, ਲੋਕ ਹੀ ਕਾਫ਼ੀ ਅੱਛੇ ਨੇ। ਇੱਕ ਇੱਥੇ ਦੀ ਬਿਊਟੀ ਕੈਨੇਡਾ ਦੀ ਖਾਸ ਕਰ ਕਿ ਇਹ ਮਲਟੀਕਲਚਰਲ ਹੈ, ਇੱਥੇ ਹਰ ਕਮਿਊਨਿਟੀ ਦਾ ਬੰਦਾ ਤੁਹਾਨੂੰ ਆਦਰ ਸਤਿਕਾਰ ਵੀ ਦਿੰਦਾ ਹੈ, ਤੁਹਾਡੇ ਨਾਲ ਮੇਲ ਵੀ ਰੱਖਦਾ ਅਤੇ ਤੁਹਾਨੂੰ ਵੀ ਅੱਛਾ ਲੱਗਦਾ ਅਤੇ ਉਹ ਤੁਹਾਡੇ ਬੱਚਿਆਂ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਉਹਨਾਂ ਨੂੰ ਐਕਸਪੋਜ਼ਰ ਮਿਲ ਰਿਹਾ ਕਿ ਕਿਵੇਂ ਕਿਸ ਕਮਿਊਨਿਟੀ ਨਾਲ ਕਿੱਦਾਂ ਆਦਰ ਸਤਿਕਾਰ ਕੀਤਾ ਜਾਂਦਾ ਅਤੇ ਕਿਵੇਂ ਉਹਨਾਂ ਨਾਲ ਮਿਲ ਕੇ ਰਲ ਮਿਲ ਕੇ ਤੁਸੀਂ ਅੱਗੇ ਵੱਧਦੇ ਹੋ ਜਿਹੜਾ ਕਿ ਤੁਸੀਂ ਆਪਣੇ ਉੱਥੇ ਰਹਿ ਕੇ ਨਹੀਂ ਸਿੱਖ ਸਕਦੇ ਅਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਇੱਕ ਜਨਰੇਸ਼ਨ 'ਤੇ ਸਟਰਗਲ ਕਰਦੀ ਹੈ ਬਟ ਜਿਹੜੀ ਅੱਗੇ ਦੀ ਜਨਰੇਸ਼ਨ ਹੈ ਉਹ ਜ਼ਰੂਰ ਇੱਥੋਂ ਕੁਛ ਸਿੱਖ ਕੇ ਜਾਂਦੀ ਹੈ।
7: ਇਹ ਗੱਲ ਤੁਸੀਂ ਬਹੁਤ ਖਾਸ ਕਹੀ ਹੈ, ਉਹ ਖਾਸ ਇਹ ਹੈ ਵੀ ਜਦੋਂ ਆਪਾਂ ਕੈਨੇਡਾ ਹੁੰਦੇ ਹਾਂ, ਕੈਨੇਡਾ ਹੈਗੀ ਮਲਟੀ ਕਲਚਰਲ ਕੰਟਰੀ, ਇੱਥੇ ਦੁਨੀਆ ਦੇ ਹਰ ਕੋਨੇ 'ਚ ਤੁਹਾਨੂੰ ਬੰਦਾ ਮਿਲ ਜਾਂਦਾ, ਉਹ ਲੈਟਿਨ ਅਮੈਰੀਕਨ ਹੋਵੇ, ਉਹ ਅਫਰੀਕਾ ਤੋਂ ਆਇਆ ਹੋਵੇ, ਉਹ ਸਾਊਥ ਏਸ਼ੀਅਨ ਹੋਵੇ, ਉਹ ਈਸਟ ਏਸ਼ੀਅਨ ਹੋਵੇ, ਮਿਡਲ ਈਸਟਰਨ ਹੋਵੇ, ਯੂਰਪੀਅਨ ਹੋਵੇ, ਕਿਸੇ ਦਾ ਵੀ ਹੋਵੇ, ਤੁਹਾਨੂੰ ਬੰਦਾ ਮਿਲ ਜਾਂਦਾ ਹਰੇਕ ਮਹਾਦੀਪ ਹਰੇਕ ਖਿੱਤੇ 'ਚੋਂ ਬੰਦਾ ਇੱਥੇ ਮਿਲ ਜਾਂਦਾ। ਔਰ ਇਹ ਗੱਲ ਸਹੀ ਹੈ, ਇੱਥੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਇਹਨਾਂ ਤੋਂ। ਆਪਾਂ ਜਦੋਂ ਉੱਥੇ ਰਹਿੰਦੇ ਹਾਂ ਆਪਣੇ ਕੰਟਰੀ ਦੇ ਵਿੱਚ, ਤਾਂ ਥੋੜ੍ਹਾ ਜਿਹਾ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਥੋੜ੍ਹੇ ਜਿਹੇ ਆਪਣੇ ਇਲਾਕੇ ਨੂੰ ਲੈ ਕੇ ਥੋੜ੍ਹੇ ਜਿਹੇ ਉਹ ਹੁੰਦੇ ਆ ਵੀ ਨਹੀਂ ਸਾਡਾ ਇਹ ਆ, ਠੀਕ ਹੈ ਸਾਡਾ ਤਾਂ ਹੈ ਹੀ ਹੈ, ਪਰ ਦੁਨੀਆ ਦੇਖਣ ਦਾ ਨਾਂ ਹੈ, ਦੁਨੀਆ ਜਿਉਣ ਦਾ ਨਾਂ ਹੈ, ਇਹ ਰੰਗ ਬਿਰੰਗੀ ਹੈ ਕਹਿੰਦੇ ਆ, ਤਮਾਸ਼ਾ ਵੀ ਰੰਗ ਬਿਰੰਗੀ ਵੀ ਹੈ, ਰੰਗ ਬਿਰੰਗੇ ਦੇਖ ਕੇ ਜਾਣਾ ਤੁਰਤਾ ਕੀ ਨੂੰ ਜਾਣੀ ਹੈ ਸਾਰਿਆਂ ਨੇ, ਪਰ ਇਹ ਜਾਣ ਤੋਂ ਪਹਿਲਾਂ ਫਿਰ ਇਹ ਮੇਲਾ ਵਿਛੜਨ ਤੋਂ ਪਹਿਲਾਂ ਮੇਲਾ ਦੇਖ ਲੈਣਾ ਚਾਹੀਦਾ।
9: ਨਹੀਂ ਇਹ ਤੁਸੀਂ ਬਿਲਕੁਲ ਸਹੀ ਕਿਹਾ, ਕਿਸੇ ਨੇ ਬਹੁਤ ਹੀ ਸਹੀ ਲਿਖਿਆ ਕਿ ਦੁਨੀਆ ਦੇ ਮੇਲੇ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਣਗੇ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਲਾ ਹੈ ਬਹੁਤ ਸ਼ਾਨਦਾਰ ਹੈ, ਬਹੁਤ ਚਮਕਦਾਰ ਹੈ, ਇਹਦੀ ਚਮਕ ਵਿੱਚ ਰੋਸ਼ਨੀ ਵਿੱਚ ਲੋਕ ਬੜੇ ਗਾਇਬ ਹੋ ਜਾਂਦੇ ਨੇ, ਬਟ ਪਰਮਾਰਥ ਦਾ ਰਸਤਾ ਜਿਹੜਾ ਹੈ ਉਹ ਜ਼ਰੂਰ ਇਨਸਾਨ ਨੂੰ ਪਕੜ ਕੇ ਰੱਖਣਾ ਚਾਹੀਦਾ, ਕਿਉਂਕਿ ਪਰਮਾਰਥ ਹੀ ਹੈ ਜੋ ਤੁਹਾਨੂੰ ਅੱਗੇ ਲੈ ਕੇ ਜਾਊਗਾ। ਬਾਕੀ ਸੰਸਾਰ ਦੀ ਲੋੜ ਹੈ, ਸੰਸਾਰ ਜ਼ਰੂਰੀ ਹੈ, ਜਿਵੇਂ ਕਹਿੰਦੇ ਨੇ ਨਾ ਕਮਲ ਜਿਹੜਾ ਹੁੰਦਾ ਨਾ, ਕਮਲ ਦਾ ਫੁੱਲ ਉਹ ਕਿੱਚੜ ਵਿੱਚ ਖਿਲਦਾ ਬਟ ਉਹ ਕਿੱਚੜ ਤੋਂ ਉੱਠ ਕੇ ਰਹਿੰਦਾ, ਕਦੇ ਵੀ ਉਹਦੇ ਪੱਤਿਆਂ ਨੂੰ ਵੇਖੋਗੇ ਉਹ ਕਦੇ ਵੀ ਪਾਣੀ ਨਾਲ ਨਹੀਂ ਮਿਲਦੇ। ਅਤੇ ਇਹੀ ਸੰਸਾਰ ਹੈ, ਸੰਸਾਰ ਵਿੱਚ ਸਾਰੇ ਤਰੀਕੇ ਦੇ ਖੇਲ ਹੋ ਰਹੇ ਨੇ, ਹਰ ਚੀਜ਼ ਹੋ ਰਹੀ ਹੈ, ਅਸੀਂ ਸੰਸਾਰ ਵਿੱਚ ਰਹਿਣਾ ਹੈ ਪਰ ਪਰਮਾਤ ਨੂੰ ਜ਼ਰੂਰ ਆਪਣੇ ਨਾਲ ਰੱਖਣਾ
7: ਜੀ। ਫਿਰ ਅਤੇ ਦੱਸੋਗੇ ਹੁਣ ਆਪਣਾ ਪਨੀਤ ਜੀ ਨਾਂ ਕੌਣ ਆ ਸਾਡਾ ਵਿਨਰ, ਇਹ ਵੀ ਦੱਸ ਦਿਓ।
9: ਮੈਨੂੰ ਲੱਗਦਾ ਇੱਕ ਦੋ ਐਂਟਰੀਆਂ ਹੋਰ ਆ ਗਈਆਂ ਨੇ ਕਿਉਂਕਿ ਸਾਨੀ ਬਿਜ਼ੀ ਹੈ ਫੋਨ 'ਤੇ, ਆਪਾਂ 3-4 ਮਿੰਟ ਹੋਰ ਲਾਂਗੇ ਔਰ ਉਹਦੇ ਵਿੱਚ ਫਿਰ ਆਪਾਂ ਨਾਂ ਡਿਕਲੇਅਰ ਕਰ ਦਾਂਗੇ।
7: ਠੀਕ ਹੈ ਜੀ, ਇਹ ਕਹਿੰਦੇ 2-3 ਮਿੰਟ ਪਨੀਤ ਜੀ ਕਹਿੰਦੇ ਹੋਰ ਲੈਣੇ, ਉਸ ਤੋਂ ਬਾਅਦ ਨਾਂ ਵੀ ਡਿਕਲੇਅਰ ਕਰ ਦੇਣਗੇ। ਅਤੇ ਹੁਣ ਦੋਸਤ ਲਵਾਂਗੇ ਬ੍ਰੇਕ, ਦੋ ਗਾਣੇ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਵਧੀਆ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਵਾਪਸ ਆ ਕੇ ਅੱਧਾ ਘੰਟਾ ਹੁਣ ਸਾਡੇ ਕੋਲ ਰਹਿ ਗਿਆ, 5 ਵਜੇ ਤੱਕ ਲਾਈਵ ਆਨ ਲੋਕੇਸ਼ਨ ਸੀ ਆ ਸਾਡੀ 1550 'ਤੇ, ਮੈਂ ਅਤੇ ਮੇਰੇ ਸਾਥੀ ਪੁਨੀਤ ਜੀ 1 ਤੋਂ ਲੈ ਕੇ 5 ਵਜੇ ਤੱਕ ਸੀਗੇ, ਅਤੇ 5 ਵਜੇ ਤੋਂ ਬਾਅਦ 9 ਵਜੇ ਤੱਕ ਸਟੋਰ ਖੁੱਲ੍ਹਾ, ਤੁਸੀਂ ਆ ਸਕਦੇ ਹੋ। ਅਤੇ ਜੋ ਵੀ ਤੁਸੀਂ ਆਪਣੀਆਂ ਡੀਲਸ ਲੈਣੀਆਂ ਜਾਂ ਫੋਨ ਲੈਣਾ ਜਾਂ ਕੋਈ ਹੋਰ ਵੀ ਐਕਸੈਸਰੀ ਲੈਣੀ ਉਹ ਵੀ ਬਹੁਤ ਸ਼ਾਨਦਾਰ, ਫਾਈਡੋ ਰੋਜਰਸ ਅਤੇ ਚੈਟਰ ਦੇ ਆਥੋਰਾਈਜ਼ਡ ਡੀਲਰ ਨੇ ਵਾਇਰਲੈਸ ਕੰਟਰੀ ਵਾਲੇ। 2713021730 ਫਰੇਜ਼ਰ ਹਾਈਵੇ, ਆਰਡਰ ਗੋਬਿੰਦ ਦਾ ਲੋਕੇਸ਼ਨ ਹੈ ਇਹਦੀ ਸਟੋਰ ਦੀ, ਅਤੇ 604-217-7770 ਨੰਬਰ ਹੈ ਇਹਨਾਂ ਦਾ, ਉੱਥੇ ਕਾਲ ਕਰ ਲਿਓ ਅਤੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ, ਡੀਲਾਂ ਸ਼ਾਨਦਾਰ ਡੀਲਾਂ ਵੀ ਆ ਕੇ ਦੱਸ ਦਿਓ ਤੁਹਾਨੂੰ ਜਾਣ ਤੋਂ ਪਹਿਲਾਂ। ਅਤੇ ਹੁਣ ਇੱਕ ਬ੍ਰੇਕ, ਦੋ ਗਾਣੇ ਬੜੀ ਪਿਆਰੇ, ਪੁਨੀਤ ਜੀ ਕਹਿੰਦੇ ਆਹ ਲਾ ਦਿਓ, ਮੈਂ ਕਿਹਾ ਚਲੋ ਆਹ ਲਾ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ ਜੀ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 604-325-8370।
3: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
5: ਵੈਲਕਮ ਬੈਕ ਜੀ। ਮੈਂ ਜਗਦੀਪ ਸਿੰਘ, ਸਾਡੀ ਪੂਰੀ ਟੀਮ 1550 ਰੇਡੀਓ ਦੀ ਟੀਮ ਪਹੁੰਚੀ ਹੋਈ ਅੱਜ ਵਾਇਰਲੈਸ ਕੰਟਰੀ। ਮੇਰੇ ਨਾਲ ਮੇਰੇ ਸਾਥੀ ਪੁਨੀਤ ਜੀ। ਪਹਿਲਾਂ ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਇੱਕ ਛੋਟਾ ਜਿਹਾ ਤੋਹਫ਼ਾ ਸਾਡੇ ਵੱਲੋਂ। ਸੋ ਪੁਨੀਤ ਜੀ, ਦੱਸੋ ਫਿਰ।
6: ਹਾਂਜੀ ਜਗਦੀਪ ਜੀ, ਜ਼ਿਆਦਾ ਟਾਈਮ ਨਾਲ ਲੈਂਦੇ ਹੋਏ, ਪਹਿਲੇ ਤਾਂ ਬਹੁਤ ਬਹੁਤ ਸਭ ਦਾ ਤਹਿ ਦਿਲ ਨਾਲ ਸ਼ੁਕਰੀਆ ਕਿ ਉਹ ਸਾਡੇ ਨਾਲ ਜੁੜੇ ਰਹੇ ਅਤੇ ਸਾਡਾ ਸਾਥ ਦਿੱਤਾ। ਅਤੇ ਕਾਫੀ ਇੱਥੇ ਕਾਲਾਂ ਆਈਆਂ ਨੇ ਅਤੇ ਸਨੀ ਵੀ ਕਾਫੀ ਕਾਲ ਅਟੈਂਡ ਹੁਣੇ ਵੀ ਕਰ ਰਹੇ ਨੇ। ਅਤੇ ਜਿਹੜਾ ਨਾਂ ਅਸੀਂ ਕੱਢਿਆ ਉਹਨਾਂ ਦਾ ਨਾਂ ਹੈ ਸਿਮਰ, ਅਤੇ ਉਹਨਾਂ ਦੇ ਲਾਸਟ ਦੇ 4 ਡਿਜਿਟ ਨੇ 9915। ਮੈਂ ਰਿਪੀਟ ਕਰਦੇ ਹਾਂ, ਉਹਦਾ ਨਾਂ ਹੈ ਸਿਮਰ ਅਤੇ ਲਾਸਟ ਦੇ 4 ਡਿਜਿਟ ਨੇ 9915। ਆਪਾਂ ਇਹਨਾਂ ਨੂੰ ਕਾਲ ਕਰਕੇ ਵੀ ਸਭ ਕੁਝ ਦੱਸ ਦਿਆਂਗੇ ਅਤੇ ਇਹਨਾਂ ਨੂੰ ਸਾਰੀ ਡਿਟੇਲ ਦੇ ਦਿਆਂਗੇ। ਇਹ 5 ਵਜੇ ਤੱਕ ਇੱਥੇ ਵੀ ਆ ਸਕਦੇ ਨੇ, ਨਹੀਂ ਤਾਂ ਆਪਣੇ ਸਟੂਡੀਓ ਤੋਂ ਵੀ ਕਲੈਕਟ ਕਰ ਸਕਦੇ ਨੇ।
5: ਬਿਲਕੁਲ ਜੀ, ਤੁਹਾਨੂੰ ਬਹੁਤ ਵਧਾਈ ਜੀ। ਸਿਮਰ ਜੀ ਨੂੰ ਦੱਸਿਆ ਪੁਨੀਤ ਜੀ ਨੇ, ਤੁਸੀਂ ਆ ਕੇ ਸਾਡੇ ਸਟੂਡੀਓ 'ਚ ਕਲੈਕਟ ਕਰ ਸਕਦੇ ਹੋ ਅਤੇ ਉੱਥੇ ਸਾਡੀ ਸਾਰੀ ਟੀਮ ਹੁੰਦੀ ਹੈ। ਕਿਰਨ ਹੁੰਦੀ ਹੈ ਕੁੜੀ ਸਾਡੀ ਫਰੰਟ ਡੈਸਕ 'ਤੇ, ਉਹ ਤੁਹਾਨੂੰ ਦੱਸ ਕੇ ਉਹਨਾਂ ਤੋਂ ਲੈ ਜਿਓ। ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਕਹਿ ਲਓ ਵੀ ਟੋਕਨ ਆਫ ਲਵ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਹ ਤੁਹਾਡੇ ਵਾਸਤੇ, ਸਾਰੇ ਸਾਡੇ ਲਿਸਨਰਸ ਵਾਸਤੇ। ਅੱਜ ਦੀ ਜਿਹੜੀ ਲਾਈਵ ਲੋਕੇਸ਼ਨ ਆ, ਅੱਜ 5 ਵਜੇ ਤੱਕ ਅਸੀਂ ਇੱਥੇ ਸੀਗੇ, ਬਸ ਮਿੰਟ 15 ਕੁ ਹੋਰ ਰਹਿ ਗਏ ਨੇ ਸਾਡੇ ਕੋਲ ਹੋਰ। ਪਰ ਜਿਹੜਾ ਸਟੋਰ ਹੈ ਵਾਇਰਲੈਸ ਕੰਟਰੀ, ਇਹ ਰਾਤ ਨੂੰ 9 ਵਜੇ ਤੱਕ ਖੁੱਲ੍ਹਾ ਰਹੇਗਾ। ਜਾਣ ਤੋਂ ਪਹਿਲਾਂ ਮੈਂ ਇੱਕ ਸਾਰੀਆਂ ਜਿਹੜੀਆਂ ਡੀਲਾਂ ਨੇ ਤੁਹਾਨੂੰ ਫਿਰ ਤੋਂ ਦੱਸਦਾ। ਸਮਰ ਬਲੈਕ ਫਰਾਈਡੇ ਸੇਲ ਇਹਨਾਂ ਨੇ ਕਿਹਾ ਅੱਜ ਦੇ ਦਿਨ ਨੂੰ, ਜਿੱਥੇ ਇਹਨਾਂ ਨੇ ਡੀਲਾਂ ਲਾਈਆਂ ਜਿਹੜੀਆਂ ਕਿ ਬਹੁਤ ਹੀ ਸ਼ਾਨਦਾਰ। ਪਹਿਲੀ ਡੀਲ ਇਹ ਦੱਸ ਰਹੇ ਨੇ ਕਿ ਆਈਫੋਨ 17 ਏਅਰ ਬਿਲਕੁਲ ਫ੍ਰੀ ਹੈ, ਜੀਰੋ 'ਤੇ ਤੁਸੀਂ ਲੈ ਜਾਓ ਆ ਕੇ, $0 ਪੇ ਡਾਊਨ ਪੇਮੈਂਟ ਜਿਹੜੀ ਕੋਈ ਨਹੀਂ। ਸੈਮਸੰਗ S26 ਇਹ ਵੀ $0 'ਤੇ, ਕੋਈ ਪੇਮੈਂਟ ਨਹੀਂ ਕਰਨੀ। ਸੈਮਸੰਗ S26 ਅਲਟਰਾ ਸਿਰਫ $25, ਆਈਫੋਨ 17 ਪੰਪਰੋ ਸਿਰਫ $40, $40 ਦੇਣੇ ਤੁਸੀਂ ਡਾਊਨ ਪੇਮੈਂਟ 'ਤੇ। ਅਤੇ ਆਈਫੋਨ 17 ਪੰਪਰੋ ਮੈਕਸ ਇਹ ਹੈਗਾ ਜੀ ਸਿਰਫ $43, $43। ਅਤੇ ਜਿਹੜੇ ਨਵੇਂ ਕਸਟਮਰ ਅਤੇ ਜਿਹੜੇ ਐਗਜਿਸਟਿੰਗ ਕਸਟਮਰਸ ਨੇ, ਜਿਹੜੇ ਇੱਥੋਂ ਦੇ ਪਹਿਲਾਂ ਦੇ ਕਸਟਮਰ ਨੇ, ਉਹਨਾਂ ਦੇ ਲਈ ਜਾਂਦੀਆਂ ਸੁਪਰ ਡੁਪਰ ਡੀਲਸ ਲੱਗੀਆਂ ਹੋਈਆਂ ਨੇ। ਉਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਹੈ 604-217-7077 'ਤੇ, ਇਹ 'ਤੇ ਕਾਲ ਕਰ ਲਿਓ। ਸਨੀ ਕਹਿੰਦੇ ਕਾਲ ਸਨੀ ਅਤੇ ਮਨੀ ਇਸ ਨੰਬਰ, ਉਹ ਜਿਹੜਾ ਪੈਸੇ ਬਚਾਉਣ ਵਾਲਾ ਨੰਬਰ, ਇਹੀ ਆ ਉਹ, ਇਹੀ ਰਾਜ ਆ ਪੈਸੇ ਬਚਾਉਣ ਦਾ। ਅਤੇ ਐਗਜਿਸਟਿੰਗ ਕਸਟਮਰ ਕਹਿੰਦੇ ਹੁਣ $60 ਪਰ ਮੰਥ ਤੋਂ ਸ਼ੁਰੂ ਹੋਣ ਵਾਲੇ ਪਲਾਨ ਲੈ ਸਕਦੇ ਨੇ, ਜਿਨ੍ਹਾਂ ਵਿੱਚ ਵਰਲਡ ਵਾਈਡ ਰੋਮਿੰਗ ਫ੍ਰੀ ਹੈ ਅਤੇ ਨਾਲ ਹੀ ਫ੍ਰੀ ਆਈਫੋਨ 17 ਏਅਰ ਜਾਂ ਸੈਮਸੰਗ S26 ਇਹ ਵੀ ਤੁਹਾਨੂੰ ਦੇਣਾ ਉਹਨਾਂ ਨੇ। ਅਤੇ ਕਾਲ ਕਰਕੇ ਆਪਣੀ ਐਲੀਜੀਬਿਲਟੀ ਚੈੱਕ ਕਰ ਲਿਓ, ਨੰਬਰ ਤੁਹਾਨੂੰ ਮੈਂ ਦੱਸਦਾ। ਹੁਣ ਮੇਰੇ ਸਾਥੀ ਪੁਨੀਤ ਜੀ, ਬਾਈ ਬਾਈ ਜਿਹੜੀ ਡੀਲ ਹੈ, ਬਾਈ ਬਾਈ ਜਿਹੜੀ ਡੀਲ ਕਹਿ ਰਹੇ ਉਹ ਵੀ ਦੱਸਣਗੇ ਅਤੇ ਨਾਲ ਹੀ ਨੰਬਰ ਵੀ ਰਿਪੀਟ ਕਰਨਗੇ। ਜੀ ਪੁਨੀਤ ਜੀ, ਦੱਸਿਓ ਜ਼ਰਾ।
6: ਹਾਂਜੀ ਜਗਦੀਪ ਜੀ, ਅਤੇ ਜਿਹੜੀ ਬਾਈ ਬਾਈ ਡੀਲ ਹੈ ਉਹ ਇਹਨਾਂ ਨੇ ਲਾਈ ਹੋਈ ਹੈ ਇੱਕ ਤੇ ਜਿਹਦੇ ਵਿੱਚ ਦੋ ਆਈਫੋਨ 17 ਏਅਰ 200 GB ਕੈਨੇਡਾ US ਫ੍ਰੀ ਰੋਮਿੰਗ ਹਾਂਜੀ 200 GB ਕੈਨੇਡਾ US ਫ੍ਰੀ ਰੋਮਿੰਗ ਸਿਰਫ $125 ਮਹੀਨਾ $125 ਮਹੀਨਾ ਦੋਨੋਂ ਫੋਨ ਅਤੇ ਦੋਨੋਂ ਪਲਾਨ ਇੰਕਲੂਡਿੰਗ ਨੇ ਦੂਜਾ ਦੋ ਸੈਮਸੰਗ S26 ਹਾਂਜੀ ਦੋ ਸੈਮਸੰਗ S26 ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ ਅਗੇਨ 200 GB ਕੈਨੇਡਾ US ਰੋਮਿੰਗ ਸਿਰਫ $107 ਮਹੀਨਾ $107 ਮਹੀਨੇ ਵਿੱਚ ਫੁੱਲ ਬੰਡਲ ਡੀਲ ਹੈ ਤੀਜਾ ਟੂ ਸੈਮਸੰਗ S26 ਅਲਟਰਾ ਪਹਿਲੇ ਵਾਲੀ ਸੀ ਟੂ ਸੈਮਸੰਗ S26 ਇਹ ਟੂ ਸੈਮਸੰਗ S26 ਅਲਟਰਾ ਜਿਹਦੇ ਵਿੱਚ 200 GB ਕੈਨੇਡਾ US ਰੋਮਿੰਗ $130 ਮਹੀਨੇ ਵਿੱਚ ਹਾਂਜੀ $130 ਮਹੀਨੇ ਵਿੱਚ ਕੰਪਲੀਟ ਪੈਕੇਜ ਅਤੇ ਜਾਂ ਤਾਂ ਤੁਸੀਂ ਦੋ ਆਈਫੋਨ 17 ਏਅਰ ਲੈ ਲਓ $125 ਵਿੱਚ ਜਾਂ ਦੋ ਸੈਮਸੰਗ S26 $107 ਵਿੱਚ ਜਾਂ ਫਿਰ ਦੋ ਸੈਮਸੰਗ S26 ਅਲਟਰਾ $130 ਵਿੱਚ ਤਿੰਨੋਂ ਵਿੱਚ ਤੁਹਾਨੂੰ 200 GB ਕੈਨੇਡਾ US ਰੋਮਿੰਗ ਦੇ ਰਹੇ ਨੇ ਅਤੇ ਯਾਦ ਰੱਖਿਓ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਸਟਾਰਟ ਹੋ ਰਹੇ ਨੇ $20 ਮਹੀਨੇ ਤੋਂ ਹਾਂਜੀ $20 ਮਹੀਨੇ ਤੋਂ ਮੈਨੂੰ ਲੱਗਦਾ ਅੱਜ ਤੇ ਹੁਣ ਤੁਸੀਂ ਅਗਰ ਗਰੋਸਰੀ ਵੀ ਲੈਣ ਜਾਓ ਤੇ ਇੱਕ ਦਿਨ ਵੀ ਗਰੋਸਰੀ ਵੀ ਤੁਹਾਨੂੰ $20 ਵਿੱਚ ਨਹੀਂ ਮਿਲੂਗੀ ਤੇ ਮੈਨੂੰ ਲੱਗਦਾ ਫੋਨ ਤੇ ਕਾਲਿੰਗ ਤੇ ਬਹੁਤ ਹੀ ਜ਼ਰੂਰੀ ਹੋ ਗਈ ਹੈ ਖਾਸ ਕਰ ਜਦ ਤੁਹਾਨੂੰ ਪਤਾ ਹੈ ਕਿ ਤੁਹਾਡੇ ਲੋਕ ਕੁਛ ਇੱਥੇ ਨੇ ਕੁਛ ਤੁਹਾਡੇ ਇੰਡੀਆ ਵਿੱਚ ਨੇ ਤੇ ਕੁਛ ਹੋਰ ਕਿਸੇ ਕੰਟਰੀ ਵਿੱਚ ਨੇ ਤੇ ਫੋਨ ਦੀ ਤੇ ਨੀਡ ਹੈ ਹੀ ਹੈ ਤੇ $20 ਵਿੱਚ ਤੁਸੀਂ ਅਨਲਿਮਿਟਿਡ ਟਾਕ ਐਂਡ ਟੈਕਸ ਪਲਾਨ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿ ਤੁਸੀਂ ਇੰਟਰਨੈਸ਼ਨਲ ਹੈ ਜਾਂ ਲੋਕਲ ਹੈ ਡੋਮੈਸਟਿਕ ਹੈ ਉਹ ਤੁਸੀਂ ਜ਼ਰੂਰ ਸਾਨੀ ਨੂੰ ਫੋਨ ਕਰਕੇ ਚੈੱਕ ਕਰ ਲਿਓ ਅਤੇ ਇਸ ਸਮਰ ਬਲੈਕ ਫਰਾਈਡੇ ਡੀਲ ਦਾ ਪੂਰਾ ਫਾਇਦਾ ਉਠਾ ਸਕਦੇ ਹੋ ਤੁਹਾਨੂੰ ਜਿਵੇਂ ਅਸੀਂ ਦੱਸ ਰਹੇ ਸੀ ਕਿ ਆਪਾਂ ਇੱਥੇ 5 ਵਜੇ ਤੱਕ ਰਹਾਂਗੇ ਅਤੇ ਸਿਮਰ ਜੀ ਤੁਸੀਂ ਜ਼ਰੂਰ ਇੱਥੇ 5 ਤੋਂ ਪਹਿਲੇ ਅਗਰ ਆ ਸਕਦੇ ਹੋ ਤਾਂ ਆ ਕੇ ਆਪਣਾ ਗੈਸ ਕਾਰਡ ਲੈ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਫੋਨ ਕਰਕੇ ਪੂਰੀ ਡਿਟੇਲ ਦੇ ਦਿਆਂਗੇ ਤੁਸੀਂ ਸਾਡੇ ਸਟੂਡੀਓ ਤੋਂ ਸਿਮ ਕਿਰਨ ਕੋਲੋਂ ਵੀ ਚੱਕ ਸਕਦੇ ਹੋ ਕਦੀ ਵੀ ਆ ਕੇ
5: ਜੀ ਬਿਲਕੁਲ ਤੁਹਾਨੂੰ ਦੱਸਤਾ ਪੁਨੀਤ ਜੀ ਨੇ ਅਤੇ ਅੱਜ ਦੀ ਜਿਹੜੀ ਲਾਈਵ ਔਨ ਲੋਕੇਸ਼ਨ ਸੀਗੀ ਪੁਨੀਤ ਜੀ ਦੀ ਪਹਿਲਾ ਐਕਸਪੀਰੀਅੰਸ ਸੀਗਾ ਅੱਜ ਪਰ ਲੱਗਿਆ ਨਹੀਂ ਮੈਨੂੰ ਪਹਿਲਾ ਐਕਸਪੀਰੀਅੰਸ ਪੁਨੀਤ ਜੀ ਤੁਹਾਡਾ
6: ਨਹੀਂ ਨਹੀਂ ਮੈਂ ਕਹਾਂਗਾ ਕਿ ਇਹ ਤੁਹਾਡੀ ਪੂਰੀ ਮਿਹਰਬਾਨੀ ਅਤੇ ਤੁਹਾਡਾ ਪੂਰਾ ਸਾਥ ਅਤੇ ਸਹਿਯੋਗ ਰਿਹਾ ਨਹੀਂ ਤਾਂ ਹੁੰਦਾ ਕੀ ਹੈ ਨਾ ਕਿ ਕਹਿੰਦੇ ਨੂੰ ਤਾਰਨ ਵਾਲੇ ਨੂੰ ਤਾਂ ਤਿਨਕੇ ਦੀ ਲੋੜ ਹੁੰਦੀ ਹੈ ਬੜਾ ਤਿਨਕਾ ਕਿੱਦੇ ਹੱਥ ਵਿੱਚ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਅਤੇ ਅਗਰ ਤੁਹਾਡਾ ਸ਼ਾਗਿਰਦ ਹੈ ਤਾਂ ਫਿਰ ਤੁਹਾਨੂੰ ਕਿਸੇ ਵੀ ਲੋੜ ਜਾਂ ਕਿਸੇ ਵੀ ਚਿੰਤਾ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਫਿਰ ਇਹ ਆਉਂਦਾ ਹੈ ਕਿ ਤੂੰ ਚਿੰਤ ਤੂੰ ਫਿਕਰ ਕਰ ਤੂੰ ਜ਼ਿਕਰ ਕਰ ਤੂੰ ਫਿਕਰ ਨਾ ਕਰ ਅਤੇ ਅੱਜ ਉਹੀ ਹੋਇਆ ਕਿ ਬਸ ਇੱਕ ਜ਼ਿਕਰ ਹੋਇਆ ਸੀ ਕਿ ਤੁਸੀਂ ਸਾਥ ਦੇਣਾ ਅਤੇ ਤੁਸੀਂ ਮੈਨੂੰ ਇਹੀ ਕਿਹਾ ਸੀ ਤੁਸੀਂ ਫਿਕਰ ਨਾ ਕਰਿਓ ਪੁਨੀਤ ਜੀ ਮੈਂ 4 ਘੰਟੇ ਖੁਦ ਹੀ ਪੱਟੇ ਚੱਕ ਦਿਆਂਗਾ ਜੇ ਤੁਸੀਂ ਚੱਕ ਦਿੱਤੇ ਨੇ
5: ਨਹੀਂ ਨਹੀਂ ਚਲੋ ਸਾਡਾ ਤਾਂ ਕੰਮ ਹੈ ਸਾਡਾ ਤਾਂ ਕੰਮ ਹੀ ਬੋਲਣਾ ਸਾਰਾ ਦਿਨ ਬੋਲਣਾ ਬਾਰ ਬਾਰ ਬੋਲਣਾ ਅਲੱਗ ਅਲੱਗ ਵਿਸ਼ੇ ਤੇ ਬੋਲਣਾ ਪਰ ਵਾਇਰਲੈਸ ਕੰਟਰੀ ਵਾਕਈ ਇੱਥੇ ਆ ਕੇ ਘਰ ਵਾਲਾ ਹੀ ਫੀਲਿੰਗ ਆ ਜਾਂਦੀ ਹਮੇਸ਼ਾ ਕਦੇ ਆ ਕੇ ਫੀਲਿੰਗ ਨਹੀਂ ਹੋਇਆ ਕਿ ਅਸੀਂ ਕਿਤੇ ਕਿਸੇ ਹੋਰ ਲੋਕੇਸ਼ਨ ਤੇ ਆ ਰਹੇ ਹਾਂ ਜਦੋਂ ਮਰਜ਼ੀ ਕਿਚਨ ਜਾ ਵੜੋ ਜਦੋਂ ਮਰਜ਼ੀ ਇੱਧਰ ਜਾ ਵੜੋ ਆ ਪਿਛਲੇ ਜਿਹੜਾ ਏਰੀਆ ਇਹਨਾਂ ਦਾ ਬੈਠੋ 'ਚ ਕੋਈ ਚੱਕਰ ਨਹੀਂ ਹੈ ਪਰ ਸਾਡਾ ਕੰਮ ਹੁੰਦਾ ਕਿ ਸਾਡੇ ਆਉਣ ਦੇ ਨਾਲ ਫਾਇਦਾ ਵੀ ਹੋਵੇ ਇਹਨਾਂ ਨੂੰ ਜਿਹੜੀਆਂ ਡੀਲਸ ਤੁਹਾਡਾ ਵੀ ਫਾਇਦਾ ਹੋਵੇ ਬਲਕਿ ਇਹ 'ਚ ਸਾਰਿਆਂ ਦਾ ਹੀ ਫਾਇਦਾ ਇਹਦੇ ਵਿੱਚ ਵਾਇਰਲੈਸ ਕੰਟਰੀ ਦਾ ਵੀ ਫਾਇਦਾ 604-217-7077 ਨੰਬਰ ਹੈ ਜੀ ਤੁਸੀਂ ਕਾਲ ਕਰ ਲਿਓ 9 ਵਜੇ ਤੱਕ ਸਟੋਰ ਖੁੱਲ੍ਹਾ ਸਾਡੇ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਹੈ ਸਾਡੇ ਕੋਲ 5-7 ਮਿੰਟ ਹੋਰ ਅਸੀਂ ਲਾਈਵ ਔਨ 'ਤੇ ਰਵਾਂਗੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਫੋਨ ਲੈਣਾ ਨਾ ਫੋਨ 'ਤੇ ਜਦੋਂ ਗੱਡੀ ਲੈਣੀ ਹੈ ਨਾ ਉਹਦੀ ਜਿਹੜੀ ਸਿਲੈਕਸ਼ਨ ਹੈ ਉਹ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਕਈ ਵਾਰ ਜਿਹੜਾ ਫੋਨ ਹੈ ਨਾ ਫੋਨ ਦੇ ਬਿੱਲ ਬਹੁਤ ਸਾਨੂੰ ਫਾਲਤੂ ਦੇ ਆ ਜਾਂਦੇ ਆ ਬਿਨਾਂ ਮਤਲਬ ਤੋਂ ਐਵੇਂ ਚਾਰ ਚੂਰ 'ਚ ਲਾ ਕੇ ਭੇਜ ਦਿੰਦੇ ਹਾਂ ਸੋ ਫੋਨ ਦਵਾਈ ਹੈ ਜਿਹੜੀ ਅਤੇ ਚੰਗੇ ਡਾਕਟਰ ਦੀ ਦਵਾਈ ਹੋਵੇ ਅਤੇ ਚੰਗੇ ਫੋਨ ਵਾਲਾ ਬੰਦਾ ਜਾਣਦਾ ਹੋਵੇ ਨਾ ਉਹ ਤੋਂ ਫੋਨ ਲਿਆ ਹੋਵੇ ਆ ਜਿਹੜੇ ਫਾਲਤੂ ਦੇ ਖਰਚੇ ਨਹੀਂ ਪੈਂਦੇ ਅੱਜ ਕੱਲ੍ਹ ਫਾਲਤੂ ਖਰਚੇ ਕਰਨ ਵਾਲਾ ਸਮਾਂ ਰਿਹਾ ਨਹੀਂ ਹਰ ਕੋਈ ਬੰਦੇ ਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਵੀ ਇੱਥੋਂ ਵੱਧ ਜਾਣ 2 ਇੱਥੋਂ ਵੱਧ ਜਾਣ 4 ਇੱਥੋਂ ਵੱਧ ਜਾਣ ਆਪਾਂ ਹਮੇਸ਼ਾ ਦੇਖਦੇ ਵੀ ਆ ਡੀਲ ਕਿੱਥੇ ਲੱਗੀ ਹੈ ਜਾਂ ਸੇਲ ਕਿੱਥੇ ਲੱਗੀ ਹੈ ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਬਿਲਕੁਲ ਜਿੱਥੇ ਪੈਸੇ ਬਚਦੇ ਉੱਥੇ ਬਚਾਓ ਅਤੇ ਪੈਸੇ ਬਚਾਉਣ ਲਈ ਤੁਹਾਨੂੰ ਇੱਕ ਕੰਮ ਕਰਨਾ ਪੈਣਾ ਗੱਡੀ ਚੱਕ ਆਉਣਾ ਪੈਣਾ ਵਾਇਰਲੈਸ ਕੰਟਰੀ ਅਤੇ ਤੁਹਾਨੂੰ ਡੀਲਾਂ ਦੱਸਤੀਆਂ ਸਾਰੀਆਂ ਸਮਝਾਤੀਆਂ ਅਤੇ ਬਾਕੀ ਡੀਲਸ ਹੋਰ ਸਮਝਣ ਵਾਸਤੇ ਡਿਟੇਲ ਦੇ ਵਿੱਚ 9 ਵਜੇ ਤੱਕ ਇੱਥੇ ਨੇ ਸਨੀ ਹੋਣੀ 604-217-7077 ਨੰਬਰ 'ਤੇ ਤੁਸੀਂ ਕਾਲ ਕਰਨੀ ਉਹਨਾਂ ਨੂੰ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀ ਡੀਲ ਸਮਝ ਲੈਣੀ ਹੈ ਪਹਿਲਾਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਿਜ਼ਿਟ ਕਰਿਓ ਵਿਜ਼ਿਟ ਕਰਕੇ ਅਤੇ ਜੋ ਵੀ ਤੁਹਾਨੂੰ ਲੱਗਦਾ ਜੋ ਤੁਹਾਡੇ ਤੁਹਾਡੇ ਜੇਬ ਨੂੰ ਸੂਟ ਕਰਦੀ ਹੈ ਡੀਲ ਉਹ ਲੈ ਕੇ ਜਾਇਓ ਫੋਨ ਬਹੁਤ ਹੀ ਮਹਿੰਗੇ ਫੋਨ ਨੇ ਜਿਹੜੇ ਇਹਨਾਂ ਨੂੰ ਬਿਲਕੁਲ ਹੀ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਔਰ ਇੱਕ ਅਪ ਟੂ $300 ਤੱਕ ਦਾ ਜਿਹੜਾ ਕ੍ਰੈਡਿਟ ਹੈ ਦਿੰਦੇ ਆ ਫੋਨ ਦੇ ਉੱਤੇ। ਸੈਮਸੰਗ ਦਾ ਕੋਈ ਵੀ ਫੋਨ ਹੋਵੇ ਟੁੱਟਿਆ ਭੱਜਿਆ ਹੋਵੇ ਉਹ ਵੀ ਲੈ ਆਇਓ, ਉਹ ਵੀ ਰਿਪਲੇਸ ਕਰਕੇ ਦੇਣਗੇ, ਬਟਾ ਲਿਓ ਨਵਾਂ ਦੇਣਗੇ ਤੁਹਾਨੂੰ। ਇਹ ਬਹੁਤ ਇੰਪੋਰਟੈਂਟ ਡੀਲ ਅਤੇ ਇਹਦੇ ਨਾਲ ਹੀ ਅੱਜ ਹੁਣ ਜਿਹੜਾ ਸਮਾਂ ਆਲਮੋਸਟ ਸਾਡਾ ਪੂਰਾ 5 ਮਿੰਟ ਰਹਿ ਗਏ ਨੇ ਅੱਜ। ਪੁਨੀਤ ਜੀ ਪਹਿਲਾਂ ਤਾਂ ਦੱਸੋ ਵੀ ਅੱਜ ਤੁਸੀਂ ਇੰਜੋਏ ਕੀਤਾ ਇਸ ਪੂਰੇ ਲਾਈਵ ਲੋਕੇਸ਼ਨ, ਇਹ ਦੱਸਿਓ ਲਾਸਟ ਵਾਲੀ ਗੱਲ ਜਿਹੜੀ।
6: ਮੈਨੂੰ ਲੱਗਦਾ ਜਗਦੀਪ ਜੀ ਤੁਸੀਂ ਬਾਰ ਬਾਰ ਪੁੱਛ ਕੇ ਮੇਰੇ ਮਾਇੰਡ ਵਿੱਚ ਸ਼ੱਕ ਪਾ ਰਹੇ ਹੋ ਔਰ ਮੈਨੂੰ ਕਿਉਂ ਲੱਗ ਰਿਹਾ ਕਿ ਤੁਸੀਂ ਬੜਾ ਇੰਜੋਏ ਕੀਤਾ ਮੇਰੇ ਨਾਲ।
5: ਮੈਂ ਤਾਂ ਮੈਸੇਜ ਕਰਦਾ
6: ਤੇ ਮੈਨੂੰ ਲੱਗਦਾ ਹੈ ਕਿ ਮੇਰੀ ਚਾਹ ਨੇ ਕੁਛ ਤੇ ਜਾਦੂ ਕੀਤਾ ਤੁਹਾਡੇ
5: ਉੱਤੇ। ਉਧਰੋਂ ਪਤਾ ਨੀ ਕੀ ਪਵਾ ਕੇ ਲੈ ਕੇ ਆਇਓ
6: ਕਿ ਚਟਕੋਰਿਆਂ ਵਾਲੇ ਨੇ ਸਹੀ ਨਾਲ ਤੁਹਾਡੀ ਗੱਲ ਨੂੰ ਵੀ ਚਟਕੋਰਾ ਕਰ ਦਿੱਤਾ।
5: ਗੱਲਬਾਤ ਪਾਇਆ ਕੁਛ ਵਿੱਚ ਤੁਸੀਂ ਵੱਧ ਘੱਟ?
6: ਆਹੋ, ਤੇ ਮੈਨੂੰ ਲੱਗਦਾ ਸਮੇਂ ਬਹੁਤ ਹੀ ਵਧੀਆ ਸੀ ਔਰ ਜਦੀ ਵੀ ਮੈਨੂੰ ਲੱਗਦਾ ਆਪਾਂ ਕਹਿ ਰਹੇ ਸੀ ਕਿ ਇਟਸ ਆਲ ਅਬਾਊਟ ਤੁਹਾਡੀ ਲੀਡਰਸ਼ਿਪ, ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਹੈ। ਜਦੋਂ ਤੁਹਾਡਾ ਸਾਥ ਅਤੇ ਤੁਹਾਡਾ ਸਮੇਂ ਵਧੀਆ ਨਿਕਲਦਾ ਤਾਂ ਮੈਨੂੰ ਲੱਗਦਾ ਹੋਰ ਤੁਹਾਨੂੰ ਕੀ ਚਾਹੀਦਾ। ਅਤੇ ਤੁਹਾਡੀ ਮੈਨੇਜਮੈਂਟ, ਸਾਡੀ ਮੈਨੇਜਮੈਂਟ ਦਾ ਡੇਰੋ ਸ਼ੁਕਰੀਆ, ਲੱਖ ਲੱਖ ਸ਼ੁਕਰੀਆ ਮੈਂ ਕਹਾਂਗਾ ਕਿ ਉਹਨਾਂ ਨੇ ਐਸਾ ਸਮਾਂ ਸਾਨੂੰ ਦਿੱਤਾ, ਸਾਡੇ ਉੱਤੇ ਟਰੱਸਟ ਕੀਤਾ ਅਤੇ ਅਸੀਂ ਵੀ ਜੀ ਜਾਨ ਲਾ ਕੇ ਜਿਹੜਾ ਕਮਿਊਨਿਟੀ ਤੱਕ ਸੰਦੇਸ਼ਾ ਛੱਡ ਸਕਿਆ ਅਤੇ ਆਪਾਂ ਕੀਤਾ ਉਹ। ਅਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਵੀ ਟਾਈਮ ਲਿਸਨਰਸ ਨੇ, ਸਾਡੀ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ ਫੋਨ ਕਰਕੇ, ਉਹਨਾਂ ਨੇ ਜਿੰਨਾ ਫਾਇਦਾ ਜ਼ਰੂਰ ਚੱਕਿਆ ਹੋਏਗਾ ਉਹਨਾਂ ਨੂੰ ਫਾਇਦਾ ਹੋਇਆ ਹੋਏਗਾ। ਅਤੇ ਜਿੰਨੀ ਸਕੀਮਾਂ ਸਨੀ ਨੇ ਵੀ ਸਾਨੂੰ ਦਿੱਤੀਆਂ ਐਜ਼ ਅ ਸਪੋਰਟ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਖਾਲੀ ਕਮਿਊਨੀਕੇਸ਼ਨ ਨਹੀਂ ਹੈ, ਇਹ ਖਾਲੀ ਸੰਦੇਸ਼ ਨਹੀਂ ਹੈ। ਮੈਸੇਜ ਦੀ ਪਾਵਰ ਤਦੀ ਹੁੰਦੀ ਹੈ ਜਦ ਕੰਟੈਂਟ ਵਧੀਆ ਹੋਏ। ਅਗਰ ਤੁਹਾਡੇ ਕੋਲ ਕੰਟੈਂਟ ਹੀ ਨਹੀਂ ਹੈ ਤਾਂ ਤੁਸੀਂ ਜਿੰਨਾ ਮਰਜ਼ੀ ਸ਼ੋਰ ਖੱਪ ਪਾਈ ਜਾਓ, ਬਟ ਤੁਹਾਡੇ ਕੋਲ ਅਗਰ ਕੰਟੈਂਟ ਨਹੀਂ ਹੈ ਨਾ ਤਾਂ ਨਾ ਸੁਣਨ ਵਾਲੇ ਨੂੰ ਮਜ਼ਾ ਹੈ ਅਤੇ ਨਾ ਬੋਲਣ ਵਾਲੇ ਨੂੰ ਮਜ਼ਾ ਹੈ। ਤੁਹਾਨੂੰ ਕੀ ਲੱਗਦਾ?
5: ਨਹੀਂ ਬਿਲਕੁਲ ਜੀ, ਮੈਂ ਤਾਂ ਹੈ ਹੀ ਕੰਟੈਂਟ ਦਾ ਬੰਦਾ ਮਿਲਦਾ, ਮੈਂ ਤਾਂ ਇਸ ਗੱਲ ਦੀ ਤੁਹਾਨੂੰ ਦੱਸ ਹੀ ਸਕਦਾ ਹਾਂ ਜੇ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਹੈ, ਬਹੁਤੀ ਦੇਰ ਫਿਰ ਬਾਂਸਰੀ ਵੱਜਦੀ ਨਹੀਂ ਹੈ।
6: ਹਾਂਜੀ, ਅਤੇ ਤਦੀ ਮੈਂ ਕਹਾਂਗਾ ਕਿ ਚਾਹੇ ਉਹ ਹੈਂਡਸੈਟ ਹੋਣ, ਚਾਹੇ ਉਹ ਕ੍ਰੈਡਿਟ ਹੋਣ ਅਤੇ ਚਾਹੇ ਉਹ ਬਰੋਕਨ ਫੋਨਸ ਹੋ ਕਿ ਟੁੱਟੇ ਫੋਨ ਲਿਆਓ ਅਤੇ ਕੁਛ ਵੀ, ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਵੀ ਚੀਜ਼ ਨਹੀਂ ਛੱਡੀ ਕਿ ਤੁਹਾਨੂੰ ਮੌਕਾ ਨਾ ਮਿਲੇ ਕਿ ਤੁਸੀਂ ਫੋਨ ਕਰਿਓ। ਤੁਹਾਡੇ ਕੋਲ ਜਿਹੜੀ ਵੀ ਚੀਜ਼ ਹੈ ਤੁਸੀਂ ਉਹਨੂੰ ਵੀ ਬਹਾਨਾ ਬਣਾ ਕੇ ਫੋਨ ਕਰ ਸਕਦੇ ਹੋ ਅਤੇ ਇੱਥੇ ਔਫਰ ਚੈੱਕ ਕਰ ਸਕਦੇ ਹੋ। ਅਤੇ ਸਨੀ ਨੂੰ ਵੀ ਕਾਫੀ ਅੱਛਾ ਲੱਗਿਆ, ਮੈਨੂੰ ਲੱਗਦਾ ਹੈ ਕਿ ਇਹ ਵੀ ਸਾਡੇ ਲਿਸਨਰਸ ਨੂੰ ਹੀ ਸ਼੍ਰੇ ਜਾਂਦਾ ਕਿ ਉਹ ਅਗਰ ਨਹੀਂ ਕਰਦੇ ਤਾਂ ਅਸੀਂ ਤਾਂ ਇੱਥੇ ਬੈਠੇ ਹੀ ਸੀ।
5: ਬਿਲਕੁਲ ਜੀ, ਦੇਖੋ ਲਿਸਨਰ ਤਾਂ ਸਾਡੇ ਉਹ ਨੇ ਵੀ ਜਦੋਂ ਕਦੇ ਮਾੜੀ ਜਿਹੀ ਆਵਾਜ਼ ਮਾਰ ਦਿਓ ਕਿ ਆਹ ਜ਼ਰੂਰਤ ਹੈ, ਉਹ ਤਾਂ ਮੈਂ ਤਾਂ ਦੇਖਿਆ ਵੀ ਹਮੇਸ਼ਾ ਹੀ ਖੜ੍ਹੇ ਹੁੰਦੇ ਆ, ਮਾੜਾ ਜਿਹਾ ਇੱਕ ਵਾਰ ਸ਼ੋਅ ਕਰਦੇ ਕਹਿ ਦਿਓ ਵੀ ਇਹ ਟੌਪਿਕ 'ਤੇ ਗੱਲ ਕਰਨੀ ਅਤੇ ਆਪਣੇ ਜਦੋਂ ਆ ਕੇ ਔਰ ਬੜੇ ਹੀ ਸਭ ਤੋਂ ਵਧੀਆ ਸਤਿਕਾਰਤ ਤਰੀਕੇ ਨਾਲ ਗੱਲ ਕਰਨੀ, ਉਹ ਇਹ ਵੀ ਚੰਗਾ ਲੱਗਦਾ ਹੁੰਦਾ। ਇਹ ਮੇਰਾ ਵੀ ਬਹੁਤ ਯੂਨੀਕ ਐਕਸਪੀਰੀਅੰਸ ਸੀਗਾ ਰੇਡੀਓ ਦਾ, ਪਰ ਮੈਂ ਬੜਾ ਇੰਜੋਏ ਕੀਤਾ ਜਿੰਨਾ ਵੀ ਕੀਤਾ ਔਰ ਅੱਗੇ ਵੀ ਕਰਦੇ ਰਹਾਂਗੇ ਸ਼ੇਰੇ ਪੰਜਾਬ ਅਤੇ 1550 ਸਾਡਾ 1550 ਅਤੇ ਅਸੀਂ ਅੱਜ ਆਏ ਹੋਏ ਵਾਇਰਲੈਸ ਕੰਟਰੀ ਜਿਵੇਂ ਦੱਸਿਆ। ਅਤੇ ਪੁਨੀਤ ਜੀ ਅੱਜ ਮੇਰੇ ਨਾਲ ਆਇਆ ਸੀ, ਪੁਨੀਤ ਜੀ ਨੇ ਮੈਨੂੰ ਅੱਜ ਬੜੀ ਇੱਕ ਇੰਟਰਸਟਿੰਗ ਗੱਲ ਦੱਸੀ। ਉਹ ਕਹਿੰਦੇ ਕਿ ਜਦੋਂ ਨਾ ਬੰਦਾ ਆਉਂਦਾ ਨਵਾਂ ਨਵਾਂ ਰੇਡੀਓ ਦੇ ਵਿੱਚ ਖਾਸ ਕਰਕੇ, ਕਹਿੰਦੇ ਉਹਨੂੰ ਬਾਹਰੋਂ ਦੇਖ ਕੇ ਐਂ ਲੱਗਦਾ ਹੁੰਦਾ, ਮੇਰੇ ਨਾਲ ਵੀ ਇੱਦਾਂ ਹੋਇਆ, ਇਹਨਾਂ ਨਾਲ ਵੀ ਇੱਦਾਂ ਹੋਇਆ ਹੋਣਾ, ਕਦੇ ਇਹਨੇ ਦੇਖਿਆ ਹੋਣਾ, ਮਹਿਸੂਸ ਹੋ ਜਾਣਾ ਸਟੂਡੀਓ 'ਚ ਕਦੇ ਵੀ ਇੱਕ ਪਾਇਲਟ ਬੈਠਾ ਹੁੰਦਾ, ਉਹ ਜਹਾਜ਼ ਉਡਾਉਣਾ ਹੁੰਦਾ, ਉਹਨੇ ਕਾਰ 'ਚ ਬਿਠਾ ਕੇ ਤੁਸੀਂ ਇਹਨਾਂ ਨੂੰ ਪਾਇਲਟ ਵਾਲੇ ਕੋਕਪਿਟ 'ਚ ਬਿਠਾ ਦਿਓ ਅਤੇ ਉਹਨੂੰ ਉਵੇਂ ਲੱਗਦਾ ਹੁੰਦਾ। ਕਿਉਂਕਿ ਪ੍ਰੀਤ ਜੀ, ਸਹੀ ਗੱਲ ਹੈ, ਜਦੋਂ ਮਾਈਕ 'ਚ ਜਾਂਦੇ ਨਾ ਕਈ ਵਾਰ ਗੱਲਾਂ ਖਤਮ ਹੋ ਜਾਂਦੀਆਂ ਤੁਹਾਡੀਆਂ। ਮੈਂ ਇੱਕ ਵਾਰ ਗਿੱਲ ਸਾਹਿਬ ਕੋਲ ਬੈਠਾ, ਗਿੱਲ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ, ਗਿੱਲ ਸਾਹਿਬ ਮੈਨੂੰ ਕਹਿੰਦੇ ਕਿ ਬਈ ਕਿੱਦਾਂ, ਫਿਰ ਮੈਂ ਕਿਹਾ ਜੀ ਠੀਕ ਹੈ, ਮੈਂ ਕਿਹਾ ਤੁਹਾਡੇ ਨਾਲ ਕੀ ਹੋਇਆ ਸੀ, ਕਹਿੰਦੇ ਜਦੋਂ ਮੈਂ ਪਹਿਲੇ ਦਿਨ ਆਇਆ ਸੀ ਨਾ ਤਾਂ ਕਹਿੰਦੇ ਮੇਰੀਆਂ ਗੱਲਾਂ ਖਤਮ ਹੋ ਗਈਆਂ। ਗਿੱਲ ਸਾਹਿਬ ਦੀਆਂ ਗੱਲਾਂ ਖਤਮ ਹੋ ਗਈਆਂ, ਹਿਸਾਬ ਦਾ ਲਾਉਣ ਤੁਸੀਂ ਅਤੇ ਜਿਹਦੇ ਘਰ ਟੁੱਟ ਨਹੀਂ ਦਿੰਦੇ, ਸੋ ਇਹ ਹੋ ਜਾਂਦਾ। ਪਰ ਬਾਕੀ ਹੈਡਸ ਆਫ ਟੂ ਦੀ ਮੈਨੇਜਮੈਂਟ ਜਿਹਨੇ ਸਾਨੂੰ ਮੌਕਾ ਦਿੱਤਾ ਅਤੇ ਇੱਥੇ ਵੀ ਆਏ ਅੱਜ ਸਨੀ, ਉਹਨਾਂ ਦਾ ਵੀ ਧੰਨਵਾਦ ਇਹਨਾਂ ਦੇ ਸਾਰੇ ਹੀ ਸਹਿਯੋਗ ਦੇ ਲਈ, ਇਹਦਾ ਸਟਾਫ ਦੇ ਲਈ। ਜੀ ਪੁਨੀਤ ਜੀ,
6: ਅਤੇ ਅਗੇਨ ਜਗਦੀਪ ਜੀ ਤੁਹਾਡਾ ਤਹਿ ਦਿਲ ਨਾਲ ਸ਼ੁਕਰੀਆ, ਸਾਡੇ ਲਿਸਨਰਸ ਦਾ ਤਹਿ ਦਿਲ ਨਾਲ ਸ਼ੁਕਰੀਆ, ਮੈਂ ਹੱਥ ਜੋੜ ਕੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਨਾਲ ਹੀ ਉਹਨਾਂ ਸਾਰੀ ਟੀਮ ਦਾ ਸ਼ੁਕਰੀਆ ਜੇ ਸਾਡੇ ਨਾਲ ਇੱਕ ਇੱਕ ਹੋ ਕੇ ਚੱਲਦੇ ਨੇ, ਸਾਡਾ ਸਪੋਰਟ ਕਰਦੇ ਨੇ, ਅਤੇ ਮੈਨੇਜਮੈਂਟ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਆਖਰੇ ਵਿੱਚ ਇਹ ਗੱਲ ਨੂੰ ਖਤਮ ਕਰ ਤਾਂ ਮੈਂ ਇਹੀ ਕਹਾਂਗਾ ਕਿ ਤੂੰ ਖੁਦ ਨੂੰ ਸੰਭਾਲ, ਤੈਨੂੰ ਹੋਰਾਂ ਨਾਲ ਕੀ, ਤੂੰ ਖੁਦ ਨੂੰ ਸੰਭਾਲ ਤੈਨੂੰ ਹੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਗੱਠੜੀ ਸੰਭਾਲ ਤੈਨੂੰ ਚੋਰਾਂ ਨਾਲ ਕੀ, ਤੂੰ ਹੋ ਜਾ ਖਾਮੋਸ਼ ਤੈਨੂੰ ਸ਼ੋਰ ਨਾਲ ਕੀ।
5: ਕਿਆ ਬਾਤ ਆ ਪੁਨੀਤ ਜੀ, ਤੁਸੀਂ ਸ਼ਹਿਰ ਵੀ ਬਣ ਗਏ ਅੱਜ। ਸੋ 4:55 ਜੀ ਹੁਣ ਅਸੀਂ ਲਾਈਵ ਔਨ ਲੋਕੇਸ਼ਨ ਖਤਮ ਕਰਾਂਗੇ ਐਂਡ ਕਰਾਂਗੇ ਤੁਹਾਡਾ ਸਾਰਿਆਂ ਦਾ ਪਹਿਲਾਂ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਕਾਲ ਕਰਕੇ ਇਨਕੁਆਇਰੀਜ਼ ਵੀ ਕੀਤੀਆਂ ਵਾਇਰਲੈਸ ਕੰਟਰੀ ਦੇ ਉੱਤੇ ਤੇ ਸਨੀ ਉਹਨਾਂ ਦਾ ਵੀ ਖਾਸ ਉਚੇਚੇ ਤੌਰ ਤੇ ਧੰਨਵਾਦ ਦੱਸ ਕੇ ਵੀ ਗਿਆ ਹੁਣ ਮੈਨੂੰ ਇਜਾਜ਼ਤ ਦਿਓ ਜਗਦੀਪ ਸਿੰਘ ਨੂੰ ਫਿਰ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਦਿਨ ਖਾਸ ਜਗ੍ਹਾ ਦੇ ਉੱਤੇ ਤੇ ਜਿਉਂਦੇ ਵਸਦੇ ਰਹੋ ਧੰਨਵਾਦ ਤੁਹਾਡਾ ਬਹੁਤ ਬਹੁਤ